ਆਕਾਸ਼ਵਾਣੀ FM ਬਠਿੰਡਾ ਦੇ ਸਾਰੇ ਸਰੋਤਿਆਂ ਦਾ ਅੱਜ ਦੀ ਸਵੇਰ ਦੀ ਸਭਾ ਦੇ ਵਿੱਚ ਸਵਾਗਤ ਕਰਦੀ ਹਾਂ। ਅੱਜ ਦਿਨ ਐਤਵਾਰ ਸ਼ੱਕ ਸੰਮਤ 1948 ਦੇ ਭਾਦੋ ਮਹੀਨੇ ਦੀ 15 ਤਰੀਕ ਤੇ ਇਸਵੀ ਸੰਨ 2026 ਦੇ ਸਤੰਬਰ ਮਹੀਨੇ ਦੀ 6 ਤਰੀਕ ਏ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ 5:59 ਤੇ 45 ਸਕਿੰਟ ਦਾ ਹੋ ਰਿਹਾ ਈ। ਠੀਕ 6 ਵਜੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 ਤੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣ ਤੋਂ ਕੁਝ ਦੇਰ ਬਾਅਦ ਯਾਨੀ ਕਿ 6:15 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਪ੍ਰੋਗਰਾਮ ਰਹੇਗਾ ਸਰਜਰੀ ਸਵੇਰ। 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ। 8:15 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਅਤੇ 8:30 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ। 8:40 ਵਜੇ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸਦਾਬਹਾਰ ਗੀਤ।

9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ। 10 ਵਜੇ ਪ੍ਰੋਗਰਾਮ ਰਹੇਗਾ ਨਿੱਕੇ ਨਿੱਕੇ ਤਾਰੇ। 10:30 ਵਜੇ ਪ੍ਰੋਗਰਾਮ ਰਹੇਗਾ ਸੁੱਖਾਂ ਦੀ ਵਾਰਿਸ। ਗਿਆਰਾਂ ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 11:05 ਤੇ ਸੁਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। 12 ਵਜੇ ਤੁਸੀਂ ਸੁਣ ਸਕੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 ਤੇ ਸੁਣ ਸਕੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਰਾਂ ਵੱਜ ਕੇ 10 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। 12:30 ਵਜੇ ਪ੍ਰੋਗਰਾਮ ਰਹੇਗਾ ਘਰ ਪਰਿਵਾਰ। 1:00

10 ਮਿੰਟ ਤੇ ਤੁਸੀਂ ਸੁਣੋਗੇ ਪਰਦੇਸੀ ਖਬਰਾਂ ਅਤੇ 1:15 ਵਜੇ ਪ੍ਰੋਗਰਾਮ ਰਹੇਗਾ ਟੈਲੀਫੋਨ ਮਿਲਾਓ ਜੀ। ਦੁਪਹਿਰ ਦੇ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਮਿਡ ਡੇ ਨਿਊਜ਼ ਅਤੇ 2:15 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ। ਦੁਪਹਿਰ ਦੇ 2:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਜਿਸ ਦੇ ਤਹਿਤ ਤੁਹਾਨੂੰ ਲੈ ਚੱਲਾਂਗੇ ਪਿੰਡ ਪੂਲੀ। ਤਿੰਨ ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ, ਅਤੇ ਜਿਸ ਦੇ ਵਿੱਚ ਤੁਸੀਂ ਸੁਣੋਗੇ 3 ਵਜੇ ਪ੍ਰੋਗਰਾਮ ਵਿਵਿਧ ਆ, 3:30 ਵਜੇ ਪ੍ਰੋਗਰਾਮ ਰਹੇਗਾ ਮਨ ਚਾਹੇ ਗੀਤ, 4 ਵਜੇ ਪ੍ਰੋਗਰਾਮ ਉਜਾਲੇ ਉਨਕੀ ਯਾਦੋਂ ਕੀ, ਸ਼ਾਮ ਦੇ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ, 5:30 ਵਜੇ ਪ੍ਰੋਗਰਾਮ ਰਹੇਗਾ ਗੱਲਾਂ ਚੋਂ ਗੱਲ, 6:20 ਤੇ ਤੁਸੀਂ ਸੁਣੋਗੇ ਪਰਦੇਸੀ ਖਬਰਾਂ। ਸਾਢੇ 6 ਵਜੇ ਪ੍ਰੋਗਰਾਮ ਰਹੇਗਾ ਯੁਵਾਣੀ, 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ, ਅਤੇ 7:30 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਸੁਣ ਸਕੋਗੇ। 7:40 ਤੇ ਪ੍ਰੋਗਰਾਮ ਸ਼ਾਮ ਸੁਹਾਨੀ ਫਿਰ ਤੋਂ ਚਾਲੂ ਰਹੇਗਾ। 8 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੰਗੇ ਗਜ਼ਲ। 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। 9:15 ਤੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ, ਅਤੇ 11 ਵਜੇ ਕਲੋਜ਼ਿੰਗ ਅਨਾਊਂਸਮੈਂਟ ਦੇ ਨਾਲ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ।

ਇਹ ਸਨ ਸਾਡੇ ਅੱਜ ਦੀ ਸਭਾ ਦੇ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਿਤ ਸਮਾਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਦੀ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਨਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਇਸ ਵੇਲੇ 6:14 ਤੇ 40 ਸਕਿੰਟ ਦਾ ਹੋ ਰਿਹਾ ਏ।

ਜੀ ਸਰੋਤਿਓ, ਹੁਣ ਤੁਹਾਨੂੰ ਲੈ ਚੱਲਦੇ ਹਾਂ ਅੱਜ ਦੇ ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਵੱਲ, ਜਿਸ ਦੇ ਵਿੱਚ ਅਸੀਂ ਸੁਣਾਂਗੇ ਗੁਰਬਾਣੀ, ਭਜਨ ਅਤੇ ਸ਼ਬਦ। ਸੋ ਪਹਿਲਾ ਸ਼ਬਦ ਅਸੀਂ ਸੁਣਨ ਜਾ ਰਹੇ ਹਾਂ, ਆਵਾਜ਼ ਹੈ ਭਾਈ ਜੋਗਿੰਦਰ ਸਿੰਘ ਰਿਆੜ ਦੀ।

ਜੀ ਸਰੋਤਿਓ, ਹੁਣੇ ਅਸੀਂ ਸ਼ਬਦ ਸਰਵਣ ਕੀਤਾ। ਆਵਾਜ਼ ਸੀ ਭਾਈ ਜੋਗਿੰਦਰ ਸਿੰਘ ਰਿਆੜ ਦੀ। ਅਗਲਾ ਸ਼ਬਦ ਅਸੀਂ ਸਰਵਣ ਕਰਨ ਜਾ ਰਹੇ ਹਾਂ, ਆਵਾਜ਼ ਹੈ ਭਾਈ ਕਮਲਜੀਤ ਸਿੰਘ ਰਾਗੀ ਦੀ।

ਜੀ, ਹੁਣੇ ਅਸੀਂ ਸ਼ਬਦ ਸਰਵਨ ਕਰ ਰਹੇ ਸੀ। ਆਵਾਜ਼ ਸੀ ਭਾਈ ਬਖਸ਼ੀਸ਼ ਸਿੰਘ ਰਾਗੀ ਦੀ। ਹੁਣ ਅਸੀਂ ਇੱਕ ਭੇਂਟਾ ਸੁਣਨ ਜਾ ਰਹੇ ਹਾਂ, ਜਿਸ ਦੇ ਵਿੱਚ ਆਵਾਜ਼ ਹੈ ਸੁਰੇਸ਼ ਵੇਦਕਰ ਅਤੇ ਅਨੁਰਾਧਾ ਪੌਂਡਵਾਲ ਦੀ।

ਜੀ ਸਰੋਤਿਓ, ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ ਅਗਲੀ ਭੇਂਟਾਂ ਅਸੀਂ ਸ਼ਬਦ ਸੁਣਨ ਜਾ ਰਹੇ ਹਾਂ, ਜਿਸ ਨੂੰ ਆਵਾਜ਼ ਦਿੱਤੀ ਹੈ ਸਰਦੂਲ ਸਿਕੰਦਰ ਨੇ।

ਜੀ ਸਰੋਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਅੰਮ੍ਰਿਤ ਵੇਲਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਦੀ। ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੇ 7 ਵਜ ਰਹੇ ਨੇ। ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

ਸਰੋਤਿਓ, ਅੱਜ ਦਾ ਪ੍ਰੋਗਰਾਮ ਸੱਜੇ ਸਵੇਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ। ਮੇਰੇ ਵੱਲੋਂ ਆਪ ਸਭ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਗੁੱਡ ਮਾਰਨਿੰਗ। ਸੋ ਕਹਿੰਦੇ ਕਿ ਸਵੇਰ ਦੀ ਪਹਿਲੀ ਕਿਰਨ ਨਾਲ ਨਵੀਆਂ ਉਮੀਦਾਂ ਜਗਾਈਏ, ਸਵੇਰ ਦੀ ਪਹਿਲੀ ਕਿਰਨ ਨਾਲ ਨਵੀਆਂ ਉਮੀਦਾਂ ਜਗਾਈਏ, ਕੱਲ੍ਹ ਦੀਆਂ ਸਾਰੀਆਂ ਫਿਕਰਾਂ ਭੁਲਾ ਕੇ ਅੱਜ ਨੂੰ ਹੱਸ ਕੇ ਸਜਾਈਏ, ਚਿਹਰੇ 'ਤੇ ਮੁਸਕਾਨ ਰੱਖੀਏ, ਦਿਲ ਵਿੱਚ ਪਿਆਰ ਵਸਾਈਏ। ਜ਼ਿੰਦਗੀ ਮਿਲੀ ਹੈ ਸੋਹਣੀ ਜਿਹੀ, ਆਓ ਹਰ ਪਲ ਨੂੰ ਖੂਬਸੂਰਤ ਬਣਾਈਏ। ਸੋ ਤੁਹਾਡਾ ਸਾਰਿਆਂ ਦਾ ਦਿਨ ਅੱਜ ਦਾ ਬਹੁਤ ਸੋਹਣਾ ਲੰਘੇ, ਚੜ੍ਹਦੀ ਕਲਾ 'ਚ ਰਹੇ, ਖੁਸ਼ੀਆਂ ਦੇ ਨਾਲ ਇਸ ਦਿਨ ਨੂੰ ਤੁਸੀਂ ਮਾਣੋ। ਪਰਮਾਤਮਾ ਨੇ ਇਹ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਲਿਖਿਆ ਅਤੇ ਇਸ ਦਿਨ ਦੇ ਵਿੱਚ ਤੁਸੀਂ ਬਹੁਤ ਸੋਹਣੇ ਕੰਮ ਕਰੋ, ਆਪਣੇ ਆਪ ਨੂੰ ਸਕੂਨ ਦੇਣ ਵਾਲੇ ਅਤੇ ਨਾਲ ਦੂਸਰਿਆਂ ਨੂੰ ਵੀ ਖੁਸ਼ੀਆਂ ਦੇਣ ਵਾਲੇ। ਸੋ ਐਤਵਾਰ ਦਾ ਦਿਨ ਹੁੰਦਾ, ਅਸੀਂ ਥੋੜ੍ਹੇ ਜਿਹੇ ਰਿਲੈਕਸ ਹੁੰਦੇ ਹਾਂ ਕਿਉਂਕਿ ਬਹੁਤੇ ਡਿਪਾਰਟਮੈਂਟ ਹੈ ਜਿਹੜੇ ਜਿਨ੍ਹਾਂ ਦੇ ਵਿੱਚ ਸਾਨੂੰ ਕੰਮਾਂ ਕਾਰਾਂ ਤੋਂ ਛੁੱਟੀਆਂ ਹੁੰਦੀਆਂ, ਅਤੇ ਪਰ ਉੱਧਰੋਂ ਅਸੀਂ ਫਿਕਰਮੰਦ ਵੀ ਹੁੰਦੇ ਹਾਂ ਕਿਉਂਕਿ ਸਾਡੇ 'ਤੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਹੁੰਦੀਆਂ, ਬਹੁਤ ਸਾਰੇ ਕੰਮ ਸਾਡੇ ਪੈਂਡਿੰਗ ਪਏ ਹੁੰਦੇ ਆ ਜਿਹੜੇ ਅਸੀਂ ਐਤਵਾਰ ਨੂੰ ਕਰਨੇ ਹੁੰਦੀ ਹੈ। ਸੋ ਉਹਨਾਂ ਕੰਮਾਂ ਨੂੰ ਅਸੀਂ ਵਧੀਆ ਚੰਗੀ ਊਰਜਾ ਦੇ ਨਾਲ, ਪੋਜ਼ਿਟਿਵ ਊਰਜਾ ਦੇ ਨਾਲ, ਐਨਰਜੈਟਿਕ ਤਰੀਕੇ ਦੇ ਨਾਲ ਕਰੀਏ ਤਾਂ ਵਧੀਆ ਤਰੀਕੇ ਦੇ ਨਾਲ ਕੰਮ ਹੈ ਜਿਹੜੇ

ਸੋ ਅੱਜ ਦਾ ਦਿਨ ਹੈ ਜੀ, ਅੱਜ ਤਰੀਕ ਹੈ ਜੀ 6 ਸਤੰਬਰ। ਸੋ 6 ਸਤੰਬਰ ਦਾ ਦਿਨ ਹੈ ਜਿਹੜਾ ਉਹ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਯਾਦ ਕੀਤਾ ਜਾਂਦਾ ਹੈ, ਮਨਾਇਆ ਜਾਂਦਾ ਹੈ, ਅਤੇ ਇਸ ਦਿਨ ਦੀ ਆਪਣੀ ਹੀ ਇੱਕ ਵੱਖਰੀ ਮਹੱਤਤਾ ਹੈ। ਸੋ ਅੱਜ ਜੇਕਰ ਅਸੀਂ ਗੱਲ ਕਰੀਏ, 6 ਸਤੰਬਰ ਨੂੰ ਮਨਾਇਆ ਜਾਂਦਾ ਹੈ ਜੀ ਕੌਮੀ ਕਿਤਾਬ ਪੜ੍ਹਨ ਦਾ ਦਿਵਸ, ਯਾਨੀ ਕਿ ਨੈਸ਼ਨਲ ਰੀਡਰ ਬੁੱਕ ਡੇ। ਇਸ ਦਿਨ ਨੂੰ ਲੋਕਾਂ ਦੇ ਵਿੱਚ ਜਿਹੜਾ ਕਿਤਾਬਾਂ ਪੜ੍ਹਨ ਦੇ ਰੁਝਾਨ ਨੂੰ ਲੈ ਕੇ ਜਾਂ ਉਹਨਾਂ ਦੇ ਗਿਆਨ ਨੂੰ ਵਧਾਉਣ ਦੇ ਲਈ ਇਹ ਦਿਨ ਹੈਗਾ ਜਿਹੜਾ ਸਾਨੂੰ ਪ੍ਰੇਰਿਤ ਕਰਦਾ ਹੈ। ਔਰ ਦੂਸਰੇ ਪਾਸੇ ਜੇਕਰ ਅਸੀਂ ਦੇਖੀਏ ਤਾਂ ਇਸ ਦਿਨ ਨੂੰ ਡਿਫੈਂਸ ਡੇ ਦੇ ਵਜੋਂ ਵੀ ਮਨਾਇਆ ਜਾਂਦਾ ਹੈ। ਜਦੋਂ ਭਾਰਤ ਪਾਕਿਸਤਾਨ ਦੀ ਜੰਗ ਹੋਈ ਸੀ 1965 ਦੇ ਵਿੱਚ, ਤਾਂ ਉਸ ਤੋਂ ਬਾਅਦ ਇਹ ਦਿਨ ਜਿਹੜਾ ਹੈਗਾ ਇਹ ਡਿਫੈਂਸ ਡੇ ਦੇ ਵਜੋਂ ਮਨਾਇਆ ਜਾਣ ਲੱਗਿਆ। ਸੋ 1965 ਦੇ ਵਿੱਚ ਭਾਰਤ ਪਾਕਿਸਤਾਨ ਜੰਗ ਜਿਹੜੀ ਕਿ 6 ਸਤੰਬਰ 1965 ਨੂੰ ਹੋਈ ਸੀਗੀ, ਅਤੇ ਇਸ ਦੌਰਾਨ ਕੀ ਹੈਗਾ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਹਮਲਾ ਕੀਤਾ ਗਿਆ ਸੀ। ਭਾਰਤ ਵਿੱਚ ਇਹ ਦਿਨ ਭਾਰਤੀ ਸੈਨਾ ਦੇ ਸ਼ੌਰਿਆ ਅਤੇ ਬਲੀਦਾਨ ਦੇ ਨਾਲ ਜੁੜਿਆ ਹੋਇਆ ਏ। ਅਤੇ ਜੇਕਰ ਹਿਸਟੋਰੀਕਲ ਇਫੈਕਟ ਦੇਖੀਏ ਤਾਂ ਇਸ ਦਾ 1901 ਦੇ ਵਿੱਚ ਵਿਲੀਅਮ ਮੈਕਕਿਨਲੀ 'ਤੇ ਹਮਲਾ, ਅਮਰੀਕੀ ਰਾਸ਼ਟਰਪਤੀ ਵਿਲੀਅਮ ਮੈਕਕਿਨਲੀ ਜਿਹੜੀ ਕਿ 6 ਸਤੰਬਰ 1901 ਨੂੰ ਗੋਲੀ ਮਾਰੀ ਗਈ ਸੀ ਉਹਨਾਂ ਨੂੰ, ਅਤੇ ਕੁਛ ਦਿਨਾਂ ਦੇ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਸੋ 1522 ਦੇ ਵਿੱਚ ਕੀ ਹੋਇਆ ਕਿ ਮੈਕਨਲ ਦੀ ਮੁਹਿੰਮ ਦੇ ਨਾਲ ਇਸ ਨੂੰ ਜਾਣਿਆ ਜਾਂਦਾ ਹੈ। 1522 ਦੇ ਵਿੱਚ ਫੈਡੀਨੰਦ ਮੈਗਨਲ ਦੀ ਮੁਹਿੰਮ ਦੇ ਨਾਲ ਇਹ ਜੁੜਿਆ ਹੋਇਆ ਹੈਗਾ ਜਿਹੜਾ ਦਿਨ। ਇਸ ਦਿਨ ਕੀ ਸੀ, ਇਸ ਮੁਹਿੰਮ ਦੇ ਨਾਲ ਇੱਕ ਜਹਾਜ਼ ਸੀਗਾ ਜਿਹੜਾ ਕਿ ਵੈਕਟੀਰੀਆ 6 ਸਤੰਬਰ 1522 ਨੂੰ ਸਪੇਨ ਵਾਪਸ ਪਹੁੰਚਿਆ, ਜਿਸ ਨਾਲ ਮਨੁੱਖੀ ਇਤਿਹਾਸ ਦੀ ਪਹਿਲੀ ਦਰਜ ਕੀਤੀ ਗਈ ਦੁਨੀਆ ਦੀ ਸਮੁੰਦਰੀ ਪਰਿਕਰਮਾ ਪੂਰੀ ਹੋਈ ਸੀ। ਉੱਨੀ ਸੌ ਇੱਕ ਦੇ ਵਿੱਚ ਆਸਟ੍ਰੇਲੀਆ ਦੀ ਸੰਘੀ ਸੰਸਦ ਨਾਲ ਸੰਬੰਧਿਤ ਵਿਕਾਸ, ਇਸ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਨਵੇਂ ਫੈਡਰਲ ਰਾਜਨੀਤਿਕ ਢਾਂਚੇ ਦੀ ਸਥਾਪਨਾ ਤੋਂ ਬਾਅਦ ਮਹੱਤਵਪੂਰਨ ਸੰਵਿਧਾਨਕ ਅਤੇ ਰਾਜਨੀਤਿਕ ਤਬਦੀਲੀਆਂ ਜਾਰੀ ਰਹੀਆਂ। ਅਠਾਰਾਂ ਦੇ ਵਿੱਚ ਅਮਰੀਕਾ ਦੇ ਵਿੱਚ ਲੁਈਸਾ ਐਂਡ ਸਵੇਨ ਕਾਨੂੰਨੀ ਤੌਰ 'ਤੇ ਵੋਟ ਪਾਉਣ ਵਾਲੀ ਪਹਿਲੀ ਮਹਿਲਾ ਸੀ ਜਿਹੜੀ ਉਹ ਬਣੀ ਸੀ, ਔਰ ਇਸ ਦਿਨ ਦਾ ਸੰਬੰਧ ਵੀ 6 ਸਤੰਬਰ ਦੇ ਨਾਲ ਹੀ ਜੁੜਿਆ ਹੋਇਆ ਹੈ। 1885 ਦੇ ਵਿੱਚ ਪੂਰਵੀ ਰੋਮੇਲੀਆ ਦਾ ਬੁਲਗਾਰੀਆ ਨਾਲ ਰਸਮੀ ਰੂਪ ਦੇ ਵਿੱਚ ਏਕੀਕਰਨ ਹੋਇਆ। ਇਸ ਦਿਨ ਨੂੰ ਉੱਥੇ ਏਕੀਕਰਨ ਦਿਵਸ ਯਾਨੀ ਕਿ ਯੂਨੀਫਿਕੇਸ਼ਨ ਡੇ ਦੇ ਵਜੋਂ ਮਨਾਇਆ ਜਾਂਦਾ ਹੈ।

ਸੋ ਇਹ ਸਨ ਸਾਡੇ ਜਿਹੜੇ ਅੱਜ ਦੇ ਹਿਸਟੋਰੀਕਲ ਇਫੈਕਟ ਸੀਗੇ, ਅਤੇ ਇੱਕ ਜਿਹੜਾ ਸੁਨੇਹਾ ਸਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਸਾਡੇ ਸਰੋਤਿਆਂ ਨੂੰ ਦਿੰਦਾ ਹੈ, ਔਰ ਉਹ ਸੁਨੇਹਾ ਹੈ ਜੀ ਕਿ ਮਿਹਨਤ ਹੈ ਜਿਹੜੀ ਉਹ ਕਦੇ ਵਿਅਰਥ ਨਹੀਂ ਜਾਂਦੀ, ਇਹ ਜਾਂ ਤਾਂ ਸਫਲਤਾ ਦੇ ਕੇ ਜਾਂਦੀ ਹੈ ਅਤੇ ਜਾਂ ਤਜ਼ਰਬਾ। ਸੋ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਨੂੰ ਕਈ ਵਾਰ ਅਸਫਲਤਾ ਦਾ ਸਾਹਮਣਾ ਕਰਨਾ ਪੈ ਜਾਂਦਾ, ਪਰ ਅਸਫਲਤਾ ਦਾ ਮਤਲਬ ਇਹ ਨਹੀਂ ਕਿ ਸਾਡੀ ਮਿਹਨਤ ਹੈ ਜਿਹੜੀ ਉਹ ਬੇਕਾਰ ਹੋ ਗਈ ਹੈ। ਸਾਡੀ ਹਰ ਕੋਸ਼ਿਸ਼ ਸਾਨੂੰ ਕੁਝ ਨਵਾਂ ਸਿਖਾਉਂਦੀ ਹੈ ਅਤੇ ਅਗਲੀ ਵਾਰ ਹੋਰ ਬਿਹਤਰ ਕਰਨ ਦੇ ਲਈ ਤਿਆਰ ਕਰਦੀ ਹੈ। ਇਸ ਲਈ ਸਾਨੂੰ ਨਤੀਜੇ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਬਲਕਿ ਸਾਨੂੰ ਆਪਣੀ ਮਿਹਨਤ, ਇਮਾਨਦਾਰੀ ਅਤੇ ਲਗਨ ਦੇ ਨਾਲ ਜਿਹੜਾ ਹੈਗਾ ਆਪਣੀ ਮਿਹਨਤ ਨੂੰ ਜਾਰੀ ਰੱਖਣਾ ਚਾਹੀਦਾ ਹੈ। ਸੋ ਜਿਹੜਾ ਇਹ ਸੁਨੇਹਾ ਹੈ ਮਿਹਨਤ ਦਾ, ਇਹ ਸ਼ੁਰੂ ਦੇ ਵਿੱਚ ਹੀ ਸਾਡੇ ਪਰਿਵਾਰ ਵੱਲੋਂ, ਸਾਡੇ ਅਧਿਆਪਕਾਂ ਵੱਲੋਂ ਅਤੇ ਸਾਡੇ ਜਿਹੜੇ ਵੀ ਸਾਡੇ ਨੇੜੇ ਦੇ ਰਿਸ਼ਤੇਦਾਰ, ਭੈਣ ਭਾਈ ਆਪਣੇ ਹੁੰਦੇ, ਉਹਨਾਂ ਵੱਲੋਂ ਸਾਨੂੰ ਹਮੇਸ਼ਾ ਇਹ ਸਿੱਖ ਦਿੱਤੀ ਜਾਂਦੀ ਹੈ

ਮਿਹਨਤ ਕਰੋ, ਸੱਚਾਈ ਦੇ ਰਾਹ 'ਤੇ ਚੱਲੋ ਅਤੇ ਇੱਕ ਦਿਨ ਜਿਹੜਾ ਹੈਗਾ ਅਸੀਂ ਆਪਣੀਆਂ ਕਾਮਯਾਬੀਆਂ ਨੂੰ ਛੂਹ ਲੈਣਾ ਹੁੰਦਾ ਹੈ। ਕਿਉਂਕਿ ਮਿਹਨਤ ਕਦੇ ਇੱਕ ਦਿਨ ਨਹੀਂ ਆਉਂਦੀ। ਕਹਿੰਦੇ ਕਿ ਮਿਹਨਤ ਦਾ ਯਾਨੀ ਕਿ ਕਿਸੇ ਵੀ ਕੰਮ ਕਰਨ ਨੂੰ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ ਉਸਦਾ ਪਹਿਲਾ ਸਟੈਪ ਹੈ ਜਿਹੜਾ ਕਿਤੇ ਨਾ ਕਿਤੇ ਮੁਸ਼ਕਿਲ ਹੋ ਸਕਦਾ ਹੈ, ਕਿਉਂਕਿ ਅਸੀਂ ਡਰ ਰਹੇ ਹੁੰਦੇ ਹਾਂ ਕਿ ਇਹ ਜਿਹੜਾ ਕੰਮ ਹੈ ਅਸੀਂ ਕਰਨ ਜਾ ਰਹੇ ਹਾਂ ਇਹ ਸ਼ਾਇਦ ਬਹੁਤ ਔਖਾ ਹੋਊਗਾ ਜਾਂ ਅਸੀਂ ਸਫਲ ਨਹੀਂ ਹੋਵਾਂਗੇ ਜਾਂ ਦੁਨੀਆ ਸਾਨੂੰ ਇਸ ਦੇ ਬਾਰੇ ਕੀ ਕਹੂਗੀ ਜੇਕਰ ਅਸੀਂ ਇਹਦੇ ਵਿੱਚ ਅਸਫਲ ਹੁੰਦੇ ਹਾਂ। ਸੋ ਕਿਸੇ ਵੀ ਕੰਮ ਨੂੰ ਜਦੋਂ ਅਸੀਂ ਕਰਨਾ ਹੁੰਦਾ ਹੈ ਤਾਂ ਉਹਦੇ ਵਿੱਚ ਪਹਿਲਾਂ ਸਾਨੂੰ ਸਫਲਤਾ ਨਹੀਂ ਦੇਖਣੀ ਚਾਹੀਦੀ ਬਲਕਿ ਮਿਹਨਤ ਦੇਖਣੀ ਚਾਹੀਦੀ ਹੈ ਕਿ ਅਸੀਂ ਆਪਣੀ ਮਿਹਨਤ ਹੈ ਜਿਹੜੀ ਉਹਦੇ ਵਿੱਚ ਕਿੰਨੀ ਕੁ ਪਾ ਰਹੇ ਹਾਂ, ਕਿੰਨਾ ਕੁ ਆਪਣਾ ਸਮਾਂ ਉਹ 'ਤੇ ਬਿਤਾ ਰਹੇ ਹਾਂ, ਕਿੰਨੀ ਕੁ ਲਗਨ ਦੇ ਨਾਲ ਉਸ ਕੰਮ ਨੂੰ ਕਰ ਰਹੇ ਹਾਂ। ਜਦੋਂ ਅਸੀਂ ਇੱਕ ਇੱਕ ਪੌੜੀ ਚੜ੍ਹਦੇ ਜਾਵਾਂਗੇ ਤਾਂ ਬਹੁਤ ਹੀ ਯਕੀਨੀ ਹੋ ਜਾਂਦਾ ਹੈ ਕਿ ਅਸੀਂ ਆਪਣੀ ਮੰਜ਼ਿਲ 'ਤੇ ਆਸਾਨੀ ਦੇ ਨਾਲ ਪਹੁੰਚ ਸਕਦੇ ਹਾਂ ਅਤੇ ਸਾਡੀ ਮੰਜ਼ਿਲ ਹੈ ਜਿਹੜੀ ਸਾਨੂੰ ਸਕੂਨ ਦਿੰਦੀ ਹੈ ਅਤੇ ਸਫਲ ਬਣਾਉਂਦੀ ਹੈ।

0: ਸੋ ਕਹਿੰਦੇ ਆ ਕਿ ਜੀ ਪਿਆਰ ਉਹ ਨਹੀਂ ਹੁੰਦਾ ਜੋ ਦਿਖਾਇਆ ਜਾਵੇ, ਪਿਆਰ ਤਾਂ ਉਹ ਹੁੰਦਾ ਜੋ ਨਿਭਾਇਆ ਜਾਵੇ, ਚਾਹੇ ਹਾਲਾਤ ਕਿਹੋ ਜਿਹੇ ਵੀ ਹੋਣ, ਸਾਥ ਫਿਰ ਵੀ ਨਿਭਾਇਆ ਜਾਵੇ। ਸੋ ਰਿਸ਼ਤਿਆਂ ਦੇ ਵਿੱਚ ਜਿਹੜਾ ਪਿਆਰ ਹੈ, ਨਿੱਘ ਹੈ, ਉਹ ਅਜਿਹੀ ਚੀਜ਼ ਹੁੰਦੀ ਹੈ ਜਿਹੜੀ ਕਿ ਸਾਨੂੰ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੀ ਹੈ, ਸਾਡੇ ਰਿਸ਼ਤਿਆਂ ਨੂੰ। ਸੋ ਪਿਆਰ ਇੱਕ ਕਹਿਣ ਦਾ ਸ਼ਬਦ ਨਹੀਂ ਹੈ, ਇਹ ਮਹਿਸੂਸ ਕਰਨ ਦਾ ਸ਼ਬਦ ਹੈ। ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ, ਜੇ ਸਹੀ ਮਾਇਨੇ ਦੇ ਵਿੱਚ ਦੇਖੀਏ ਤਾਂ ਪਿਆਰ ਸਾਡਾ ਸਾਡੇ ਆਪਣਿਆਂ ਦੇ ਲਈ ਕੀਤੇ ਹੋਏ ਐਫਰਟਸ ਨੇ, ਸਾਡੀਆਂ ਕੋਸ਼ਿਸ਼ਾਵਾਂ ਨੇ। ਸੋ ਜਿਹੜੀਆਂ ਅਸੀਂ ਕੋਸ਼ਿਸ਼ ਕਰਦੇ ਹਾਂ, ਯਤਨ ਕਰਦੇ ਹਾਂ ਆਪਣੇ ਰਿਸ਼ਤਿਆਂ ਨੂੰ ਬਣਾਉਣ ਦੇ ਲਈ, ਨਿਭਾਉਣ ਦੇ ਲਈ, ਕਿਤੇ ਅਸੀਂ ਝੁਕਦੇ ਵੀ ਹਾਂ, ਕਿਸੇ ਅਸੀਂ ਸਾਡੇ ਛੋਟੇ ਰਿਸ਼ਤੇ ਹੁੰਦੇ ਆ ਉਹਨਾਂ ਨੂੰ ਸਮਝਾਉਂਦੇ ਵੀ ਹਾਂ, ਝਿੜਕਦੇ ਵੀ ਹਾਂ, ਡਾਂਟਦੇ ਵੀ ਹਾਂ, ਸਾਰਾ ਕੁਛ ਹੀ ਇਹਦੇ ਵਿੱਚ ਆ ਜਾਂਦਾ। ਸੋ ਜਿਹੜੇ ਐਫਰਟਸ ਹੁੰਦੇ ਆ, ਕੋਸ਼ਿਸ਼ ਹੁੰਦੀ ਹੈ ਸਾਡੀ, ਉਹੀ ਸਾਡਾ ਅਸਲੀ ਪਿਆਰ ਹੈ। ਔਰ ਉਹ ਕੋਸ਼ਿਸ਼ ਸਾਡੀ ਸਾਡੇ ਰਿਸ਼ਤਿਆਂ ਦੇ ਲਈ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਰਿਸ਼ਤੇ ਆ ਜਿਹੜੇ ਅੱਜ ਕੱਲ੍ਹ ਜਿਹੜੇ ਰਿਸ਼ਤੇ ਬਹੁਤ ਕਮਜ਼ੋਰ ਹੋ ਰਹੇ ਆ, ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਚੰਗੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਬਰ ਦੇ ਨਾਲ ਆਪਣਿਆਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਜੋ ਵੀ ਸਾਡੇ ਨੇੜੇ ਦੇ ਕਲੋਜ਼ ਵਨ ਹੈਗੇ ਆ, ਉਹਨਾਂ ਨੂੰ ਪਿਆਰ ਦੇ ਨਾਲ ਇਸ ਚੀਜ਼ ਦੇ ਵਿੱਚ ਸਮਝਾਉਣਾ ਚਾਹੀਦਾ ਹੈ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਸੋ ਹੁਣ ਚੱਲਦੇ ਹਾਂ ਜੀ, ਅੱਜ ਦਾ ਜਿਹੜਾ ਦਿਨ ਹੈਗਾ ਐਤਵਾਰ, ਔਰ ਐਤਵਾਰ ਨੂੰ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹੁੰਦੇ ਹਾਂ ਜੀ ਸਿਲਸਿਲਾ ਪੈਗਾਮ। ਅਤੇ ਆਕਾਸ਼ਵਾਣੀ FM ਬਠਿੰਡਾ ਹਮੇਸ਼ਾ ਹੀ ਸਾਡੇ ਸਰੋਤਿਆਂ ਦੇ ਸੁਨੇਹਿਆਂ ਨੂੰ, ਪੈਗਾਮਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕਰਦਾ ਹੈ। ਔਰ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆ ਰਹੇ ਨੇ ਵਿਜੇ ਲਕਸ਼ਮੀ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਸੰਦੇਸ਼।
1: ਸੁਣੋ ਸੁਣੋ ਸੁਣੋ ਪਿੰਡ ਵਾਲਿਓ, KYC ਅਪਡੇਟ ਸੁਨੇਹੇ ਨੂੰ ਨਜ਼ਰ ਅੰਦਾਜ਼ ਨਾ ਕਰੋ, ਆਪਣਾ KYC ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕੋਰਿਸਪੋਂਡੈਂਟ ਯਾਨੀ BC ਕੋਲ ਜਾਓ, ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਸਵੈ ਘੋਸ਼ਣਾ ਕਰੋ। ਤੇ ਜੇਕਰ ਕੋਈ ਬਦਲਾਵ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ, ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।

ਜਿੱਥੇ ਸਾਹਾਂ ਨਾਲੋਂ ਮਿੱਟੀ ਵੱਧ ਕੀਮਤੀ ਹੋਵੇ ਉੱਥੇ ਜਾਨ ਵਾਰਨ ਵਾਲੇ ਸੂਰਮੇ ਕਹਾਉਂਦੇ ਨੇ। ਇਹ ਐਤਵਾਰ ਜਾਣੀ ਕਿ 6 ਸਤੰਬਰ 2026 ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੀ, ਜੋ ਕਿ ਅਧਾਰਤ ਹੋਵੇਗਾ 7ਵੇਂ ਪਰਮਵੀਰ ਚੱਕਰ ਵਿਜੇਤਾ ਮੇਜਰ ਧਨ ਸਿੰਘ ਥਾਪਾ ਦੀ ਜੀਵਨ ਗਾਥਾ ਉੱਤੇ। ਸੋ ਸੁਣਨਾ ਨਾ ਭੁੱਲਣਾ, ਐਤਵਾਰ ਸ਼ਾਮ 5:30 ਵਜੇ ਸਿਲਸਿਲਾ ਰਾਖੇ ਸਰਹੱਦਾਂ ਦੀ।

ਮੰਗਾ ਪਿੰਡ ਗੰਗਾ ਅਵਲੂ ਕੀ ਤੇ ਇਹਨਾਂ ਦਾ ਬੇਟਾ ਬੰਟੀ, ਬੇਟੀਆਂ ਰਮਨਦੀਪ ਕੌਰ, ਪਰਵੀਨ ਕੌਰ ਤੇ ਗੁਰਮੀਤ ਤੇ ਮੇਜਰ ਡਾਕਟਰ ਕੁਲਵਿੰਦਰ ਗੰਗਾ ਅਵਲੂ ਕੀ ਤੇ ਪ੍ਰੋਗਰਾਮ ਹੈ ਜੀ ਪੈਗਾਮ। ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ ਪੈਗਾਮ ਦੇ ਵਿੱਚ। ਕਹਿੰਦੇ ਚੰਗੇ ਰਹਿੰਦੇ ਜੇ ਸਾਡੀ ਮੁਲਾਕਾਤ ਨਾ ਹੁੰਦੀ, ਓਏ ਹੋਏ, ਚੰਗੇ ਰਹਿੰਦੇ ਜੇ ਸਾਡੀ ਮੁਲਾਕਾਤ ਨਾ ਹੁੰਦੀ, ਜੇ ਮੁਲਾਕਾਤ ਹੋਈ ਸੀ ਫਿਰ ਬਹੁਤੀ ਗੱਲਬਾਤ ਨਾ ਹੁੰਦੀ, ਅੱਜ ਇਹਨਾਂ ਅੱਖਿਆਂ ਵਿੱਚ ਸੱਜਣਾ ਹੰਝੂਆਂ ਦੀ ਬਰਸਾਤ ਨਾ ਹੁੰਦੀ, ਸਾਡਾ ਉਦਾਸ ਭਰਿਆ ਦਿਨ ਤੇ ਦਰਦ ਭਰੀ ਅੱਜ ਰਾਤ ਨਾ ਹੁੰਦੀ। ਹਾਓ ਸਵੀਟ ਐਂਡ ਵੈਰੀ ਇਮੋਸ਼ਨਲ ਪੈਗਾਮ ਫਰੋਮ ਮੰਗਾ ਪਿੰਡ ਗੰਗਾ ਅਵਲੂਕੀ। ਔਰ ਕਹਿੰਦੇ ਨਾ ਕਿ ਆਗਾਜ਼ ਨਾ ਹੁੰਦਾ ਤੇ ਫਿਰ ਇਸ ਤਰ੍ਹਾਂ ਨਾ ਹੁੰਦਾ, ਤੇ ਜੇਕਰ ਆਗਾਜ਼ ਨਾ ਹੁੰਦਾ ਤੇ ਇੱਕ ਕਹਾਣੀ ਵੀ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਿਲ

ਨਾ ਹੁੰਦੀ। ਸੋ ਇਹਨਾਂ ਕਹਾਣੀਆਂ ਦੇ ਲਈ ਕਈ ਵਾਰੀ ਕੁਛ ਕੁ ਚੀਜ਼ਾਂ ਦੇ ਆਗਾਜ਼ ਹੋਣੇ ਬਹੁਤ ਜ਼ਰੂਰੀ ਨੇ। ਅਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਵੀ ਪ੍ਰੋਗਰਾਮ ਪੈਗਾਮ ਦੇ ਨਾਲ ਅਸਦਾ ਆਗਾਜ਼ ਕੀਤਾ। ਬਹੁਤ ਬਹੁਤ ਸ਼ੁਕਰੀਆ। ਜਸਪਾਲ ਗੈਰੀ ਬੂਟਾ ਤਗੜ ਪ੍ਰਿਆ ਕਾਂਤਾ ਮਾਨਸ ਮੌਣ ਮੰਡੀ ਤੋਂ ਕਰ ਰਹੇ ਨੇ ਪੈਗਾਮ। ਕਹਿੰਦੇ ਜ਼ਰਾ ਜਲਦੀ ਸੇ ਆਜ ਸਵਰੀਆ, ਹਕਤੀ ਕੀ ਉੜੀ ਚੁਨਰੀਆ, ਜੈਸੇ ਮੀਰਾ ਨੇ ਸਭ ਕੁਛ ਭੁਲਾਇਆ, ਪ੍ਰਭੂ ਚਰਨੋ ਮੇ ਧਿਆਨ ਲਗਾਇਆ, ਮੋਹਨ ਮੁਝੇ ਪਰ ਡਾਲੋ ਨਜ਼ਰੀਆ, ਤੇਰੀ ਭਗਤੀ ਕੀ ਉੜੀ ਚੁਨਰੀਆ, ਜ਼ਰਾ ਜਲਦੀ ਸੇ ਆਜਾ ਸਵਰੀਆ, ਤੁਮਨੇ ਰਾਧਾ ਸੇ ਪ੍ਰੀਤ ਲਗਾਈ, ਉਸਕੇ ਬੰਧਨ ਸੇ ਬਾਂਧ ਗਏ ਕਨ੍ਹਈਆ, ਰਾਧਾ ਸੁਣਤੀ ਥੀ ਪਿਆਰੀ ਬਾਂਸੁਰੀਆ, ਤੇਰੀ ਭਗਤੀ ਕੀ, ਤੇਰੀ ਭਗਤੀ ਕੀ ਉੜੀ ਹੈ ਚੁਨਰੀਆ, ਜਲਦੀ ਸੇ ਆਜਾ ਸਵਰੀਆ। ਸੋ ਜਸਪਾਲ ਗੈਰੀ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਬੜੇ

तेरी भक्ति की उड़ी है चुनरिया, जल्दी से आजा सवरिया। सो जसपाल कैरी जी प्रोग्राम पैगाम दे विच बड़े खूबसूरत जा पैगाम कीता जसपाल कैरी ने, तेरी भक्ति की उड़ी है चुनरिया। बहुत बहुत शुक्रिया प्रोग्राम पैगाम दे विच पैगाम करन दे लई। थैंक यू। ਪਿੰਡ ਲਾਲਬਾਈ ਤੋਂ ਕਰ ਰਹੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ, ਤੇ ਇਹਨਾਂ ਦੇ ਨਾਲ ਨੇ ਜੀ ਮਨਜੀਤ ਕੌਰ। ਕਹਿੰਦੇ ਖੁਦ ਵੀ ਖੁਸ਼ ਰਿਹਾ ਕਰੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖਿਆ ਕਰੋ, ਫਿਰ ਹੀ ਚੰਗਾ ਇਨਸਾਨ ਕਹਾਏਗਾ। ਇਹ ਸਭ ਨੂੰ ਪਤਾ ਹੈ ਕਿ ਰੋਂਦਾ ਹੀ ਜਗ ਤੇ ਆਇਆ ਸੀ ਤੇ ਰੋਂਦਾ ਹੀ ਜਗ ਤੋਂ ਜਾਏਗਾ। ਬੜੀ ਵੱਡੀ ਗੱਲ ਕਰ ਦਿੱਤੀ ਜੀ ਤੁਸੀਂ ਪ੍ਰੋਗਰਾਮ ਪੈਗਾਮ ਦੇ ਵਿੱਚ। ਵਾਕਈ ਜੀ ਰੋਂਦੇ ਆਏ ਸੀ, ਪਰ ਜੋ ਇਨਸਾਨ ਰੋਂਦਾ ਚਲਾ ਗਿਆ ਫਿਰ ਉਸਦੀ ਜ਼ਿੰਦਗੀ ਕਾਹਦੀ। ਸੋ ਜਾਂਦੇ ਜਾਂਦੇ ਜ਼ਰੂਰ ਹੱਸਣਾ ਚਾਹੀਦਾ ਤੇ ਆਪਣੇ ਤੋਂ ਬਾਅਦ ਤੁਹਾਨੂੰ ਯਾਦ ਕਰਕੇ ਤੁਹਾਡੀਆਂ ਚੰਗੀਆਂ ਗੱਲਾਂ ਕਰਕੇ ਹੀ ਵੀ ਸਾਰਿਆਂ ਦੇ ਦਿਲਾਂ ਦੇ ਵਿੱਚ ਖੁਸ਼ੀ ਤੇ ਇੱਕ ਨਮੀ ਦਾ ਅਹਿਸਾਸ ਹੋਣਾ ਚਾਹੀਦਾ। ਸੋ ਪ੍ਰੋਗਰਾਮ ਪੈਗਾਮ ਦੇ ਵਿੱਚ ਬੜਾ ਹੀ ਖੂਬਸੂਰਤ ਜਿਹਾ ਪੈਗਾਮ ਤੁਸੀਂ ਕੀਤਾ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਨਜ਼ਦੀਕ ਸਿੰਘਪੁਰਾ ਕੈਂਚੀਆਂ ਪਿੰਡ ਜੋਗੇਵਾਲਾ ਤੋਂ ਜਗਸੀਰ ਸਿੰਘ, ਜਸਵਿੰਦਰ ਕੌਰ, ਗੁਰਲਾਲ ਸਿੰਘ, ਜਸਪ੍ਰੀਤ ਕੌਰ, ਜਸਮੀਤ ਸਿੰਘ, ਆਸ਼ੂ, ਮਨਦੀਪ, ਜਗਦੀਪ, ਅੰਕਵੀਰ, ਰਣਜੀਤ ਸਿੰਘ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣ ਵਿਜੇ ਲਕਸ਼ਮੀ, ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਬੜੇ ਖੂਬਸੂਰਤ ਜਿਹਾ ਪੈਗਾਮ ਕੀਤਾ ਹੈ। ਕਹਿੰਦੇ ਮਨਦੀਪ ਰਜੌਰਾ ਅਤੇ ਵਿਜੇ ਲਕਸ਼ਮੀ ਭੈਣ ਪ੍ਰੋਗਰਾਮ ਪੇਸ਼ ਕਰਦੇ ਰਹਿਣ, FM ਸਟੂਡੀਓ ਦੇਖਣ ਨੂੰ ਸਾਡੇ ਤਰਸਦੇ ਨੈਣ, FM ਬਠਿੰਡਾ ਸਿਖਰਾਂ ਤੇ ਚੱਲੇ ਲੋਕੀ ਵਾਹ ਵਾਹ ਵਾਹ ਵਾਹ ਕਹਿਣ, ਐਸੀ ਹੋਈ ਰੱਬ ਦੀ ਕਿਰਪਾ ਸਰੋਤਿਆਂ ਦੀ ਬੀਜੀ ਰਹੇਗੀ ਲਾਈਨ। ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਔਰ ਆਕਾਸ਼ਵਾਣੀ FM ਬਠਿੰਡਾ ਦੀ ਜੋ ਲਾਈਨ ਹੈ ਉਹ ਤਾਂ ਬਿਜ਼ੀ ਰਹਿੰਦੀ ਹੈ, ਲੇਕਿਨ 77, 173, 176 ਕਦੇ ਵੀ ਬਿਜ਼ੀ ਨਹੀਂ ਰਹਿੰਦਾ। ਤੁਸੀਂ ਆਪਣੇ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ 77, 173, 176 ਤੇ ਭੇਜ ਸਕਦੇ ਹੋ। ਜੀ ਸਤਿ ਸ੍ਰੀ ਅਕਾਲ ਸਾਨੂੰ ਭੇਜੀ ਹੈ ਜੀ ਪਿੰਡ ਮਹਿਮਾ ਸਵਾਈ ਜ਼ਿਲ੍ਹਾ ਬਠਿੰਡਾ ਤੋਂ ਗੁਰਦੀਪ ਕੌਰ। ਕਹਿੰਦੇ ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਹ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਫਰੀਦ। ਜੀ ਬਹੁਤ ਹੀ ਪਿਆਰਾ ਖੂਬਸੂਰਤ ਪੈਗਾਮ, ਉੱਠ ਫਰੀਦਾ ਸੁੱਤਿਆ ਤੇਰੀ ਡਾਢੇ ਨਾਲ ਪ੍ਰੀਤ। ਜੀ ਕਰ ਅਸੀਂ ਵੀ ਉਸ ਡਾਢੇ ਨਾਲ ਪ੍ਰੀਤ ਪਾ ਲਈਆਂ ਨੇ ਤੇ ਫਿਰ ਮੈਨੂੰ ਲੱਗਦਾ ਅਸੀਂ ਇੱਕ ਚੰਗੇ ਇਨਸਾਨ ਬਣਨ ਦੇ ਕਾਬਿਲ ਹੋ ਜਾਵਾਂਗੇ ਤੇ ਫਿਰ ਇੱਕ ਚੰਗਾ ਇਨਸਾਨ ਉਸ ਪਰਮਾਤਮਾ ਉਸ ਵਾਹਿਗੁਰੂ ਨਾਲ ਹੀ ਪ੍ਰੀਤਾ ਪਾਉਂਦਾ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਬੜਾ ਹੀ ਖੂਬਸੂਰਤ ਜਿਹਾ ਪੈਗਾਮ ਕਰਨ ਦੇ ਲਈ ਸ਼ੁਕਰੀਆ। ਚੰਦਨ ਗਰੋਵਰ ਰਿੰਕੂ ਵਧਵਾ ਪਟੇਲ ਨਗਰ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ। ਆਫਟਰ ਸੋ ਲੌਂਗ ਟਾਈਮ ਚੰਦਨ ਐਂਡ ਰਿੰਕੂ ਦਾ ਪਟੇਲ ਨਗਰ ਬਠਿੰਡਾ ਤੋਂ ਪੈਗਾਮ ਆਇਆ। ਬਾਤ ਕਰੋ ਰੂਠੇ ਯਾਰੋ ਸੇ, ਸੰਨਾਟੋ ਸੇ ਡਰ ਜਾਤੇ ਹੈ, ਪਿਆਰ ਅਕੇਲਾ ਹੀ ਜੀ ਸਕਤਾ ਹੈ, ਯਾਰ ਅਕੇਲੇ ਮਰ ਜਾਤੇ ਹੈ। ਹਾਓ ਸਵੀਟ ਚੰਦਨ ਜੀ, ਬਿਊਟੀਫੁਲ ਪੈਗਾਮ। ਬਾਤ ਕਰੋ ਰੂਠੇ ਯਾਰੋ ਸੇ, ਮੈਂ ਤਾਂ ਇਹ ਕਹਿੰਦੀ ਹਾਂ ਜੀ ਬਿਲਕੁਲ ਜੀ ਬਿਲਕੁਲ, ਜੇਕਰ ਕੋਈ ਤੁਹਾਡੇ ਤੋਂ ਨਾਰਾਜ਼ ਹੈ, ਪਰੇਸ਼ਾਨ ਹੈ, ਕਿਤੇ ਦੂਰ ਦੂਰ ਮਨ ਦੇ ਵਿੱਚ ਖਟਾਸ ਹੈ, ਤੇ ਕਿਉਂ ਨਾ ਇੱਕ ਖੂਬਸੂਰਤ ਜਿਹਾ ਪੈਗਾਮ ਹੀ ਭੇਜ ਦਿਓ ਉਹਨਾਂ ਨੂੰ, ਕਿਉਂ ਨਾ ਇੱਕ ਖੂਬਸੂਰਤ ਜੀ ਹਾਈ ਹੈਲੋ ਹੀ ਭੇਜ ਦਿਓ, ਕਿਉਂ ਨਾ ਇੱਕ ਖੂਬਸੂਰਤ ਜੀ ਹੈਲੋ ਭੇਜ ਦਿਓ, ਤਾਂ ਕਿ ਉਸ ਰੁੱਖੇ ਰੁੱਖੇ ਰਿਸ਼ਤਿਆਂ ਦੇ ਵਿੱਚ ਕੁਛ ਨਰਮੀ ਦੀ ਨਰਮਾ ਹਟਾ ਸਕੇ। ਸੋ ਬਹੁਤ ਬਹੁਤ ਸ਼ੁਕਰੀਆ ਚੰਦਨ ਐਂਡ ਰਿੰਕੂ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ, ਥੈਂਕ ਯੂ।

ਸੰਤੂ ਪਰਿਵਾਰ ਕਰ ਰਿਹਾ ਪੈਗਾਮ ਪ੍ਰੋਗਰਾਮ। ਪੈਗਾਮ ਦੇ ਵਿੱਚ ਪਰਮਾਤਮਾ ਕੋਲੋਂ ਹਮੇਸ਼ਾ ਤੰਦਰੁਸਤੀ ਮੰਗਿਆ ਕਰੋ, ਕਿਉਂਕਿ ਕਈ ਵਾਰ ਕੁਦਰਤ ਕਰੋੜਾਂ ਰੁਪਏ ਦੀ ਜਾਇਦਾਦ ਦੇ ਕੇ ਵੀ ਮੰਜੇ ਤੇ ਪਾ ਦਿੰਦੀ ਹੈ। ਪਿੰਡ ਕਲਿਆਣ ਸੁੱਖਾ ਬਠਿੰਡਾ ਤੋਂ ਜਗਾ ਸੰਧੂ, ਹਰਵਿੰਦਰ ਕੌਰ ਸੰਧੂ, ਕੀਰਤ ਸੰਧੂ, ਜਸੀ ਸੰਧੂ, ਪੱਪਾ ਤੇ ਗੁਰਦੀਪ ਸੰਧੂ। ਬਿਲਕੁਲ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਔਰ ਮੈਂ ਇਸ ਨਾਲ ਬਿਲਕੁਲ ਐਗਰੀ ਕਰਦੀ ਹਾਂ। ਵਾਹਿਗੁਰੂ ਪਰਮਾਤਮਾ ਤੋਂ ਹਮੇਸ਼ਾ ਚੰਗੀ ਸਿਹਤ ਦੀ ਹੀ ਅਰਦਾਸ ਕਰਨੀ ਚਾਹੀਦੀ ਹੈ, ਕਿਉਂਕਿ ਚੰਗੀ ਸਿਹਤ ਹੈ ਤੇ ਇਨਸਾਨ ਘੱਟ ਪੈਸਿਆਂ ਨਾਲ ਵੀ ਬਹੁਤ ਕੁਛ ਹਾਸਿਲ ਕਰ ਸਕਦਾ ਹੈ। ਸ਼ੁਕਰੀਆ ਜੀ। ਪ੍ਰਗਟ ਸਿੰਘ ਢਿੱਲੋਂ, ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ ਤੋਂ ਤੇ ਸੁਖਦੀਪ ਸਿੰਘ ਗਿੱਲ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ। ਆਲੂ ਦੇ ਪਰੌਂਠੇ ਨਾਲ ਰੋਟੀ ਕਦੇ ਤਵੇ ਵਾਲੀ, ਸਬਜ਼ੀਆਂ ਦਾਲਾਂ ਛਕੇ, ਲਾ ਲਾ ਤਰਕਾਰੀਆਂ, ਪਲੰਗ ਰੰਗੀਲੇ ਡਾਕੇ, ਸੁੰਦਰ ਗਦੇਲੇ ਉੱਤੇ ਲੇਫ ਤੇ ਤਲੀਆਂ ਨਾਲ ਸੇਜਾਂ ਨੂੰ ਸ਼ਿੰਗਾਰਿਆ, ਕਦੇ ਰੱਬ ਬੱਗੀਆਂ ਤੇ ਕਾਰਾਂ, ਕਦੇ ਮਹਿੰਗਾਈਆਂ ਤੇ ਚੜਦੇ ਜਹਾਜ਼ੀ ਲਾਉਂਦਾ, ਫਿਰ ਵੀ ਉਡਾਰੀਆਂ ਧੀਆਂ ਪੁੱਤ, ਕਦੇ ਰੱਬ ਬੱਗੀਆਂ ਤੇ ਕਾਰਾਂ, ਕਦੇ ਮਹਿੰਗਾਈਆਂ ਤੇ ਚੜ ਕੇ ਜਹਾਜ਼ੀ ਲਾਉਂਦਾ, ਫਿਰੇ ਤੋਂ ਉਡਾਰੀਆਂ ਧੀਆਂ ਪੁੱਤ, ਕਾਰੋਬਾਰ ਮਾਇਆ ਨਾਲ ਬੈਂਕ ਭਰੇ, ਕਈ ਕਈ ਮੰਜ਼ਿਲਾਂ ਨੇ ਮਹਿਲ ਤੇ ਅਟਾਰੀਆਂ, ਦਿਨੇ ਰਾਤੀ ਭੱਜੇ ਫਿਰੇ ਮੰਜਾ ਮਾਇਆ ਚ ਮਸਤ ਹੋ ਕੇ, ਉੱਚੀਆਂ ਮੋਹਦਿਆਂ ਨਾਲ ਲਾਉਂਦਾ ਫਿਰੇ ਯਾਰੀਆਂ, ਹਰ ਵੇਲੇ ਕਰ ਸ਼ੁਕਰਾਨਾ ਉਹਦਾ, ਕਾਦਰ ਜੀ ਜਿਨ੍ਹੇ ਤੈਨੂੰ ਬਖਸ਼ੀਆਂ ਵਸਤਾਏ ਸਾਰੀਆਂ, ਜਿਨ੍ਹੇ ਤੈਨੂੰ ਬਖਸ਼ੀਆਂ ਵਸਤਾਏ ਸਾਰੀਆਂ। ਬਿਲਕੁਲ ਜੀ, ਮੈਂ ਤਾਂ ਇਹੀ ਕਹਿੰਦੀ ਹਾਂ ਜੀ, ਸ਼ੁਕਰਾਨਾ ਈਸ਼ਵਰ ਅੱਲਾ ਵਾਹਿਗੁਰੂ ਦਾ ਜ਼ਰੂਰ ਕਰਨਾ ਚਾਹੀਦਾ, ਜੇਕਰ ਉਸਨੇ ਕੁਛ ਨਾ ਦੇ ਕੇ ਵੀ ਨਾ ਇਹ ਸਵਾਸ ਦਿੱਤੇ ਨੇ ਨਾ, ਤੇ ਇਹਨਾਂ ਸਵਾਸਾਂ ਦਾ ਵੀ ਬਹੁਤ ਬਹੁਤ ਸ਼ੁਕਰਾਨਾ। ਥੈਂਕ ਯੂ ਸੋ ਮਚ ਪ੍ਰਗਟ ਸਿੰਘ ਜੀ। ਬੂਟਾ ਕੋਟ ਬਖਤੂ ਤੋਂ ਕਰਨੇ ਪੈਗਾਮ, ਕਹਿੰਦੇ ਨਸ਼ੇ ਉੱਤੇ ਲਾਈਏ ਨਾ ਕਿਸੇ ਦੇ ਪੁੱਤ ਨੂੰ, ਜੀ ਦੀ ਛਾਵੇਂ ਬਣਾਉਣ ਦਾ ਜਾਂ ਤਕਲੀਫ ਦੇਣ ਦਾ ਜਾਂ ਘਰ ਦੇ ਵਿੱਚ ਲੜਾਈ ਝਗੜਾ ਕਰਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ ਹੈ, ਜੇ ਹੋ ਸਕੇ ਤਾਂ ਖੁਸ਼ੀਆਂ ਵੰਡੋ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਆਪ ਸਭ ਦਾ। ਜਥੇਦਾਰ ਪਿਆਰਾ ਸਿੰਘ ਪੈਗਾਮ ਕਰ ਰਹੇ ਨੇ, ਬਜ਼ੁਰਗਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ, ਬਜ਼ੁਰਗਾਂ ਦੀ ਸੇਵਾ ਨੂੰ ਲੱਗਦਾ ਮੇਵਾ, ਜੋ ਕਰੇ ਸੱਚੇ ਮਨ ਚਿਤ ਲਾਵੇ, ਹੋਮੇ ਵਿੱਚੋਂ ਜਾਵੇ, ਸੱਚੇ ਸਤਿਗੁਰਾਂ ਵਚਨ ਸੁਣਾਵੇ। ਪੈਗਾਮ ਪੇਸ਼ ਕਰਤਾ ਵਿਜੇ ਲਕਸ਼ਮੀ ਜੀ ਦਾ ਦਿਲੋਂ ਧੰਨਵਾਦ ਤੇ ਉਸਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਵੇ। ਸੋ ਜਥੇਦਾਰ ਪਿਆਰਾ ਸਿੰਘ ਜੀ, ਤੁਹਾਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੁਹਾਡਾ ਵੀ ਦਿਲੋਂ ਧੰਨਵਾਦ। ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਪਿੰਡ ਸੰਦੋਹਾ ਨੇੜੇ ਮੌਂਡ ਮੰਡੀ ਤੋਂ ਜਗਰਾਜ ਸਿੰਘ ਕਣਕਵਾਰੀਆ, ਗੰਗਾ ਰਾਮ ਪੁੱਛੋ ਮੰਡੀ, ਸਤਿਕਾਰਜੀਤ ਸਰਾਬਾ, ਸ਼ਮਿੰਦਰ ਬਾਈ, ਅਵਤਾਰ ਸਿੰਘ ਘੁਮਿਆਰ ਖੇੜਾ ਤੋਂ। ਸਾਥ ਨਿਭਾਉਣ ਵਾਲੇ ਮਿਲਦੇ ਨੇ, ਅੱਧ ਵਿੱਚ ਛੱਡਣ ਵਾਲੇ ਬਥੇਰੇ ਨੇ, ਦੂਰ ਜਾਣ ਦੀ ਲੋੜ ਨਹੀਂ, ਜੜ ਵੱਢਣ ਵਾਲੇ ਨੇੜੇ ਨੇ, ਸੱਚ ਉਜੜਦਾ ਵੇਖਿਆ ਮੈਂ, ਇੰਨੇ ਝੂਠ ਤੇ ਵਸਤੇ ਡੇਰੇ ਨੇ, ਬਹੁਤਾ ਨਾ ਵਿਸ਼ਵਾਸ ਕਰੀ, ਇਹ ਉੱਤੋਂ ਉੱਤੋਂ ਤੇਰੇ ਨੇ। ਜੀ ਸੰਦੋਹਾ ਤੋਂ ਜਗਰਾਜ ਜੀ, ਤੁਸੀਂ ਤੇ ਫਿਰ ਕਮਾਲ ਹੀ ਕਰ ਗਏ, ਉੱਤੋਂ ਉੱਤੋਂ ਤੇਰੇ ਨੇ। ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਕਿ ਕੌਣ ਤੁਹਾਡੇ ਨਾਲ ਹੈ ਤੇ ਕੌਣ ਤੁਹਾਡੇ ਖਿਲਾਫ਼ ਹੈ, ਅਸੀਂ ਤਾਂ ਬਸ ਉੱਪਰਲੀਆਂ ਗੱਲਾਂ ਦੇ ਵਿੱਚ ਹੀ ਆ ਕੇ ਕਈ ਵਾਰੀ ਉਹਨਾਂ ਤੇ ਪੂਰਾ ਵਿਸ਼ਵਾਸ ਕਰ ਲੈਂਦੇ ਹਾਂ। ਪਰ ਮੈਂ ਤਾਂ ਇੱਕੋ ਹੀ ਗੱਲ ਕਹਿੰਦੀ ਹਾਂ, ਜੇ ਤੁਸੀਂ ਆਪਣੇ ਚੰਗੇ ਕਰਮ ਕਰਦੇ ਰਹੋ, ਬਾਕੀ ਗੱਲਾਂ ਪਰਮਾਤਮਾ ਤੇ ਛੱਡੋ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਕਣਕ ਵਾਲੀਆ ਜੀ। ਸ਼ੀਸ਼ ਕੁਮਾਰ ਬੰਸਲ, ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡਬਲਯੂ ਤੋਂ ਕਰ ਰਹੇ ਨੇ ਪੈਗਾਮ ਪ੍ਰੋਗਰਾਮ। ਪੈਗਾਮ ਦੇ ਵਿੱਚ ਕਹਿੰਦੇ, ਕਾਮਯਾਬੀ ਮੁਫ਼ਤ ਮੇਂ ਨਹੀਂ ਮਿਲਤੀ ਮੇਰੇ ਦੋਸਤ, ਇਸਕੀ ਕੀਮਤ ਆਪਣੀ ਨੀਂਦ, ਸਕੂਨ ਔਰ ਕਭੀ ਕਭੀ ਅਪਨੋ ਸੇ ਦੂਰ ਰਹਿ ਕਰ ਭੀ ਚੁਕਾਨੀ ਪੜਤੀ ਹੈ। ਦੈਟਸ ਟਰੂ, 101% ਟਰੂ ਸਤੀਸ਼ ਕੁਮਾਰ ਬੰਸਲ ਜੀ, ਰੀਅਲੀ ਦਿਸ ਇਜ਼ ਅ ਟਰੂ ਪੈਗਾਮ। ਕਾਮਯਾਬ ਹੋਣ ਦੇ ਲਈ ਸਕੂਨ ਚੈਨ ਤਾਂ ਫਿਰ ਗਵਾਉਣਾ ਹੀ ਪੈਂਦਾ। ਸੋ ਬਹੁਤ ਬਹੁਤ ਸ਼ੁਕਰੀਆ, ਲੇਕਿਨ ਜਦੋਂ ਫਿਰ ਕਾਮਯਾਬੀ ਦੀ ਮਿਠਾਸ ਮਿਲਦੀ ਹੈ ਨਾ, ਉਹ ਬੜੀ ਮਿੱਠੀ ਤੇ ਮਾਖਿਓ ਮਿੱਠੀ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ ਸਤੀਸ਼ ਜੀ।

ਖੜਕ ਸਿੰਘ ਪੁੱਤਰ ਅਰਜੁਨ ਸਿੰਘ ਪਿੰਡ ਬਲੀਆਂ ਜ਼ਿਲ੍ਹਾ ਸੰਗਰੂਰ ਤੋਂ ਮਾਂ ਜਦ ਦਿੰਦੀ ਜਨਮ ਬੱਚੇ ਨੂੰ ਦੁੱਖੜੇ ਸਹਿੰਦੀ ਪਾਰੇ ਬਾਲ ਖੇਡਦਾ ਵੇਖ ਵਿਹੜੇ ਵਿੱਚ ਮਾਂ ਜਾਂਦੀ ਬਲਿਹਾਰੇ ਮਾਂ ਆਖੇ ਤੂੰ ਚੰਦ ਹੈ ਮੇਰਾ ਬਾਕੀਆਂ ਦੇ ਪੁੱਤ ਤਾਰੇ ਵੱਡਾ ਹੋਇਆ ਪੜ੍ਹਨੇ ਪਾਇਆ ਪੜ੍ਹਨ ਚ ਬੜਾ ਹੁਸ਼ਿਆਰ ਹੈ ਪੜ੍ਹ ਕੇ ਫੌਜ ਚ ਭਰਤੀ ਹੋਇਆ ਚੁਣ ਚੁਣ ਵੈਰੀ ਮਾਰੇ ਨਾਲ ਮੈਡਲਾ ਛਾਤੀ ਭਰ ਗਈ ਮਾਂ ਭੁੱਲ ਗਈ ਦੁੱਖੜੇ ਸਾਰੇ ਮੱਟੂ ਬਣ ਕੇ ਅਫਸਰ ਆ ਗਿਆ ਮਾਂ ਨੂੰ ਸਵਰਗ ਦਿਖਾਵੇ ਮੱਟੂ ਬਣ ਕੇ ਅਫਸਰ ਆ ਗਿਆ ਹੁਣ ਮਾਂ ਨੂੰ ਸਵਰਗ ਵਿਖਾਵੇ ਦੇਖੋ ਜੀ ਮਾਵਾਂ ਦੀਆਂ ਜਿਹੜੀਆਂ ਦੁਆਵਾਂ ਹੁੰਦੀਆਂ ਨੇ ਤਾਂ ਉਹਨਾਂ ਦੀਆਂ ਮਿਹਨਤਾਂ ਕਦੇ ਵੀ ਜ਼ਾਇਆ ਨਹੀਂ ਜਾਂਦੀਆਂ ਸੋ ਖੜਕ ਸਿੰਘ ਪੁੱਤਰ ਅਰਜੁਨ ਜੀ ਤੁਸੀਂ ਵੀ ਪ੍ਰੋਗਰਾਮ ਪੈਗਾਮ ਦੇ ਵਿੱਚ ਬੜਾ ਹੀ ਖੂਬਸੂਰਤ ਜਿਹਾ ਪੈਗਾਮ ਕੀਤਾ ਮਾਵਾਂ ਦੇ ਇੱਕ ਅਹਿਸਾਸ ਨੂੰ ਸਾਡੇ ਨਾਲ ਸਾਂਝਾ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਐਂਡ ਬਾਕੀ ਤੁਹਾਡਾ ਪੈਗਾਮ ਕਾਬਿਲੇ ਤਾਰੀਫ ਹੈ ਤੇ ਜਦੋਂ ਮਾਵਾਂ ਇੰਨਾ ਮਿਹਨਤ ਤੇ ਸਿਦਕ ਤੇ ਕੰਮ ਕਰਦੀਆਂ ਨੇ ਪੁੱਤਰਾਂ ਨੇ ਤੇ ਚੰਗੇ ਚੰਗੇ ਕੰਮ ਕਰਕੇ ਨਾਮ ਰੋਸ਼ਨ ਕਰਨੇ ਹੀ ਨੇ ਬਹੁਤ ਬਹੁਤ ਸ਼ੁਕਰੀਆ ਜੀ ਮਿੱਟੂਖੜਾ ਬਲਾਕ ਲੰਬੀ ਤੋਂ ਕ੍ਰਿਸ਼ਨ ਕੁਮਾਰ ਰਾਮ ਪ੍ਰਤਾਪ ਕਮਲਾ ਦੇਵੀ ਸੁਮਨ ਜੋਤੀ ਮਨੀਸ਼ਾ ਕਰੀ ਨੇ ਪੈਗਾਮ ਕਹਿੰਦੇ ਜਿਹੜਾ ਮਨ ਆਪਣੇ ਤੇ ਕਾਬੂ ਰੱਖੇ ਉਹ ਕਦੇ ਗਲਤ ਰਸਤੇ ਪੈਂਦਾ ਨਾ ਜਿਹੜਾ ਬੰਦਾ ਮਾਰੇ ਹੱਕ ਕਿਸੇ ਦਾ ਉਸਦੇ ਪੱਲੇ ਵੀ ਕੁਛ ਰਹਿੰਦਾ ਨਾ ਜਿਹੜਾ ਮੰਗਦਾ ਸੁੱਖ ਹੈ ਸਭਨਾ ਦੀ ਉਹਦਾ ਹੁੰਦਾ ਵਿੰਗਾ ਵਾਲ ਨਹੀਂ ਇੱਥੇ ਚੜ੍ਹਦੇ ਨੂੰ ਕਰਨ ਸਲਾਮਾਂ ਸਾਰੇ ਕੋਈ ਡੁੱਬਦੇ ਦਾ ਪੁੱਛਦਾ ਹਾਲ ਨਹੀਂ ਕੋਈ ਡੁੱਬਦੇ ਦਾ ਪੁੱਛਦਾ ਹਾਲ ਨਹੀਂ ਬਿਲਕੁਲ ਜੀ ਬਿਲਕੁਲ ਤੁਹਾਡੀਆਂ ਗੱਲਾਂ ਵੀ ਬਿਲਕੁਲ ਸਹੀ ਹੈ ਲੇਕਿਨ ਜਿਹੜੇ ਤੁਹਾਡੇ ਆਪਣੇ ਹੋਣਗੇ ਨਾ ਤੁਹਾਨੂੰ ਤਕਲੀਫਾਂ ਦੇ ਵਿੱਚ ਤੁਹਾਡਾ ਹਾਲ ਜ਼ਰੂਰ ਪੁੱਛਣਗੇ ਬਹੁਤ ਬਹੁਤ ਸ਼ੁਕਰੀਆ ਜੀ ਪਿਆਰੀ ਧੀ ਵਿਜੇ ਲਕਸ਼ਮੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਸਾਰੀ ਦੁਨੀਆਂ ਦਾ ਪਿਆਰ ਮਿਲ ਕੇ ਵੀ ਉਸ ਇੱਕ ਮਾਂ ਦੇ ਪਿਆਰ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦਾ ਜੀ ਤੁਹਾਡਾ ਪੈਗਾਮ ਵੀ ਬਿਲਕੁਲ ਸਹੀ ਹੈ ਜੀ ਫਿਰ ਮਾਂ ਦੀ ਜਗ੍ਹਾ ਕੌਣ ਲੈ ਸਕਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਮੱਟੂ ਪਰਿਵਾਰ ਦਾ ਜਗਜੀਤ ਮੱਟੂ ਬਲਾਕ ਪੱਤੀ ਪਿੰਡ ਮੌੜਖੁਰਦ ਜ਼ਿਲ੍ਹਾ ਬਠਿੰਡਾ ਤੋਂ ਰਣਜੀਤ ਕੌਰ ਮੱਟੂ ਜਿੰਮੀ ਫੌਜੀ ਤਪੂਰਾ ਮੱਲ ਤੇ ਇਹਨਾਂ ਦੀ ਮਾਤਾ ਸੁਰਜੀਤ ਕੌਰ ਮੱਟੂ ਤੇ ਪਿਤਾ ਚੱਕਰ ਮੱਟੂ ਤੇ ਭੋਰਾ ਜੀ ਲਓ ਜੀ ਮਾਤਾ ਪਿਤਾ ਦੇ ਨਾਮ ਇਹਨਾਂ ਨੇ ਵੀ ਆਪਣੇ ਨਾਮ ਦੇ ਨਾਲ ਹੀ ਲਿਖੇ ਨੇ ਬਹੁਤ ਅੱਛੀ ਗੱਲ ਹੈ ਜੀ ਮਾਤਾ ਪਿਤਾ ਤਾਂ ਫਿਰ ਸਭ ਤੋਂ ਪਹਿਲੇ ਨੰਬਰ ਤੇ ਹੁੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਕੀਤਾ ਪੈਗਾਮ ਮੱਟੂ ਜੀ ਧੰਨਵਾਦ ਸੁਖਪਾਲ ਸਿੰਘ ਸਵਰਨ ਕੌਰ ਲਵਪ੍ਰੀਤ ਸਿੰਘ ਜਸਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਨੈਸ਼ਨਲ ਕਲੋਨੀ ਬਠਿੰਡਾ ਤੋਂ ਕਰ ਰਹੇ ਪੈਗਾਮ ਸੁਪਨਾ ਬਣ ਆ ਜਾਇਆ ਕਰ ਖੁਆਬਾਂ ਚ ਮੋਹ ਜਤਾਇਆ ਕਰ ਤਾਰਿਆਂ ਵਾਲੀ ਛਾਂ ਹੇਠਾਂ ਮੇਰਾ ਨਾਮ ਗੁਣਗੁਣਾਇਆ ਕਰ ਜਦ ਚੰਨ ਇਕੱਲਾ ਲੱਗੇ ਮੈਨੂੰ ਚਾਨਣ ਬਣ ਮੁਸਕਰਾਇਆ ਕਰ ਦਿਲ ਦੀਆਂ ਸੁੰਨੀਆਂ ਗਲੀਆਂ ਵਿੱਚ ਪਿਆਰ ਦੇ ਦੀਵੇ ਲਾਇਆ ਕਰ ਹਰ ਧੜਕਣ ਵਿੱਚ ਵਸ ਕੇ ਤੂੰ ਮਿੱਠੀ ਜਿਹੀ ਧੁਨ ਸੁਣਾਇਆ ਕਰ ਲਓ ਜੀ ਮਿੱਠੀ ਜਿਹੀ ਧੁਨ ਸੁਣਾ ਰਹੇ ਨੇ ਪ੍ਰੋਗਰਾਮ ਪੈਗਾਮ ਦੇ ਵਿੱਚ ਸੁਖਪਾਲ ਸਿੰਘ ਸਵਰਨ ਕੌਰ ਲਵਪ੍ਰੀਤ ਸਿੰਘ ਜਸਪ੍ਰੀਤ ਸਿੰਘ ਰੁਪਿੰਦਰ ਕੌਰ ਨੈਸ਼ਨਲ ਕਲੋਨੀ ਬਠਿੰਡਾ ਤੋਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਫੋਰ ਬੀਂਗ ਵਿਦ ਅਸ ਜਸਪ੍ਰੀਤ ਸਿੰਘ ਸਵਰਨ ਕੌਰ ਨੈਸ਼ਨਲ ਕਲੋਨੀ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ ਕਹਿੰਦੇ ਸ਼ਹਿਰ ਤੇਰੇ ਤੇ ਸਾਰੇ ਲੋਕ ਕਰਦੇ ਕੁਛ ਪੁੱਠੇ ਕਾਰੇ ਲੋਕ ਦੇਸ਼ ਕੌਮ ਦੇ ਇਹ ਵੈਰੀ ਨੇ ਮੁੱਠੀ ਪਰ ਜੋ ਹਤਿਆਰੇ ਲੋਕ ਮੁੱਠੀ ਪਰ ਹੀ ਇਹ ਦਿਸਦੇ ਨੇ ਸ਼ਕਲੋ ਸੂਰ ਤੋਂ ਪਿਆਰੇ ਲੋਕ ਗਮ ਨੂੰ ਹੀ ਸਾਥੀ ਕਹਿੰਦੇ ਨੇ ਇਹ ਗਮਾਂ ਦੇ ਜੋ ਮਾਰੇ ਲੋਕ ਪੈਰ ਪੈਰ ਤੇ ਮੁਕਰੀ ਜਾਂਦੇ ਲਾਉਂਦੇ ਰਹਿੰਦੇ ਸਾਰੇ ਲੋਕ ਲਾਉਂਦੇ ਰਹਿੰਦੇ ਲਾਰੇ ਲੋਕ ਰਹਿ ਜਾਂਦੇ ਨੇ ਉਹੀ ਮੰਜ਼ਿਲ ਤੋਂ ਜੋ ਦਿਲਾਂ ਦੇ ਨੇ ਹਾਰੇ ਲੋਕ ਸਿੱਧੋ ਕੁਝ ਕਰੀਏ ਗੱਲ ਇੱਥੇ ਗੱਲ ਪੈਣ ਲੱਗਦੇ ਸਾਰੇ ਲੋਕ ਪ੍ਰੋਗਰਾਮ ਪੈਗਾਮ ਦੇ ਵਿੱਚ ਜਸਪ੍ਰੀਤ ਸਵਰਨ ਨੈਸ਼ਨਲ ਕਲੋਨੀ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ ਕੁਛ ਲੋਕਾਂ ਦੀ ਫਿਤਰਤ ਇਹਨਾਂ ਨੇ ਦੱਸੀ ਹੈ ਸੋ ਬਿਲਕੁਲ ਜੀ ਬਿਲਕੁਲ ਮੈਂ ਤਾਂ ਖੁਦ ਐਗਰੀ ਕਰਦੀ ਹਾਂ ਤੁਹਾਡੀ ਗੱਲ ਤੋਂ ਕੁਛ ਲੋਕ ਇੱਦਾਂ ਦੇ ਹੀ ਹੁੰਦੇ ਨੇ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਪਰਮਪਾਲ ਪ੍ਰਭਦੀਪ ਸਿੰਘ ਮਹਿਤਾ ਬੀਰ ਸਿੰਘ ਗੁਰਸੀਰਤ ਕੌਰ ਪਿੰਡ ਰਾਏਪੁਰ ਰਾਈਆਂ ਤਹਿਸੀਲ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਤੋਂ ਕਾਲੇ ਕਾਲੇ ਨਾਗ ਮੈਨੂੰ ਤਰਦੇ ਵਿਖਾਈ ਦਿੱਤੇ ਉਹਨਾਂ ਜਦੋਂ ਪਾਣੀ ਵਿੱਚੋਂ ਆਪਣੇ ਨਿਤਾਰੇ ਕੇਸ ਮੋਤੀ ਉਦੋਂ ਵਸ ਗਏ ਜਿਹੜੇ ਕਿਤੇ ਲੱਭਦੇ ਨਾ ਛੱਡੇ ਤੇ ਨਿਚੋੜੇ ਜਾਂਦੇ ਉਸ ਤੇ ਸਵਾਰੇ ਕੇਸ ਕੰਘੀ ਵਿੱਚੋਂ ਨਿਕਲੇ ਤੇ ਕੰਡਲਾ ਦੇ ਵਿੱਚ ਫਸੇ ਮੇਰੇ ਵਾਂਗ ਚੱਕਰਾਂ ਚ ਪਏ ਦੁਖਿਆਰੇ ਕੇਸ ਮੇਚਾ ਉਹਦੇ ਕਾਦਾ ਸੀ ਪਿੱਛੋਂ ਕੰਡੀ ਲੈਣ ਲੱਗੇ ਇਸੇ ਹੀ ਖੁਨਾਮੀ ਵਿੱਚ ਬਣ ਗਏ ਵਿਚਾਰੇ ਕੇਸ ਅਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਆਈ ਥਿੰਕ ਪਰਮਪਾਲ ਪ੍ਰਭਦੀਪ ਸਿੰਘ ਮਹਿਤਾ ਬੀਰ ਸਿੰਘ ਫਸਟ ਟਾਈਮ ਤੁਸੀਂ ਕੀਤਾ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਸਵਾਗਤ ਵੀ ਕਰਦੀ ਹਾਂ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ

0: ਸਰੋਤੋ, ਇਹ ਸੀ ਸਾਡਾ ਅੱਜ ਦਾ ਸਿਲਸਿਲਾ ਪੈਗਾਮ ਤੇ ਪੇਸ਼ਕਾਰੀ ਕਰ ਰਹੇ ਸਨ ਵਿਜੀ ਲਕਸ਼ਮੀ।
1: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
2: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੋਣ ਦਾ?
1: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV/AIDS ਕਿਵੇਂ ਨਹੀਂ ਫੈਲਦਾ। HIV/AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1

ਬਿਹਾਰ 'ਚ ਹੜ੍ਹਾਂ ਕਾਰਨ 11 ਜ਼ਿਲ੍ਹਿਆਂ ਦੇ 10.26 ਲੋਕ ਪ੍ਰਭਾਵਿਤ। ਬਿਹਾਰ ਦੇ 11 ਜ਼ਿਲ੍ਹਿਆਂ ਵਿੱਚ ਤਕਰੀਬਨ 10.26 ਲੱਖ ਲੋਕ ਜਿਹੜੇ ਹੈਗੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਹਨ। ਅੱਜ ਸਵੇਰੇ ਭਾਰੀ ਮੀਂਹ ਮਗਰੋਂ ਇੱਥੋਂ ਦੇ ਗਾਂਧੀ ਘਾਟ ਅਤੇ ਪੰਦਾਰਕ 'ਚ ਗੰਗਾ 'ਚ ਪਾਣੀ ਹੜ੍ਹਾਂ ਦੇ ਸਭ ਤੋਂ ਉੱਚੇ ਪੱਧਰ ਨੂੰ ਪਾਰ ਕਰ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ ਭਾਗਲਪੁਰ ਅਤੇ ਨੌਕਚੀਆ ਦਾ ਦੌਰਾ ਅਤੇ ਰਾਹਤ ਤੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ। ਉਹਨਾਂ ਐਕਸ ਤੇ ਕਿਹਾ, ਅਧਿਕਾਰੀਆਂ ਨੂੰ ਸਮੇਂ ਸਿਰ ਪ੍ਰਬੰਧ ਕਰਨ ਅਤੇ ਢੁਕਵੀਂ ਰਾਹਤ ਸਮੱਗਰੀ ਅਤੇ ਫੌਰੀ ਬਚਾਅ ਉਪਾਅ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਜਨਤਕ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਪ੍ਰਭਾਵਿਤ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਤੋਂ ਬਚਾਇਆ ਜਾਵੇਗਾ।

ਅਗਲੀ ਖਬਰ ਹੈਗੀ ਹੈ ਜਿਹੜੀ ਹੈ ਜੀ ਚੰਡੀਗੜ੍ਹ ਤੋਂ ਤੇ ਕੋਲੇ ਦੀ ਘਾਟ ਦੇ ਕਾਰਨ ਬਿਜਲੀ ਉਤਪਾਦਨ ਘਟਿਆ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਤੇ ਅਸਰ ਪਿਆ।

ਸੋ ਦੇਸ਼ ਦੇ ਵਿੱਚ ਕੋਲੇ ਦੀ ਘਾਟ ਦਾ ਅਸਰ ਪੰਜਾਬ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਸੂਬੇ ਵਿੱਚ ਵਿਚਲੀ ਉਤਪਾਦਨ ਘੱਟ ਗਿਆ ਹੈ ਅਤੇ ਕਈ ਥਰਮਲ ਪਲਾਂਟ ਨੂੰ ਅੱਧੀ ਸਮਰੱਥਾ 'ਤੇ ਚਲਾਉਣਾ ਪੈ ਰਿਹਾ ਹੈ। ਸੂਬੇ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਕੌਮੀ ਪੱਧਰ 'ਤੇ ਕੋਲੇ ਦੀ ਭਾਰੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਉਤਪਾਦਨ 1500 ਮੈਗਾਵਾਟ ਤੱਕ ਘੱਟ ਗਿਆ ਹੈ। ਕੋਲੇ ਦੀ ਘਾਟ ਕਰਕੇ ਦੇਸ਼ ਵਿੱਚ 63 ਗੀਗਾਵਾਟ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਬਿਜਲੀ ਮੰਤਰੀ ਨੇ ਦੇਰ ਰਾਤ ਵੀਡੀਓ ਸੰਦੇਸ਼ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਝੋਨੇ ਦੀ ਘਾਟ ਨੂੰ ਮਾਫ਼ ਕਰਨਾ ਕੋਲੇ ਦੀ ਘਾਟ ਨੂੰ ਦੂਰ ਕਰੇ ਤਾਂ ਕਿ ਲੋਕਾਂ ਅਤੇ ਇੰਡਸਟਰੀ ਨੂੰ ਬਿਨਾਂ ਰੁਕਾਵਟ ਬਿਜਲੀ ਸਪਲਾਈ ਕੀਤੀ ਜਾ ਸਕੇ।

ਸੋ ਪੰਜਾਬ ਭਰ ਦੇ ਵਿੱਚ ਵੱਖੋ ਵੱਖਰੀਆਂ ਥਾਵਾਂ ਤੇ ਮਨਾਇਆ ਗਿਆ ਅਧਿਆਪਕ ਦਿਵਸ। ਬਠਿੰਡਾ ਤੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਗਾਜ਼। 39 ਖੇਡਾਂ ਦੇ ਵਿੱਚ 10 ਲੱਖ ਖਿਡਾਰੀਆਂ ਨੇ ਹਿੱਸਾ ਲੈਣ ਦੀ ਉਮੀਦ। ਜੇਤੂਆਂ ਨੂੰ 12.5 ਕਰੋੜ ਦੇ ਨਗਦ ਇਨਾਮ ਵੰਡੇਗੀ ਸਰਕਾਰ। ਗੋਲਾ ਸੁਟਾਵੇ ਤੇਜਿੰਦਰਪਾਲ ਤੂਰ ਨੇ 22 ਮੀਟਰ ਦਾ ਟੀਚਾ ਮਿਥਿਆ। ਜੂਨੀਅਰ ਹਾਕੀ ਏਸ਼ੀਆ ਕੱਪ 'ਚ ਇੰਡੋਨੇਸ਼ੀਆ ਨੂੰ ਹਰਾ ਕੇ ਭਾਰਤ ਦੀ ਜੇਤੂ ਸ਼ੁਰੂਆਤ। ਇਹ ਸਨ ਅੱਜ ਦੀਆਂ ਖਾਸ ਖਾਸ ਖਬਰਾਂ ਅਤੇ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਆਪਣੀ ਸਮਾਪਤੀ ਦੇ ਵੱਲ ਹੈ। ਧੰਨਵਾਦ ਕਰਦੇ ਹਾਂ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ, ਪ੍ਰੋਗਰਾਮ ਦੀ ਹੋਸਟ ਕਮਲ ਸਿੱਧੂ ਨੂੰ ਦਿਓ ਆਗਿਆ। ਧੰਨਵਾਦ।

0: इनोवेशन का हब हिंदुस्तान होगा, भारत एग्रीकल्चर एक्सपोर्ट की सुपर पावर होगा।
1: इस मौके सिक्ख्या मंत्री प्रहलाद जोशी ने कहा कि प्रधानमंत्री मोदी की अगवाई हेठ भारत हुण तीजा सब तो वड्डा स्टार्टअप इकोसिस्टम है। उन्होंने अगे कहा कि विश्व बाजार नूं हुनरमंद लोगों की लोड़ है ते यह नौजवानों लिए एक मौका है। बीजेपी के राज्यसभा मैंबर दिनेश शर्मा नूं अंडेमान ते निकोबार तो उपराज्यपाल नियुक्त किया गया है। डॉक्टर शर्मा सेवा मुक्त एडमिरल डी के जोशी की थां लैणगे, जिन्होंने 8 अक्तूबर 2017 नूं अंडेमान ते निकोबार टापुआं दे उपराज्यपाल वजों अहुदा संभालिया सी। ਬਾਟਸਾਲਾ ਡਾਕਟਰ ਸ਼ਰਮਾ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਨੇ। ਉਨ੍ਹਾਂ ਦਾ ਰਾਜ ਸਭਾ ਦਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋਣਾ ਸੀ। ਬੀਤੀ ਦੇਰ ਰਾਤ ਜਾਰੀ ਰਾਸ਼ਟਰਪਤੀ ਭਵਨ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਡਾਕਟਰ ਸ਼ਰਮਾ ਦੀ ਨਿਯੁਕਤੀ ਉਸ ਤਰੀਕ ਤੋਂ ਲਾਗੂ ਹੋਏਗੀ ਜਦੋਂ ਉਹ ਆਪਣਾ ਅਹੁਦਾ ਸੰਭਾਲਣਗੇ। ਸੁਪਰੀਮ ਕੋਰਟ ਕੋਲੀਜੀਅਮ ਦੀ ਸਿਫਾਰਿਸ਼ ਤੋਂ ਬਾਅਦ 8 ਹਾਈ ਕੋਰਟਾਂ ਵਿੱਚ ਨਵੇਂ ਚੀਫ ਜਸਟਿਸ ਨਿਯੁਕਤ ਕੀਤੇ ਗਏ ਨੇ। ਸੋਸ਼ਲ ਮੀਡੀਆ ਐਕਸ ਦੇ ਇੱਕ ਪੋਸਟ ਵਿੱਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਮੌਜੂਦਾ ਜੱਜ ਵੱਲੂਰੀ ਕਾਮੇਸ਼ਵਰ ਰਾਓ ਨੂੰ ਪਟਨਾ ਹਾਈ ਕੋਰਟ ਦਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਬੰਬੇ ਹਾਈ ਕੋਰਟ ਦੇ ਜੱਜ ਰਵਿੰਦਰ ਵੀ ਗੁੱਗੇ ਕਲਕੱਤਾ ਹਾਈ ਕੋਰਟ ਦੇ ਚੀਫ ਜਸਟਿਸ ਹੋਣਗੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਅਦਾਲਤ ਦਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਜਸਟਿਸ ਕ੍ਰਿਸ਼ਨ ਰਾਮ ਮਹਾਪਾਤਰਾ ਛੱਤੀਸਗੜ੍ਹ ਹਾਈ ਕੋਰਟ ਦੇ ਅਤੇ ਸੰਜੇ ਕੁਮਾਰ ਅਗਰਵਾਲ ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਹੋਣਗੇ। ਅਪਲੇਸ਼ ਯਸ਼ਵੰਤ ਕੋਗਜੇ ਨੂੰ ਮੱਧ ਪ੍ਰਦੇਸ਼ ਹਾਈ ਕੋਰਟ, ਪੁਸ਼ਪਿੰਦਰ ਸਿੰਘ ਭਾਟੀ ਜੰਮੂ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਅਤੇ ਜਸਟਿਸ ਮਹੇਸ਼ ਚੰਦਰ ਤ੍ਰਿਪਾਠੀ ਨੂੰ ਬੰਬੇ ਹਾਈ ਕੋਰਟ ਦਾ ਚੀਫ ਜਸਟਿਸ ਬਣਾਇਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਛੱਤੀਸਗੜ੍ਹ ਵਿੱਚ ਜਗਦਲਪੁਰ ਦੀ ਵਿਸ਼ੇਸ਼ NIA ਅਦਾਲਤ ਨੇ ਜੀਰਮ ਵਾਦੀ ਵਿੱਚ ਹੋਏ ਮਾਓਵਾਦੀ ਹਮਲੇ ਸਬੰਧੀ ਮਾਮਲੇ ਵਿੱਚ ਸਾਰੇ 10 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ ਵਿੱਚ ਕੁੱਲ 11 ਮੁਲਜ਼ਮ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ। ਅਦਾਲਤ ਨੇ 2 ਔਰਤਾਂ ਸਮੇਤ ਸਾਰੇ 10 ਮੁਲਜ਼ਮਾਂ ਨੂੰ 29 ਲੋਕਾਂ ਦੇ ਕਤਲ ਅਤੇ 15 ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ ਹੈ। ਸਜ਼ਾ ਦਾ ਫੈਸਲਾ 16 ਸਤੰਬਰ ਨੂੰ ਕੀਤਾ ਜਾਏਗਾ। ਮਈ 2013 ਵਿੱਚ ਜੀਰਮ ਪਾਰਟੀ ਵਿੱਚ ਕਾਂਗਰਸੀ ਆਗੂਆਂ ਦੇ ਕਾਫਲੇ 'ਤੇ ਹਮਲੇ 'ਚ ਸੀਨੀਅਰ ਕਾਂਗਰਸੀ ਆਗੂਆਂ ਸਮੇਤ 29 ਲੋਕ ਮਾਰੇ ਗਏ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਰਾਤ 3 ਦਿਨਾਂ ਦੌਰੇ 'ਤੇ ਗੋਆ ਪਹੁੰਚੇ, ਜਿਸ ਤਰ੍ਹਾਂ ਉਹ ਪੱਛਮੀ ਖੇਤਰੀ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਅੱਜ ਉਹ ਗ੍ਰਹਿ ਮੰਤਰਾਲੇ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਅਤੇ ਪੱਤਰਕਾਰਾਂ ਨੂੰ ਸੰਬੋਧਨ ਕਰਨਗੇ। ਸ਼੍ਰੀ ਸ਼ਾਹ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾਈ ਦਫ਼ਤਰ ਦਾ ਉਦਘਾਟਨ ਵੀ ਕਰਨਗੇ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਉਸ ਵੀਡੀਓ ਦਾ ਖੰਡਨ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਰਨਵੇ ਮੀਂਹ ਦੇ ਪਾਣੀ ਵਿੱਚ ਡੁੱਬ ਗਿਆ ਹੈ। PIB ਨੇ ਕਿਹਾ ਕਿ ਇਹ ਦਾਅਵਾ ਫਰਜ਼ੀ ਹੈ ਅਤੇ ਵੀਡੀਓ April 2024 ਦਾ, ਜਦੋਂ ਦੁਬਈ ਹਵਾਈ ਅੱਡੇ 'ਤੇ ਭਾਰੀ ਮੀਂਹ ਪਿਆ ਸੀ। ਸਰਕਾਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ ਭਰੋਸੇਯੋਗ ਅਤੇ ਅਧਿਕਾਰਤ ਸਰੋਤਾਂ ਤੋਂ ਪ੍ਰਾਪਤ ਖਬਰਾਂ 'ਤੇ ਹੀ ਭਰੋਸਾ ਕਰਨ। ਕ੍ਰਿਕਟ ਮਹਿਲਾ ਕ੍ਰਿਕਟ ਵਿੱਚ ਦੁਬਈ ਵਿੱਚ 2020 ਏਸ਼ੀਆ ਕੱਪ ਦੇ ਗਰੁੱਪ ਏ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਟੀਮ 18 ਓਵਰਾਂ ਅਤੇ ਇੱਕ ਗੇਂਦ ਵਿੱਚ ਸਿਰਫ 55 ਦੌੜਾਂ ਬਣਾ ਕੇ ਆਊਟ ਹੋ ਗਈ। ਇਹ 2020 ਕ੍ਰਿਕਟ ਵਿੱਚ ਉਸਦਾ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। ਭਾਰਤ ਵੱਲੋਂ ਸਪਿਨਰ ਸ਼੍ਰੀ ਚਰਨੀ ਅਤੇ ਪ੍ਰੇਮਾ ਰਾਵਤ ਨੇ 3-3 ਵਿਕਟਾਂ ਲਈਆਂ, ਜਦੋਂ ਕਿ ਦੀਪਤੀ ਸ਼ਰਮਾ ਨੇ 2 ਵਿਕਟਾਂ ਲਈਆਂ। ਭਾਰਤ ਨੇ 56 ਦੌੜਾਂ ਦਾ ਟੀਚਾ 8 ਓਵਰਾਂ ਅਤੇ 4 ਗੇਂਦਾਂ ਵਿੱਚ ਹੀ ਹਾਸਲ ਕਰ ਲਿਆ। ਇਹ ਮੈਚ ਹਰਮਨਪ੍ਰੀਤ ਕੌਰ ਦਾ ਕਪਤਾਨ ਵਜੋਂ 150ਵਾਂ 2020 ਮੈਚ ਸੀ। ਉਹ ਪੁਰਸ਼ੀਆਂ ਮਹਿਲਾ ਕ੍ਰਿਕਟ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਕਪਤਾਨ ਹੈ। ਬੈਡਮਿੰਟਨ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਤੀਜੀ ਵਾਰ ਚਾਈਨਾ ਮਾਸਟਰਸ ਦੇ ਫਾਈਨਲ ਵਿੱਚ ਪਹੁੰਚ ਗਏ ਨੇ। ਵਿਸ਼ਵ ਦੀ 5ਵੇਂ ਨੰਬਰ ਦੀ ਜੋੜੀ ਨੇ ਸੈਮੀਫਾਈਨਲ ਵਿੱਚ ਮਲੇਸ਼ੀਆ ਦੇ ਨੂਰ ਮੁਹੰਮਦ ਅਜ਼ਰੀਨ ਅਯੂਬ ਅਤੇ ਤਾਨਵੀ ਕਿਊਂਗ ਨੂੰ 21-15, 18-21, 21-11 ਨਾਲ ਹਰਾਇਆ। ਅੱਜ ਫਾਈਨਲ ਵਿੱਚ ਭਾਰਤੀ ਜੋੜੀ ਦਾ ਮੁਕਾਬਲਾ ਚੀਨ ਦੇ ਹੀ ਜੀਟਿੰਗ ਅਤੇ ਰੇਨ ਸ਼ਿਆਂਗ ਯੂ ਨਾਲ ਹੋਏਗਾ। ਰੂਸ ਯੂਕਰੇਨ ਜੰਗ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਮੁੜ ਤੇਜ਼ ਕਰਨ ਦੇ ਯਤਨ ਵਜੋਂ ਅਮਰੀਕੀ ਰਾਜਦੂਤ ਸਟੀਵ ਵਿਟਕੋਫ ਅਤੇ ਜੈਰਡ ਕੁਸ਼ਨਰ ਰੂਸ ਪਹੁੰਚੇ ਅਤੇ ਕ੍ਰੈਮਲਿਨ ਵਿਖੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮਿਰ ਜ਼ੇਲੈਂਸਕੀ 72 ਘੰਟਿਆਂ ਲਈ ਇੱਕ ਦੂਜੇ ਦੀਆਂ ਰਾਜਧਾਨੀਆਂ 'ਤੇ ਹਮਲੇ ਰੋਕਣ ਲਈ ਸਹਿਮਤ ਹੋ ਗਏ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਲੇਖਾ

0: ਵਿੱਤ ਕਾਨੂੰਨ ਤੇ ਕੰਸਲਟਿੰਗ ਨਾਲ ਜੁੜੀਆਂ ਅਜਿਹੀਆਂ ਸੰਸਥਾਵਾਂ ਬਣਾਉਣ ਦੀ ਅਪੀਲ ਕੀਤੀ ਹੈ ਜੋ ਦੁਨੀਆ ਦੀ ਅਗਵਾਈ ਕਰਨ ਦੇ ਸਮਰੱਥ ਹੋਣ। ਬੀਜੇਪੀ ਦੇ ਰਾਜ ਸਭਾ ਮੈਂਬਰ ਦਿਨੇਸ਼ ਸ਼ਰਮਾ ਨੂੰ ਅੰਡੇਮਾਨ ਤੇ ਨਿਕੋਬਾਰ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। 8 ਹਾਈ ਕੋਰਟਾਂ ਵਿੱਚ ਨਵੇਂ ਚੀਫ਼ ਜਸਟਿਸ ਨਿਯੁਕਤ ਕੀਤੇ ਗਏ ਨੇ। ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਹੋਣਗੇ। ਮਹਿਲਾ ਕ੍ਰਿਕਟ ਵਿੱਚ ਦੁਬਈ ਵਿੱਚ 2020 ਏਸ਼ੀਆ ਕੱਪ ਦੇ ਗਰੁੱਪ ਏ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ 8:40 ਦਾ ਹੋ ਰਿਹਾ ਏ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸਦਾ ਬਹਾਰ ਗੀਤ ਦਾ।

ਪ੍ਰੋਗਰਾਮ ਸਦਾਬਹਾਰ ਗੀਤ ਦੇ ਵਿੱਚ ਕਮਲ ਸਿੱਧੂ ਆਪ ਸਭ ਸਰੋਤਿਆਂ ਦਾ ਸਵਾਗਤ ਕਰਦੀ ਹੈ। ਮੇਰੇ ਵੱਲੋਂ ਸਭ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸੋ ਪ੍ਰੋਗਰਾਮ ਸਦਾਬਹਾਰ ਗੀਤ ਦੇ ਤਹਿਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਪੰਜਾਬੀ ਫਿਲਮੀ ਗੀਤ, ਔਰ ਪਹਿਲਾ ਗੀਤ ਹੈ ਜੀ ਫਿਲਮ ਸ਼ਹੀਦੇ ਮੁਹੱਬਤ ਦੇ ਵਿੱਚੋਂ, ਆਵਾਜ਼ ਹੈ ਆਸ਼ਾ ਭੋਂਸਲੇ ਤੇ ਗੁਰਦਾਸ ਮਾਨ ਦੀ।

ਸਰੋਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸਦਾਬਹਾਰ ਗੀਤ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸਦਾਬਹਾਰ ਗੀਤ ਦਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ 8:59 ਤੇ 37 ਸਕਿੰਟ ਦਾ ਹੋ ਰਿਹਾ ਹੈ। ਠੀਕ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ, ਜਿਸ ਦੇ ਵਿੱਚ 9 ਵਜੇ ਤੁਸੀਂ ਸੁਣ ਸਕੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਰਹੇਗਾ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੇ 10 ਵਜ ਰਹੇ ਨੇ। ਹੁਣ ਸਮਾਂ ਹੋ ਰਿਹਾ ਜੀ ਬੱਚਿਆਂ ਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ।

0: ਕਰਦਾ ਜੇ 24 ਸਾਲਾਂ ਦਾ ਗੱਭਰੂ ਸਿਹਤ ਜਾਣ ਜੇ ਛਿਤੋ ਵਾਰੀ ਜ਼ਾਲਮ ਸਰਕਾਰ ਅੱਗੇ ਤੂੰ ਕਦੇ ਹਿੰਮਤ ਨਾ ਹਾਰੀ ਗਿੱਦੜਾ ਦੀਆਂ ਡਰਾਂ ਤੋਂ ਬੱਬਰ ਸ਼ੇਰ ਕਦੋਂ ਸੀ ਡਰਦਾ ਮੈਂ ਫੈਨ ਭਗਤ ਸਿੰਘ ਦਾ ਜਿਹੜਾ ਨਹੀਂ ਗੁਲਾਮੀ ਕਰਦਾ ਜਿਹੜੀ ਵਲਦੀ ਸੀਨੇ ਚ ਉਸ ਅੱਗ ਨੂੰ ਕੌਣ ਬੁਝਾਵੇ ਵੇਖ ਹਾਲ ਮੁਲਖ ਦਾ ਹਾਏ ਮੈਨੂੰ ਤੇਰੀ ਯਾਦ ਸਤਾਵੇ ਚੰਨੇ ਝੂਠ ਨਾ ਦੁਨੀਆ ਓਏ ਇੱਥੇ ਸੱਚ ਰੋਜ ਹੀ ਮਰਦਾ ਮੈਂ ਫੈਨ ਭਗਤ ਸਿੰਘ ਦਾ ਜਿਹੜਾ ਨਹੀਂ ਗੁਲਾਮੀ ਕਰਦਾ ਥੈਂਕ ਯੂ
1: ਜੀ ਤਾੜੀਆਂ ਵਜਾ ਦਿਓ ਸਾਰੇ ਜਣੇ ਜੋਰ ਸੁਧਾ ਮੈਮ ਤੁਸੀਂ ਕਿੱਧਰ ਚਲੇ ਗਏ ਸੀ ਸਾਰੇ ਬੱਚੇ ਜਿਹੜੇ ਹੈ ਤੁਹਾਨੂੰ ਬੜਾ ਮਿਸ ਕਰ ਰਹੇ ਨੇ ਯਾਦ ਕਰ ਰਹੇ ਸੀ ਕਿ ਸੁਧਾ ਮੈਮ ਪਿਛਲੇ ਵਾਰੀ ਸਾਡੇ ਨਾਲ ਸੀਗੇ ਤੇ ਹੁਣ ਕਿੱਧਰ ਚਲੇ ਗਏ ਤੇ ਕਿੱਥੇ ਜਾ ਕੇ ਆਏ ਹੋ ਇਹ ਦੱਸੋ ਸਾਡੇ ਬੱਚਿਆਂ ਨੂੰ
2: ਬਈ ਬੱਚਿਓ ਮੈਂ ਵੀ ਪਾਣੀ ਪੀਣ ਦੀ ਛੁੱਟੀ ਲੈ ਲਈ ਸੀ ਹੈ ਨਾ ਪਾਣੀ ਤਾਂ ਵਿੱਚ ਦੀ ਪੀਣਾ ਚਾਹੀਦਾ ਨਾ ਪੀਣਾ ਚਾਹੀਦਾ ਗਰਮੀਆਂ ਦੇ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਕੋਈ ਬੱਚਾ ਮੈਨੂੰ ਦੱਸ ਸਕਦਾ ਆਪਾਂ ਨੂੰ ਇੱਕ ਦਿਨ ਚ ਘੱਟੋ ਘੱਟ ਕਿੰਨਾ ਕੁ ਪਾਣੀ ਪੀ ਲੈਣਾ ਚਾਹੀਦਾ ਤੇ ਸਾਡੇ ਕੋਲ ਇੱਕ ਅਧਿਆਪਕ ਮੰਮੀ ਬੈਠੇ ਆ ਆਪਾਂ ਉਹਨਾਂ ਤੋਂ ਪੁੱਛ ਲੈਣੇ ਆ
3: 7 ਤੋਂ 8 ਗਿਲਾਸ
2: ਕਿਉਂਕਿ ਸਰ ਬੱਚੇ ਵਰਕਆਊਟ ਬਹੁਤ ਕਰ ਲੈਂਦੇ ਆ ਭੱਜੇ ਫਿਰਦੇ ਔਰ ਇਹਨਾਂ ਦਿਨਾਂ ਚ ਪਸੀਨਾ ਹੀ ਬਹੁਤ ਆ ਜਾਂਦਾ ਜੀ ਸਾਡੇ ਕੋਲ ਬੱਚਾ ਅਨਿਰੁੱਧ ਮੌਜੂਦ ਹੈ ਕਈ ਬੱਚੇ ਨਾ ਸਰ ਕਈ ਕੀ ਸਾਰੇ ਬੱਚੇ ਜਦੋਂ ਇੱਕ ਵਾਰ ਸਾਡੇ ਵਿਹੜੇ ਚ ਆ ਜਾਂਦੇ ਆ ਇੱਥੇ ਆ ਕੇ ਉਹਨਾਂ ਦੇ ਨਵੇਂ ਦੋਸਤ ਬਣ ਜਾਂਦੇ ਆ ਨਵੇਂ ਦੋਸਤ ਕੀ ਸਭ ਤੋਂ ਪਹਿਲਾਂ ਤਾਂ ਆਪਣੇ ਮਨਦੀਪ ਸਾਰੀ ਬੱਚਿਆਂ ਦੇ ਨਾਲ ਦੋਸਤੀ ਪੱਕੀ ਕਰ ਲੈਂਦੇ ਆ ਤੇ ਉਹਨਾਂ ਦਾ ਵਾਰੀ ਵਾਰੀ ਇੱਥੇ ਆਉਣ ਦਾ ਮਨ ਕਰਦਾ ਇੱਕ ਆਈਟਮ ਪੇਸ਼ ਕਰਕੇ ਉਹਨਾਂ ਨੂੰ 2-3 ਹੋਰ ਮੱਲੋ ਮੱਲੀ ਯਾਦ ਆ ਜਾਂਦੀਆਂ ਅਨਿਰੁੱਧ ਸਾਡੇ ਲਈ ਅਜਿਹੀ ਬੱਚਿਆਂ ਚੋਂ ਇੱਕ ਹੈ ਤੇ ਅਨਿਰੁੱਧ ਜਦੋਂ ਤੁਸੀਂ ਸਾਡੇ ਕੋਲ ਪਿਛਲੀ ਵਾਰ ਆਏ ਸੀ ਤਾਂ ਉਦੋਂ ਤੁਹਾਨੂੰ ਥੋੜਾ ਜਿਹਾ ਡਰ ਲੱਗ ਰਿਹਾ ਸੀ
3: ਹਾਂਜੀ
2: ਤੇ ਅੱਜ ਡਰ ਲੱਗ ਰਿਹਾ
3: ਨਹੀਂ
2: ਨਹੀਂ ਲੱਗ ਰਿਹਾ ਲੋ ਜੀ ਅਨਿਰੁੱਧ ਨਾਲ ਤਾਂ ਸਾਡੀ ਦੋਸਤੀ ਹੁਣ ਪੱਕੇ ਵਾਲੀ ਹੋ ਗਈ ਅਨਿਰੁੱਧ ਅੱਜ ਸਾਨੂੰ ਤੁਸੀਂ ਕੀ ਸੁਣਾਓਗੇ
4: ਮੈਂ ਤੁਹਾਡੇ ਸਾਰਿਆਂ ਨੂੰ ਇੱਕ ਕਵਿਤਾ ਸੁਣਾਵਾਂਗਾ ਜੋ ਮੇਰੇ ਨਾਨਾ ਜੀ ਸ਼੍ਰੀ ਨਰਿੰਦਰ ਕੁਮਾਰ ਬੱਸੀ ਜੀ ਨੇ ਲਿਖੀ ਹੈ
2: ਕਿਆ ਬਾਤ ਹੈ ਅਨਿਰੁੱਧ ਲੋ ਜੀ ਅਸੀਂ ਸਾਰੇ ਸੁਣਨ ਵਾਸਤੇ ਤਿਆਰ ਹਾਂ
4: ਮੇਰੀ ਕਵਿਤਾ ਦਾ ਨਾਮ ਮੇਰੀ ਸ਼ਾਨ ਹੈ ਤਿਰੰਗਾ ਹਵਾ ਮੇ ਸੁੰਦਰ ਲਹਿਰਾਏ ਮੇਰੇ ਦਿਲ ਕੋ ਖੂਬ ਲੁਭਾਏ ਤਿਰੰਗੇ ਕਾ ਲਹਿਰਾਨਾ ਹੀ ਸ਼ਾਨ ਹੈ ਇਸਕੇ ਸੰਗ ਜੁੜਨਾ ਬੜਾ ਸਮਾਨ ਹੈ ਹਰ ਘਰ ਲਹਿਰਾਏ ਤਿਰੰਗਾ ਘਰ ਘਰ ਫਹਿਰਾਏ ਤਿਰੰਗਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਏਂਗੇ ਤੀਨ ਰੰਗੋ ਸੇ ਆਸਮਾਨ ਸਜਾਏਂਗੇ
2: ਕਿਆ ਬਾਤ ਹੈ ਤੀਨ ਰੰਗੋ ਸੇ ਆਸਮਾਨ ਸਜਾਏਂਗੇ
4: ਮੁਝੇ ਸੈਨਿਕੋ ਕੀ ਸੌਗੰਧ ਯਾਦ ਆਤੀ ਹੈ ਜੋ ਏਕ ਹੀ ਬਾਤ ਬਤਾਤੀ ਹੈ ਤਿਰੰਗਾ ਉੱਚੇ ਸੇ ਉੱਚਾ ਲਹਿਰਾਉਂਗਾ ਯਾ ਤਿਰੰਗੇ ਮੇ ਲਿਪਟ ਲੌਟ ਕਰ ਘਰ ਆਉਂਗਾ ਜੈ ਹਿੰਦ
2: ਕਿਆ ਬਾਤ ਹੈ ਯਾ ਤਿਰੰਗੇ ਮੇ ਲਿਪਟ ਕਰ ਲੌਟ ਕਰ ਘਰ ਆਉਂਗਾ ਸਰ ਜਿੰਨਾ ਕੁ ਮੇਰੇ ਯਾਦ ਆ ਰਿਹਾ ਇਹ ਜੋ ਵਾਕਿਆ ਹੈ ਜਾਂ ਜੋ ਇਹ ਵਾਕਿਆ ਹੈ ਇਹ ਆਪਣੇ ਕਾਰਗਿਲ ਯੁੱਧ ਦੇ ਨਾਲ ਸੰਬੰਧਿਤ ਹੈ ਕਿਉਂਕਿ ਸਰ ਜੋ ਵਿਕਰਮ ਬੱਤਰਾ ਜੀ ਸੀ ਇਹ ਅਕਸਰ ਹੀ ਉਹ ਘਰੇ ਪੇਰੈਂਟਸ ਨੂੰ ਕਹਿੰਦੇ ਹੁੰਦੇ ਸੀ ਕਿ ਯਾ ਤਾਂ ਅਸੀਂ ਜਿੱਤ ਕੇ ਆਵਾਂਗੇ ਯਾ ਸਾਡਾ ਤਿਰੰਗਾ ਸਭ ਤੋਂ ਉੱਚਾ ਲਹਿਰਾਊਗਾ ਯਾ ਅਸੀਂ ਤਿਰੰਗੇ ਚ ਲਿਪਟ ਕੇ ਵਾਪਸ ਆਵਾਂਗੇ ਅਕਸਰ ਹੀ ਮੈਂ ਕਹਿੰਦੀ ਹੁੰਦੀ ਹਾਂ ਕਿ ਕਈ ਵਾਰ ਅਸੀਂ ਜੋ ਹੈ ਇੱਕ ਆਰਥਿਕ ਦੌੜ ਚ ਸ਼ਾਮਲ ਹੋ ਜਾਂਦੇ ਹਾਂ ਯਾ ਫਿਰ ਕਬੀਲਦਾਰੀਆਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਹਾਂ ਪਰ ਬੱਚਿਆਂ ਦੇ ਵਿੱਚ ਜੋ ਜਜ਼ਬਾ ਜੋ ਦੇਸ਼ ਭਗਤੀ ਹੈ ਉਸ ਦਾ ਨਾ ਤਾਂ ਕੋਈ ਮੁਕਾਬਲਾ ਨਾ ਹੀ ਕੋਈ ਮਾਪਤੋਲ ਕੀਤਾ ਜਾ ਸਕਦਾ
1: ਸੀ ਪਿਛਲੇ ਐਪੀਸੋਡ ਦੇ ਵਿੱਚ ਜਦੋਂ ਗੱਲ ਕੀਤੀ ਸੀ ਕਨਿਸ਼ਕ ਨਾਲ ਤੇ ਕਨਿਸ਼ਕ ਨੇ ਸਾਨੂੰ ਦੱਸਿਆ ਸੀ ਇਹ ਗੇਮ ਕਰਨਾ ਪਸੰਦ ਹੈ
5: ਕ੍ਰਿਕਟ
1: ਤੇ ਗਰਵ ਨੂੰ ਕਿਹੜੀ ਗੇਮ ਕਰਨਾ ਪਸੰਦ
5: ਬੈਡਮਿੰਟਨ
1: ਬੈਡਮਿੰਟਨ ਵੈਰੀ ਗੁੱਡ ਬੈਡਮਿੰਟਨ ਬਹੁਤ ਅੱਛੀ ਗੇਮ ਹੈ ਨਾ
2: ਮਜ਼ਾ ਵੀ ਹੁੰਦਾ ਜੀ ਜਿਹੜੀ ਬਾਹਾਂ ਦੀ ਐਕਸਰਸਾਈਜ਼ ਹੁੰਦੀ ਹੈ ਉਹ ਵੀ ਕਿਆ ਕਹਿਣੇ
1: ਜੀ ਤੇ ਹੁਣ ਫਿਰ ਇਸ ਪ੍ਰੋਗਰਾਮ ਚ ਇਸ ਐਪੀਸੋਡ ਚ ਗਰਵ ਤੇ ਕਨਿਸ਼ਕ ਸਾਨੂੰ ਕੀ ਸੁਣਾਉਣਗੇ ਬਈ
5: ਅਸੀਂ ਇੱਕ

0: ਪੋਇਮ ਤੁਹਾਨੂੰ ਪੇਸ਼ ਕਰਦੇ ਹਨ।
1: ਨਮੁਨਾ ਰਾਹੀ
2: ਨਾ ਮੁੰਨਾ ਰਾਹੀ ਹੂੰ ਦੇਸ਼ ਕਾ ਸਿਪਾਹੀ ਹੂੰ ਬੋਲੋ ਮੇਰੇ ਸੰਗ ਜੈ ਹਿੰਦ ਜੈ ਹਿੰਦ ਜੈ ਹਿੰਦ।
0: ਰਾਸਤੇ ਪੇ ਚਲੂੰਗਾ ਨਾ ਡਰ ਕੇ ਚਾਹੇ ਮੁਝੇ ਜੀਨਾ ਪੜੇ ਮਰ ਮਰ ਕੇ ਦੇਸ਼ ਕੋ ਬਣਾਉਂਗਾ ਮਸ਼ੀਨੋ ਕਾ ਨਗਰ ਆਗੇ ਹੀ ਆਗੇ ਬਣਾਉਂਗਾ ਕਦਮ ਜੈ ਹਿੰਦ।
3: ਜੀ ਬੱਚਿਆਂ ਨੇ ਨਾ ਪੋਇਮ ਯਾਦ ਕਰਵਾ ਦਿੱਤੀ। ਇਹ ਪੋਇਮ ਅਸੀਂ ਅਕਸਰ ਹੀ ਸਕੂਲ ਦੇ ਵਿੱਚ ਰਲ ਕੇ ਗਾਉਂਦੇ ਹੁੰਦੇ ਸੀਗੇ।
4: ਬਹੁਤ ਖੂਬਸੂਰਤ ਗੀਤ ਹੈ ਜੀ ਤੇ ਬਹੁਤ ਖੂਬਸੂਰਤ ਰੰਗ ਬੰਨ ਦਿੱਤਾ ਬੱਚਿਆਂ ਨੇ।
3: ਇੱਕ ਹੋਰ ਬੱਚੀ ਪਿੱਛੇ ਜਿਹੇ ਬੈਠੀ ਹੈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਹੈ। ਮੰਨਤ ਜੀ ਮੰਨਤ ਆ ਜਾਓ ਮੇਰੇ ਕੋਲੇ ਆ ਜਾਓ। ਸ਼ਾਬਾਸ਼। ਮੰਨਤ ਨੇ ਦੱਸਿਆ ਸੀ ਕਿ ਮੰਨਤ ਕੇਵੀ ਸਕੂਲ ਦੇ ਵਿੱਚ ਪੜ੍ਹਦੀ ਹੈ। ਕੇਵੀ ਕਿੰਨੇ ਨੰਬਰ ਉਹ ਅਸੀਂ ਮੰਨਤ ਤੋਂ ਹੀ ਪੁੱਛਦੇ ਹਾਂ। ਮੰਨਤ ਕਿਹੜਾ ਹੈ ਤੁਹਾਡਾ ਸਕੂਲ?
5: ਕੇਵੀ ਨੰਬਰ 1
3: ਜੀ। ਕੇਵੀ ਨੰਬਰ 1 ਹੈ ਤੁਹਾਡਾ ਸਕੂਲ। ਸਕੂਲ ਦੇ ਵਿੱਚ ਤੁਹਾਨੂੰ ਮੰਨਤ ਕਿਹੜੀ ਚੀਜ਼ ਪਸੰਦ ਆਉਂਦੀ ਹੈ? ਤੁਹਾਡੇ ਸਕੂਲ ਦੀ ਕੀ ਖਾਸੀਅਤ ਹੈ? ਤੁਹਾਨੂੰ ਕਿਹੜੀ ਗੱਲ ਕਰਕੇ ਤੁਹਾਨੂੰ ਲੱਗਦਾ ਵੀ ਮੈਨੂੰ ਸਕੂਲੇ ਜਾਣਾ ਚਾਹੀਦਾ, ਮੇਰਾ ਉੱਥੇ ਜ਼ਿਆਦਾ ਜੀ ਲੱਗੂਗਾ?
5: ਬੈਡਮਿੰਟਨ।
3: ਬੈਡਮਿੰਟਨ ਦੇ ਸਾਡੇ ਕੋਲ ਕਈ ਸਟੂਡੈਂਟਸ ਨੇ, ਕਈ ਖਿਡਾਰੀ ਆ ਗਏ ਹੈ ਸਾਡੇ ਕੋਲ ਬੈਡਮਿੰਟਨ ਦੇ।
4: ਇੱਕ ਚੀਜ਼ ਅੱਛੀ ਹੈ ਕਿ ਇਹਦੇ ਵਾਸਤੇ ਕੋਈ ਬਹੁਤ ਜ਼ਿਆਦਾ ਇਕਵਿਪਮੈਂਟਸ ਦੀ ਲੋੜ ਨਹੀਂ ਪੈਂਦੀ। ਬੱਚੇ ਘਰਾਂ ਦੇ ਵਿੱਚ ਵੀ ਰੈਕਟ ਤੇ ਸ਼ਟਲ ਦੇ ਨਾਲ ਪ੍ਰੈਕਟਿਸ ਕਰ ਲੈਂਦੇ ਆ।
3: ਆਪਣੀ ਗਲੀ ਦੇ ਵਿੱਚ ਵੀ ਕਈ ਵਾਰ ਨੈਟ ਜਿਹੜਾ ਹੈ ਇਧਰਲੀ ਜਾਲੀ ਦੇ ਨਾਲ ਬੰਨ ਲਿਆ ਤੇ ਉਧਰਲੀ ਜਾਲੀ
4: ਦੇ ਨਾਲ
3: ਨੈਟ ਬੰਨ ਲੈਂਦੇ ਹੁੰਦੇ ਹਾਂ ਅਸੀਂ। ਮੰਨਤ ਅੱਜ ਤੁਸੀਂ ਸਾਨੂੰ ਕੀ ਸੁਣਾਓਗੇ ਬਾਈ?
5: ਬੋਲੀਆਂ
3: ਸੁਣਾਓਗੇ। ਸ਼ਾਬਾਸ਼। ਉੱਚੀ ਆਵਾਜ਼ ਚ ਸੁਣਾਉਣੀ, ਤੁਹਾਡੀ ਆਵਾਜ਼ ਬਹੁਤ ਮੱਧਮ ਹੈ, ਕਰੋ ਸ਼ੁਰੂ।
5: ਇੱਕ

0: ਜੀ ਵੈਰੀ ਗੁੱਡ। ਇਸ ਬੱਚੀ ਨੇ ਤਾਂ ਤੀਆਂ ਹੀ ਲਗਾ ਦਿੱਤੀਆਂ ਮੈਡਮ ਇਸ ਐਪੀਸੋਡ ਚ।
1: ਗਿੱਧੇ ਦਾ ਆਧੁਨਿਕੀਕਰਨ ਵੀ ਕਰਤਾ ਕਿਉਂ ਜੀ, ਜਿੱਥੇ ਗਿੱਧਿਆਂ ਚ ਚੂੜੀਆਂ ਤੇ ਮਹਿੰਦੀ ਦੀ ਗੱਲ ਹੁੰਦੀ ਸੀ ਤੇ ਅੱਜ ਗਿੱਧੇ ਚ ਏਸੀ ਆ ਗਿਆ।
0: ਹਾਂ ਮੈਂ ਉਹੀ ਸੋਚ ਰਿਹਾ ਸੀ, ਜਿੱਥੇ ਬੋਹੜਾਂ ਤੇ ਪਿੱਪਲਾਂ ਦੀ ਗੱਲ ਹੁੰਦੀ ਸੀ ਉੱਥੇ ਏਸੀ ਆ ਗਿਆ। ਤੇ ਏਸੀ ਬੱਚਿਓ ਤੁਹਾਨੂੰ ਨੀ ਲੱਗਦਾ ਵੀ ਬਹੁਤ ਹੋ ਗਏ ਆਪਣੇ ਆਲੇ ਦੁਆਲੇ ਹਨਾ?
1: ਬੱਚਿਆਂ ਨੂੰ ਸਰ ਪਤਾ ਹੋਊਗਾ ਏਸੀ ਦੇ ਨਾਲ ਪੋਲਿਊਸ਼ਨ ਹੁੰਦਾ?
0: ਮਨਤਾਜ ਨੂੰ ਪਤਾ, ਮਨਤਾਜ ਗੱਲ ਕਰੇਗੀ ਸਾਡੇ ਨਾਲ। ਮਨਤਾਜ ਏਸੀ ਬਹੁਤ ਹੋ ਗਏ ਹੈ, ਤੁਸੀਂ ਕੀ ਕਹੋਗੇ ਫਿਰ ਇਸ ਬਾਰੇ?
2: ਆਪਾਂ ਤਾਂ ਏਸੀ ਚ ਬਹਿ ਜਾਂਦੇ ਪਰ ਬਾਹਰ ਬਰਡਸ ਨੂੰ ਗਰਮੀ ਲੱਗਦੀ।
1: ਕਿਆ ਬਾਤ ਹੈ,
0: ਮੰਨਤ ਨੇ ਬੜੀ ਸਹੀ ਗੱਲ ਕਹੀ।
1: ਬੱਚੇ ਸਾਰੇ ਬਾਰੇ ਸੋਚਦੇ ਆ ਕੀ ਬਰਡਸ ਕੀ ਐਨੀਮਲਸ
0: ਜੀ, ਕਿਉਂਕਿ ਏਸੀ ਦੇ ਵਿੱਚੋਂ ਜੋ ਗਰਮ ਹਵਾ ਲੱਗਦੀ ਹੈ ਉਹ ਸਾਡੇ ਛੱਤਾਂ ਤੇ ਪੰਛੀਆਂ ਨੂੰ ਆਉਣ ਹੀ ਨਹੀਂ ਦਿੰਦੀ। ਸਾਡੇ ਘਰਾਂ ਦੇ ਵਿੱਚ ਦੇਖੋ ਕਿ ਦੋ ਦੋ ਤਿੰਨ ਤਿੰਨ ਏਸੀ ਜਿਹੜੇ ਹੈ ਉਹ ਲੱਗੇ ਹੁੰਦੇ।
1: ਤੁਸੀਂ ਪੰਛੀਆਂ ਦੀ ਗੱਲ ਕਰਦੇ ਹੋ, ਕਿਸੇ ਆਫਿਸ ਦੇ ਬਾਹਰ ਖਾਸ ਤੌਰ ਤੇ ਜਿਵੇਂ ਕਿ ਕਾਫੀ ਵੱਡੇ ਬੈਂਕ ਜਾਂ ਕੋਈ ਕਾਰਪੋਰੇਟ ਆਫਿਸ ਹੁੰਦੇ ਆ, ਕੰਧ ਤੇ ਇੰਨੀਆਂ ਖਿੜਕੀਆਂ ਨਹੀਂ ਹੁੰਦੀਆਂ ਜਿੰਨੇ ਏਸੀ ਦੇ ਆਊਟਰ ਯੂਨਿਟ ਲੱਗੇ ਆ, ਤੇ ਪੰਛੀ ਛੱਡੋ ਆਪਾਂ ਹੀ ਨਹੀਂ ਕੋਲੋਂ ਲੰਘ ਸਕਦੇ।
0: ਤੁਸੀਂ ਸਹੀ ਕਿਹਾ ਮੰਤਾਜ, ਫਿਰ ਤੁਸੀਂ ਦੱਸੋ ਵੀ ਸਾਨੂੰ ਕੀ ਕਰਨਾ ਚਾਹੀਦਾ ਹੈਗਾ ਪੰਛੀਆਂ ਨੂੰ ਬਚਾਉਣ ਦੇ ਲਈ, ਦਰਖਤਾਂ ਨੂੰ ਬਚਾਉਣ ਦੇ ਲਈ?
2: ਆਪਾਂ ਨੂੰ ਪਲਾਂਟਸ ਲਗਾਉਣੇ ਚਾਹੀਦੇ, ਨਾਲੇ ਏਸੀ ਇੱਕ ਲਿਮਿਟਿਡ ਸਪੇਸ ਤੱਕ ਯੂਜ ਕਰਨਾ ਚਾਹੀਦਾ ਆ, ਤੇ ਆਪਾਂ ਨੂੰ ਬਰਡਸ ਨੂੰ ਪਾਣੀ ਪਾਉਣਾ ਚਾਹੀਦਾ, ਉਹਨਾਂ ਨੂੰ ਕਣਕ ਪਾਣੀ ਚਾਹੀਦੀ ਹੈ, ਰਾਈਸ ਪਾਣੀ ਚਾਹੀਦੀ ਹੈ, ਇਹਦੇ ਨਾਲ ਉਹਨਾਂ ਨੂੰ ਖਾਣਾ ਮਿਲ ਜੂਗਾ, ਨਾਲੇ ਉਹਨਾਂ ਨੂੰ ਗਰਮੀ ਨਹੀਂ ਲੱਗੂ।
0: ਜੀ ਬਿਲਕੁਲ, ਇਸ ਬੱਚੀ ਨੇ ਬੜੀ ਵਧੀਆ ਗੱਲ ਕਹੀ ਕਿ ਗਰਮੀ ਦੇ ਵਿੱਚ ਅਸੀਂ ਇਹਨਾਂ ਪੰਛੀਆਂ ਦਾ ਖਾਸ ਖਿਆਲ ਰੱਖੀਏ, ਕਿਉਂਕਿ ਪੰਛੀ ਜਿਹੜੇ ਹੈ ਉਹ ਸਾਡੇ ਲਈ ਦਿਨ ਦੀ ਸ਼ੁਰੂਆਤ ਕਰਦੇ ਨੇ ਚਹਿਕ ਚਹਿਕ ਕੇ, ਹੈਨਾ?
1: ਔਰ ਸਭ ਤੋਂ ਵੱਡੀ ਗੱਲ ਸਰ, ਇਸ ਧਰਤੀ ਤੇ ਜਿੰਨਾ ਕੁ ਮਨੁੱਖ ਦਾ ਹੱਕ ਹੈ ਓਨਾ ਹੀ ਹੱਕ ਪੰਛੀਆਂ ਦਾ, ਕੁਦਰਤ ਦੇ ਸਭ ਜੀਵ ਜੰਤੂਆਂ ਦਾ।
0: ਇੱਕ ਛੋਟਾ ਜਿਹਾ ਪੰਛੀ ਤਾਂ ਮੈਂ

0: ਤੁਸੀਂ ਆਪਣੀ ਗੋਦੀ ਚ ਲਈ ਬੈਠੇ ਹੋ, ਇਸ ਦਾ ਕੀ ਨਾਂ ਹੈ, ਇਹ ਕਿਹੜਾ ਪੰਛੀ ਹੈ?
1: ਲਓ ਜੀ ਬੱਚੇ ਆਪਣਾ ਨਾਮ ਦੱਸੋ।
0: ਰਣਵਿਜੇ। ਜਦੋਂ ਅਸੀਂ ਰਣਵਿਜੇ ਨੂੰ ਇਨਵਾਈਟ ਕੀਤਾ ਆਪਣੇ ਸਟੂਡੀਓ ਚ, ਤੇ ਅਸੀਂ ਰਣਵਿਜੇ ਨਾਲ ਫੋਨ ਤੇ ਹੀ ਗੱਲ ਕੀਤੀ, ਉਦੋਂ ਰਣਵਿਜੇ ਸਾਡੇ ਨਾਲ ਬੜੀ ਉੱਚੀ ਆਵਾਜ਼ ਚ ਗੱਲ ਕਰ ਰਿਹਾ ਸੀ। ਅੱਜ ਰਣਵਿਜੇ ਹੋਲੀ ਕਿਉਂ ਬੋਲ ਰਿਹਾ ਬਈ?
1: ਸਰ ਤੁਸੀਂ ਦੇਖਿਆ ਰਣਵਿਜੇ ਹੱਥ ਚ ਤਿਰੰਗਾ ਝੰਡਾ ਲੈ ਕੇ ਆਇਆ।
0: ਬਿਲਕੁਲ,
1: ਗੱਲ ਕਰਦਾ ਕਰਦਾ ਨਾ ਇਹ ਬਾਂਹ ਉੱਚੀ ਕਰ ਲੈਂਦਾ ਕਿ ਝੰਡਾ ਉੱਚਾ ਰਹੇ ਹਮਾਰਾ।
0: ਜੀ ਰਣਵਿਜੇ, ਤੁਸੀਂ ਇਹ ਦੱਸੋ ਵੀ ਤੁਸੀਂ ਦਿਨ ਦੇ ਵਿੱਚ ਕਿੰਨੇ ਵਾਰੀ ਦੁੱਧ ਪੀਨੇ ਹੋ? ਰਣਵਿਜੇ, 5 times।
1: ਗੁੱਡ ਬੋਏ।
0: ਤੇ ਰਣਵਿਜੇ, ਤੁਸੀਂ ਸਕੂਲ ਦੇ ਵਿੱਚ ਜਦੋਂ ਜਾਂਦੇ ਹੋ ਆਪਣੇ ਟਿਫਿਨ ਦੇ ਵਿੱਚ ਜਿਹੜੀ ਚੀਜ਼ੀ ਲੈ ਕੇ ਜਾਂਦੇ ਹੋ, ਖਾਣਾ ਲੈ ਕੇ ਜਾਂਦੇ ਹੋ, ਉਹ ਸਾਰਾ ਖਤਮ ਕਰਕੇ ਆਉਂਦੇ ਹੋ?
2: ਹਾਂਜੀ।

0: ਹਾਂਜੀ, ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਸਾਡੇ ਸਰੋਤੇ ਸੁਣ ਰਹੇ ਨੇ, ਭਾਗ ਦੂਜਾ ਪਿਛਲੇ ਹਫਤੇ ਜਿਹੜਾ ਕਿ ਇਸੇ ਪ੍ਰੋਗਰਾਮ ਦਾ, ਇਸੇ ਨਿੱਕੇ ਨਿੱਕੇ ਤਾਰੇ ਇਹਨਾਂ ਬੱਚਿਆਂ ਦੇ ਨਾਲ ਹੀ ਭਾਗ ਪਹਿਲਾਂ ਇਹਨਾਂ ਸਾਡੇ ਸਾਥੀਆਂ ਨੇ ਸੁਣਿਆ ਸੀ, ਤੇ ਭਾਗ ਦੂਜਾ ਅਸੀਂ ਰਿਕਾਰਡ ਕਰ ਰਹੇ ਹਾਂ। ਰਹਿਤ ਜਿਹੜਾ ਹੈ ਹੁਣ ਸਾਨੂੰ ਕੁਝ ਸੁਣਾਏਗੀ। ਰਹਿਤ ਕੀ ਤਿਆਰ ਕਰਕੇ ਆਏ ਹੋ? ਰਹਿਤ ਪ੍ਰਕਾਸ਼ ਕੌਰ, ਅਸੀਂ ਪੂਰਾ ਨਾਂ ਦੱਸ ਦਈਏ ਸਾਡੇ ਸਰੋਤਿਆਂ ਨੂੰ ਇਸ ਬੱਚੀ ਦਾ, ਰਹਿਤ ਕੀ ਸੁਣਾਓਗੇ ਬਈ ਸਾਨੂੰ?
1: ਫੁਰ ਕਵਿਤਾ।
2: ਵਾਓ
0: ਮੈਮ, ਪੰਛੀ ਕਾਫੀ ਨੀ ਆ ਗਏ ਸਾਡੇ ਅੱਜ ਦੇ ਇਸ ਐਪੀਸੋਡ ਚ? ਲਓ ਜੀ, ਇੱਕ ਛੋਟੀ ਜੀ ਘੁੱਗੀ ਜਿਹੜੀ ਹੈ ਉਹ ਆ ਗਈ ਹੈ। ਇਸ ਘੁੱਗੀ ਦਾ ਨਾਂ ਕੀ ਹੈ? ਰਹਿਤ ਪ੍ਰਕਾਸ਼ ਕੌਰ ਜੀ। ਚੱਲ ਘੁੱਗੀਏ ਮਾਰ ਉਡਾਰੀ, ਫਰ ਕਰਕੇ ਇੱਕ ਕਵਿਤਾ ਜਿਹੜੀ ਉਹ ਸੁਣਾ ਦਿਓ ਸਾਨੂੰ।
1: ਇੱਕ ਪੰਛੀ ਸੀ ਬੈਠਾ ਲੁਕਿਆ, ਫੜ ਲਈ ਮੈਂ ਉਸਨੂੰ ਚੁੱਕਿਆ, ਜਦੋਂ ਉਸ ਵੱਲ ਹੱਥ ਵਧਾਇਆ ਉੱਡ ਗਿਆ ਫਿਰ ਹੱਥ ਨਾ ਆਇਆ,
2: ਉੱਡ ਗਿਆ ਫਿਰ ਹੱਥ ਨਾ ਆਇਆ,
1: ਟਾਣੀ ਦੇ ਉੱਤੇ ਬੈਠੇ ਅਨਸਾਰ ਮੈਨੂੰ ਕਹਿੰਦਾ ਨਮਸਕਾਰ।
2: ਕੀ ਬਾਤ ਹੈ!
0: ਤੇ ਬਈ ਜੇ ਤੁਸੀਂ ਕਿਸੇ ਨੂੰ ਫੜੋਗੇ ਤੇ ਉਹਨੇ ਤਾਂ ਭੱਜ ਹੀ ਜਾਣਾ, ਜੇ ਕੋਈ ਤੁਹਾਨੂੰ ਆ ਕੇ ਫੜੂਗਾ ਵੀ ਤੂੰ ਖੇਡਣ ਨੀ ਜਾਣਾ, ਅੱਜ ਤੈਨੂੰ ਮੈਂ ਫੜ ਲੈਣਾ ਇੱਥੇ, ਤੇ ਫਿਰ ਤੁਸੀਂ ਤਾਂ ਭੱਜ ਜਾਓਗੇ ਹਨਾ ਖੇਡਣ ਦੇ ਲਈ ਗਰਾਊਂਡ ਚ।
1: ਹਾਂਜੀ
0: ਜੀ। ਰਹਿਤ, ਤੁਸੀਂ ਜਦੋਂ ਸਕੂਲੋਂ ਆ ਜਾਂਦੇ ਹੋ ਫਿਰ ਤੁਹਾਨੂੰ ਕੀ ਕਰਨਾ ਪਸੰਦ ਆਉਂਦਾ? ਘਰੇ ਕੀ ਕੰਮ ਤੁਹਾਨੂੰ ਕਰਨਾ ਵਧੀਆ ਲੱਗਦਾ?
1: ਪਹਿਲਾਂ ਮੈਂ ਸਕੂਲੋਂ ਆ ਕੇ ਨਹਾਉਂਦੀ ਹਾਂ, ਫਿਰ ਮੈਂ ਥੋੜਾ ਜਿਹਾ ਟੀਵੀ ਦੇਖ ਲੈਂਦੀ ਹਾਂ, ਫਿਰ ਮੰਮਾ ਕਹਿੰਦੀ ਹੈ ਕਿ ਕੰਮ ਕਰ ਲੈ, ਫਿਰ ਮੈਂ ਕੰਮ ਕਰਦੀ ਹਾਂ, ਤੇ ਫਿਰ ਮੈਂ ਫ੍ਰੀ ਹੋ ਜਾਂਦੀ ਹਾਂ, ਫਿਰ ਮੈਂ ਖੇਡ ਲੈਂਦੀ ਹਾਂ।
0: ਖੇਡ ਲੈਂਦੇ ਹੋ? ਤੇ ਤੁਹਾਡੇ ਘਰੇ ਕੌਣ ਕੌਣ ਨੇ? ਰਹਿਤ,
1: ਦਾਦੂ ਦਾਦੀ ਮੰਮਾ ਪਾਪਾ ਤੇ ਮੈਂ।
0: ਵਾਹ, ਤੁਸੀਂ ਫਿਰ ਕਿਸ ਦੇ ਨਾਲ ਖੇਡਦੇ ਹੋ? ਪਾਪਾ ਤਾਂ ਤੁਸੀਂ ਦੱਸਿਆ ਕਿ ਤੁਹਾਡੇ ਪਾਪਾ ਪੁਲਿਸ ਚ ਨੇ, ਫਿਰ ਉਹ ਤਾਂ ਆਪਣੀ ਸਰਵਿਸ ਤੇ ਚਲੇ ਜਾਂਦੇ ਹੋਣਗੇ, ਘਰੇ ਕਿਹਦੇ ਨਾਲ ਖੇਡਦੇ ਹੋ?
1: ਮੇਰੀ ਇੱਕ ਫਰੈਂਡ ਆ, ਉਹਦਾ ਨਾਮ ਰਮਲੀਨ ਵਾਲੀਆ, ਉਹਦੇ ਨਾਲ ਖੇਡਦੀ ਆ, ਤੇ ਇੱਕ ਹੋਰ ਉਹਦਾ ਨਾਮ ਨੌਨਿਦ, ਉਹਨਾਂ ਨਾਲ ਖੇਡ ਲੈਣੇ ਅਗਰ ਆ ਜਾਵੇ।
0: ਓਕੇ, ਤੇ ਨੌਨਿਦ ਨੂੰ ਤੇ ਰਮਨੀਤ ਨੂੰ ਤੁਸੀਂ ਅਗਲੇ ਵਾਰ ਫਿਰ, ਰਮਲੀਨ ਸੋਰੀ ਮੈਨੂੰ ਨਾਮ ਬੜਾ ਲੇਟ ਯਾਦ ਹੁੰਦਾ ਹੈਗਾ ਹਨਾ, ਤੇ ਰਮਲੀਨ ਨੂੰ ਤੇ ਨੌਨਿਦ ਕੌਰ ਨੂੰ ਵੀ ਤੁਸੀਂ ਅਗਲੇ ਵਾਰ ਸਾਡੇ ਸਟੂਡੀਓ ਚ ਲੈ ਆਉਂਗੇ?
1: ਹਾਂ
0: ਹਾਂ, ਵੈਰੀ ਗੁੱਡ, ਤੇ ਉਹ ਖੁਸ਼ ਹੋਣਗੇ ਫਿਰ ਹਨਾ ਜੀ।
2: ਸਰ ਦੇਖੋ, ਬੱਚੀ ਰਹਿਤ ਨੇ ਕਿੰਨਾ ਬੈਲੈਂਸ ਬਣਾਇਆ ਹੋਇਆ ਨਾ, ਦੇਖੋ ਇਹ ਸਾਫ ਸਫਾਈ ਦਾ ਵੀ ਧਿਆਨ ਰੱਖਦੇ ਆ ਨਾ, ਕੋਵਿਡ ਇੰਸਟ੍ਰਕਸ਼ਨਸ ਦਾ, ਸਕੂਲ ਤੋਂ ਆਉਣ ਸਾਰ ਨਹਾਉਂਦੇ ਆ, ਕੱਪੜੇ ਚੇਂਜ ਕਰਦੇ ਆ, ਫਿਰ ਇਹ ਖੇਡਦੇ ਵੀ ਆ ਟਾਈਮ ਸਿਰ, ਮੰਮਾ ਦੀ ਗੱਲ ਵੀ ਮੰਨਦੇ ਆ, ਤੇ ਆਪਦਾ ਐਂਟਰਟੇਨਮੈਂਟ ਵੀ ਕਰਦੇ ਆ।
0: ਤੇ ਰਹਿਤ ਦਾ ਹੇਅਰ ਸਟਾਈਲ ਜਿਹੜਾ ਹੈ ਮੈਡਮ, ਉਸ ਬਾਰੇ ਗੱਲ ਕਰੋ ਬਈ, ਇਹ ਕਲਿੱਪ ਬਣਾਇਆ ਹੋਇਆ ਕੀ ਲੱਗਿਆ ਹੈ ਤੁਹਾਨੂੰ?
2: ਬਈ ਇਦਾਂ ਦੀ ਗੁੱਤ ਮੈਂ ਰਹਿਤ ਤੋਂ ਕਰਵਾਣੀ ਹੈ ਆਪਦੀ।
0: ਰਹਿਤ, ਇਹ ਤੁਹਾਡੇ ਵਾਲਾਂ ਦੇ ਉੱਤੇ ਕੀ ਕਲਿੱਪ ਲੱਗਿਆ ਹੋਇਆ ਕਿ ਤੁਹਾਡਾ ਹੇਅਰ ਸਟਾਈਲ ਹੀ ਹੈ?
1: ਕਲਿੱਪ,
0: ਕਲਿੱਪ ਦੇ ਨਾਲ ਕੀ ਹੈ?
1: ਮਿੱਡੀ,
0: ਮਿੱਡੀਆਂ ਗੁੰਦਾ ਕੇ ਆਈ ਹੈ,
2: ਭੁੱਲਾਇਆ ਤੇ ਮਿੱਡੀ ਬਣਾਈ ਹੈ। ਇਹ ਮੰਮਾ ਨੇ ਬਣਾਈ ਹੈ ਕਿ ਦਾਦੀ ਮਾਂ ਨੇ?
1: ਮੰਮਾ, ਮੇਰੀ ਮੰਮਾ ਇੱਕ ਤੇਲ ਲਗਾਉਂਦੀ ਆ ਮੈਨ ਡ੍ਰੋਪਸ ਵਾਲਾ, ਇਹਦੇ ਵਾਸਤੇ ਮੇਰੇ ਹੇਅਰ ਥੋੜੇ ਜੇ ਚਮਕ ਸਟ੍ਰੇਟ ਲੱਗਦੇ ਆ।
2: ਮੇਰੇ
1: ਵਾਲ ਬਾਲੇ ਲੰਬੇ ਨੇ,
2: ਹੋਣੇ ਚਾਹੀਦੇ ਆ ਜੀ, ਇੰਨੇ ਸੋਹਣੇ ਵਾਲ, ਮੰਮਾ ਧਿਆਨ ਰੱਖਦੇ ਆ।
0: ਅਸੀਂ ਨਾ ਇਹ ਪੁੱਛਣ ਵਾਲੇ ਸੀ ਵੀ ਤੇਰੀ ਮਾਂ ਨੇ ਤੈਨੂੰ ਪਾਲਿਆ ਰਹਿਤ ਕਰੇ ਕਿ ਤੇਰੇ ਵਾਲਾਂ ਨੂੰ ਪਾਲਿਆ ਜੀ। ਰਹਿਤ ਦੇ ਫਾਦਰ ਸਾਹਿਬ ਰਹਿਤ ਨੂੰ ਲੈ ਕੇ ਆਏ ਨੇ ਨਾਲ, ਰਹਿਤ ਦੇ ਮਦਰ ਵੀ ਨੇ, ਤੇ ਰਹਿਤ ਨੇ ਕਿਹਾ ਕਿ ਰਹਿਤ ਦੇ ਫਾਦਰ ਸਾਹਿਬ ਪੁਲਿਸ ਚ ਨੇ। ਬੱਚਿਓ, ਆਪਾਂ ਅੱਜ ਤੁਹਾਡੀ ਪੁਲਿਸ ਅੰਕਲ ਨਾਲ ਗੱਲ ਕਰਵਾਈਏ।
1: ਹਾਂਜੀ,
0: ਚਲੋ ਜੀ। ਸਰਦਾਰ ਜਸਮੇਲ ਸਿੰਘ ਜੀ, ਰਹਿਤ ਦੇ ਫਾਦਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ।
3: ਥੈਂਕ ਯੂ
0: ਸਰ। ਬੱਚੇ ਜਿਹੜੇ ਨੇ ਬੜੇ ਖੁਸ਼

0: ਪੁਲਿਸ ਨੂੰ ਦੇਖ ਕੇ ਬੱਚਿਆਂ ਦਾ ਅਕਸਰ ਹੀ ਇੱਕ ਡਰ ਵਾਲਾ ਰੌਂ ਜਿਹੜਾ ਹੈ ਉਹ ਹੁੰਦਾ ਹੈ, ਤੇ ਇਸ ਬਾਰੇ ਤੁਸੀਂ ਇਹਨਾਂ ਨਿੱਕੇ ਨਿੱਕੇ ਸੋਹਣੇ ਸੋਹਣੇ ਪਿਆਰੇ ਪਿਆਰੇ ਬੱਚਿਆਂ ਨੂੰ ਜੋ ਨਾਲ ਸਾਡੇ ਸਰੋਤੇ ਘਰੇ ਬੈਠੇ ਸੁਣ ਰਹੇ ਨੇ ਛੋਟੇ ਬੱਚੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਪੁਲਿਸ ਨੂੰ ਮੈਂ ਹੀ ਕਹਿਣਾ ਚਾਹੂੰਗਾ ਵੀ ਪੁਲਿਸ ਤੁਹਾਡੀ ਹੈਲਪ ਲਈ ਹੈ, ਤੁਹਾਡੀ ਬੈਸਟ ਫਰੈਂਡ ਹੈ, ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸ਼ੇਅਰ ਕਰ ਸਕਦੇ ਹੋ, ਔਰ ਪੁਲਿਸ ਤੁਹਾਨੂੰ ਡਰਾਉਣ ਲਈ ਬਿਲਕੁਲ ਵੀ ਨਹੀਂ ਹੈ, ਪੁਲਿਸ ਤੁਹਾਡੀ ਹੈਲਪ ਲਈ ਹੈ।
2: ਸਰ, ਇੱਕ ਸਾਡੇ ਬੱਚਿਆਂ ਨੂੰ ਨੰਨੇ ਮੁੰਨਿਆਂ ਨੂੰ ਸਪੈਸ਼ਲ ਫੋਨ ਨੰਬਰ ਤੁਸੀਂ ਜ਼ਰੂਰ ਦੱਸ ਕੇ ਜਾਣੇ ਆ, ਬੱਚੇ ਸਕੂਲ ਜਾਂਦੇ ਜਾਂ ਆਂਦੇ ਪਰਮਾਤਮਾ ਨਾ ਕਰੇ ਕਦੇ ਕਿਸੇ ਮਿਸ ਹੈਪਨਿੰਗ ਦਾ ਦੁਰਘਟਨਾ ਦਾ ਸ਼ਿਕਾਰ ਹੋ ਜਾਣ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਕਿਸ ਨੰਬਰ ਤੇ ਕੰਟੈਕਟ ਕਰਨ?
1: ਉਹ ਐਮਰਜੈਂਸੀ ਨੰਬਰ 112 ਹੁੰਦਾ ਹੈਗਾ, ਕੰਟਰੋਲ ਰੂਮ ਦਾ, ਤੁਸੀਂ ਉਹਦੇ ਤੇ ਕਾਲ ਕਰ ਸਕਦੇ ਹੋ, ਤੁਹਾਨੂੰ ਪੁਲਿਸ ਅਵੇਲੇਬਲ ਮਿਲੇਗੀ, PCR ਪਹੁੰਚ।

0: ਹੈਗਾ ਕੰਟਰੋਲ ਰੂਮ ਦਾ, ਤੁਸੀਂ ਉਹਦੇ ਤੇ ਕਾਲ ਕਰ ਸਕਦੇ ਹੋ, ਤੁਹਾਨੂੰ ਪੁਲਿਸ ਅਵੇਲੇਬਲ ਮਿਲੇਗੀ, PCR ਪਹੁੰਚੇਗੀ। ਹਾਂਜੀ, ਚਾਇਲਡ ਹੈਲਪ ਕੇਅਰ ਨੰਬਰ ਵੀ ਹੈਗਾ 1098, ਤੁਸੀਂ ਬੱਚੇ ਉਹਦੇ ਤੇ ਵੀ ਕੰਟੈਕਟ ਕਰ ਸਕਦੇ ਨੇ।
1: 1098 ਜਿਹੜਾ ਹੈ ਉਸ ਦੇ ਉੱਤੇ ਵੀ ਸਾਡੇ ਬੱਚੇ ਜਿਹੜਾ ਹੈ ਉਹ ਸੰਪਰਕ ਕਰ ਸਕਦੇ ਨੇ।
2: ਤੇ ਉਹ ਬੱਚਿਆਂ ਨੂੰ ਸਰ ਯਾਦ ਕਿਵੇਂ ਕਰਵਾਇਆ ਜਾਂਦਾ? 1098 ਦੁਬਾਰਾ ਬੋਲੋ,
3: 1098।
1: ਇਹਨਾਂ ਬੱਚਿਆਂ ਨੂੰ ਉਹ ਨੰਬਰ ਬੜਾ ਵਧੀਆ ਤਰੀਕੇ ਨਾਲ ਯਾਦ ਹੈ, ਕਿਉਂਕਿ ਬੱਚਿਆਂ ਦੀ ਮੈਨੂੰ ਲੱਗਦਾ ਵੀ ਕਿੱਥੇ ਇਹ ਹੁੰਦਾ ਨੰਬਰ,
3: ਇਹ ਬੁਕਸ ਤੇ ਛਪਿਆ ਹੁੰਦਾ।
1: ਓ, ਬੁਕਸ ਦੇ ਉੱਤੇ ਵੀ ਛਪਿਆ ਹੁੰਦਾ। ਜਸਮੇਲ ਸਿੰਘ ਜੀ, ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਇਹ ਬੱਚੇ ਜਿਹੜੇ ਹੈ, ਕਿਉਂਕਿ ਇਹਨਾਂ ਦੇ ਪੇਰੈਂਟਸ ਵੀ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਜੇਕਰ ਆਪਣੇ ਬੱਚਿਆਂ ਨੂੰ ਪੁਲਿਸ ਲਾਈਨ ਦੇ ਵਿੱਚ ਪਾਉਣਾ ਚਾਹੁੰਦੇ ਆ ਤਾਂ ਉਹ ਹੁਣੇ ਤੋਂ ਕਿਸ ਕਿਸਮ ਦੀ ਤਿਆਰੀ ਜਿਹੜੀ ਉਹ ਸ਼ੁਰੂ ਕਰ ਦੇਣ, ਤੇ ਕੀ ਪ੍ਰੋਸੀਜਰ ਹੁੰਦਾ ਹੈ? ਕਿਉਂਕਿ ਇੱਕ ਸਾਡੀ ਬੱਚੀ ਜਿਹੜਾ ਹੈ ਉਹ ਜ਼ਿਕਰ ਕਰ ਰਹੀ ਸੀ ਕਿ
2: ਤਿਆਰ ਹੈ ਸਰ।
1: ਹਾਂ, ਉਸਨੇ IPS ਦੀ ਪ੍ਰੀਖਿਆ UPSC ਦੀ ਉਹ ਵੀ ਦੇਣੀ ਹੈ। ਅਸੀਂ ਥੋੜਾ ਜਿਹਾ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਇਸ ਨੂੰ ਇਨੀਸ਼ੀਏਟ ਕਰਨ ਪੇਰੈਂਟਸ।
0: ਐਕਚੁਅਲੀ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਲੋਕੀ ਬਹੁਤ ਅਵੇਅਰ ਹੁੰਦੇ ਨੇ, ਪਰ ਪਿੰਡਾਂ ਵਾਲੇ ਜਿਵੇਂ ਬੱਚਿਆਂ ਸ਼ੁਰੂ ਚ ਡਰ ਪੈਦਾ ਕਰਦੇ ਨੇ, ਪੁਲਿਸ ਨੇ, ਪੁਲਿਸ ਮਤਲਬ ਹੁੰਦੀ ਤਾਂ ਪੁਲਿਸ ਹੈਲਪ ਲਈ ਨੇ, ਉਹ ਬੱਚਿਆਂ ਚ ਡਰ ਪੈਦਾ ਹੋ ਜਾਂਦਾ। ਜਿੱਦਾਂ ਆਰਮੀ ਲਈ ਬੱਚੇ ਲਈ ਇੱਕ ਆਰਮੀ ਦਾ ਨਾਮ ਸੁਣਦੇ ਬੱਚੇ ਦਾ ਦਿਲ ਕਰਦਾ ਮੈਂ ਸਲਿਊਟ ਮਾਰਾਂ, ਜੈ ਹਿੰਦ ਕਹਿੰਦਾ। ਇਸ ਤਰੀਕੇ ਜਦੋਂ ਪੁਲਿਸ ਨੂੰ ਦੇਖਦੇ ਨੇ ਤਾਂ ਬੱਚੇ ਜਿਹੜੇ ਪਿੰਡਾਂ ਤੋਂ ਬੇਸਿਕਲੀ ਹੁੰਦੇ ਨੇ ਮਾਤਾ ਪਿਤਾ, ਉਹ ਐਕਚੁਅਲੀ ਉਹਨਾਂ ਨੂੰ ਅਵੇਅਰ ਉਸ ਤਰੀਕੇ ਨਾਲ ਕਰਦੇ ਨੇ, ਪੁਲਿਸ ਦੀ ਛਵੀ ਉਹਨਾਂ ਨੂੰ ਗਲਤ ਜੀ ਜਾਪਦੀ ਹੈ। ਹਾਲਾਂਕਿ ਪੁਲਿਸ ਦੀ ਛਵੀ ਬਿਲਕੁਲ ਵਧੀਆ ਹੁੰਦੀ ਹੈ ਜੇ ਆਪਾਂ ਨੂੰ ਉਹਨਾਂ ਨੂੰ ਪੁਲਿਸ ਪ੍ਰਤੀ ਇਨਕਰੇਜ ਵੀ ਤਾਂ ਹੀ ਹੋਣਗੇ ਬੱਚੇ ਜੇ ਆਪਾਂ ਉਹਨਾਂ ਸਾਹਮਣੇ ਪੁਲਿਸ ਦੀ ਛਵੀ ਵਧੀਆ ਰੱਖਾਂਗੇ। ਔਰ ਹੈ ਵੀ ਵਧੀਆ ਉਹ, ਕੁਛ ਕੁ ਹੱਦ ਤੱਕ ਆਪਾਂ ਨੂੰ ਲੱਗਦਾ ਵੀ ਪੁਲਿਸ ਜਦੋਂ ਹੈਲਪ ਕਰਦੀ ਹੈ, ਜੇ ਪੁਲਿਸ ਦੇ ਪਾਸੇ ਅਵੇਅਰ ਹੋਣਗੇ ਤਦ ਜਾ ਕੇ ਫਿਰ ਬੱਚੇ ਪੁਲਿਸ ਲਈ ਜੁਆਇਨ ਕਰਨ ਲਈ ਵੀ ਸੋਚਣਗੇ, ਫਿਰ ਉਹ ਤਿਆਰੀ ਲਈ ਵੀ ਸੋਚਣਗੇ। ਜਿੱਦਾਂ ਡਾਕਟਰ ਹੈ, ਡਾਕਟਰ ਦੀ ਰਿਸਪੈਕਟ ਹੁੰਦੀ ਹੈ, ਬੱਚੇ ਨੂੰ ਰਿਸਪੈਕਟ ਹੁੰਦੀ ਹੈ, ਤਾਂ ਬੱਚੇ ਜ਼ਿਆਦਾਤਰ ਬੱਚੇ ਡਾਕਟਰ ਬਣਨਾ ਚਾਹੁੰਦੇ ਨੇ। ਇਸੇ ਤਰੀਕੇ ਨਾਲ ਪੁਲਿਸ ਦੀ ਬੱਚਿਆਂ ਦੇ ਵਿੱਚ ਛਵੀ ਵਧੀਆ ਬਣਾਈ ਜਾਵੇ ਤਾਂ ਇਨਕਰੇਜ ਹੋਣਗੇ, ਫਿਰ ਇਹ UPSC ਦੀ ਤਿਆਰੀ ਕਰਨੀ, ਅੱਗੇ ਜਾ ਕੇ IPS ਬਣਨਗੇ। ਇਸ ਤਰੀਕੇ ਨਾਲ ਮਤਲਬ ਪੁਲਿਸ ਪ੍ਰਤੀ ਵਧੀਆ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ।
1: ਪਿਛਲੇ ਐਪੀਸੋਡ ਦੇ ਵਿੱਚ ਵੀ ਅਸੀਂ ਇੱਕ ਫਾਦਰ ਦੇ ਨਾਲ ਗੱਲ ਕੀਤੀ ਸੀ ਤੇ ਤੁਸੀਂ ਬੜੀ ਵਧੀਆ ਜਾਣਕਾਰੀ ਦਿੱਤੀ, ਤੇ ਇਹ ਕੋਸ਼ਿਸ਼ ਸਾਡੇ ਪੇਰੈਂਟਸ ਜ਼ਰੂਰ ਕਰਨ ਕਿ ਪੁਲਿਸ ਦੀ ਇਮੇਜ ਜਿਹੜੀ ਹੈ ਉਹ ਬੱਚਿਆਂ ਨੂੰ ਡਰਾਉਣ ਦੇ ਲਈ ਨਾ ਵਰਤਣ, ਹਨਾ, ਉਹਨਾਂ ਦੀ ਛਵੀ ਜਿਹੜੀ ਹੈ ਇਸ ਕਿਸਮ ਨਾਲ ਵਰਤਣ ਕਿ ਸਿਕਿਉਰਿਟੀ ਹੈ, ਇਹ ਪੁਲਿਸ ਜਿਹੜੀ ਹੈ ਸਾਡੇ
2: ਸਾਰੇ ਹੀ
1: ਬਿਲਕੁਲ ਨਾਗਰਿਕਾਂ ਨੂੰ ਸੁਰੱਖਿਆ ਦੇਣ ਲਈ ਕੰਮ ਕਰਦੀ ਹੈ।
2: ਗੱਲ ਮੈਂ ਜ਼ਰੂਰ ਪੁੱਛਣੀ ਚਾਹੁੰਦੀ ਹਾਂ, ਜਿਵੇਂ ਤੁਸੀਂ ਗੱਲ ਕੀਤੀ ਕਿ ਡਾਕਟਰ ਬਣਨ ਦੀ ਤਿਆਰੀ ਬੱਚੇ ਸਕੂਲ ਤੋਂ ਹੀ ਸ਼ੁਰੂ ਕਰ ਦਿੰਦੇ, ਬੱਚਿਆਂ ਤੋਂ ਵੱਧ ਕੇ ਉਹਨਾਂ ਦੇ ਪੇਰੈਂਟਸ ਸ਼ੁਰੂ ਕਰ ਦਿੰਦੇ ਕਿ ਜੇ ਬੱਚਾ ਪੁਲਿਸ ਲਾਈਨ ਚ ਜਾਣਾ ਚਾਹੁੰਦਾ ਹੈ ਆਫਟਰ 10th, ਇਹਦੇ ਲਈ ਵੀ ਕੋਈ ਸਪੈਸ਼ਲ ਸਟ੍ਰੀਮ ਦੀ ਚੋਣ ਕਰਨੀ ਚਾਹੀਦੀ ਹੈ ਜਾਂ ਕਰਨੀ ਪੈਂਦੀ ਹੈ, ਜਿਵੇਂ ਮੈਡੀਕਲ ਜਾਂ ਨੋਨ ਮੈਡੀਕਲ?
0: ਇਹ ਐਡ ਤੋਂ ਬਰਥ ਤੋਂ ਹੀ ਆਪਾਂ ਨੂੰ ਪਹਿਲੇ ਸਭ ਤੋਂ ਬੈਸਟ ਹੈ ਜੇ ਪੁਲਿਸ ਦੇ ਵਿੱਚ ਕਿਸੇ ਬੱਚੇ ਨੇ ਜਾਣਾ, ਫਿਜ਼ੀਕਲੀ ਮੈਂਟਲੀ ਸਟਰੋਂਗ ਚਾਹੀਦਾ। ਫਿਜ਼ੀਕਲੀ ਦੇ ਵਿੱਚ ਸਪੈਸ਼ਲੀ ਆਪਾਂ ਨੂੰ ਜਿਵੇਂ ਬੱਚਿਆਂ ਨੂੰ ਛੋਟੇ ਹੁੰਦੇ ਹੀ ਉਹਨੂੰ ਜੰਕ ਫੂਡ ਤੋਂ ਜਾਂ ਵਧੀਆ ਕੁਆਲਿਟੀ ਫੂਡ ਖਿਲਾਣਾ, ਮਿਲਕ ਮਤਲਬ ਵਧੀਆ ਕੁਆਲਿਟੀ ਫੂਡ ਖਿਲਾਵੇ, ਉਹਦੀ ਹੈਲਥ ਵਧੀਆ ਰਹੇਗੀ ਤਾਂ ਅੱਗੇ ਜਾ ਕੇ ਉਹ ਕੰਪੀਟੀਸ਼ਨ ਵੀ ਲੜੂਗਾ ਔਰ ਪ੍ਰਿਪੇਅਰ ਜਿਹੜਾ ਆਪਣਾ ਐਗਜ਼ਾਮ ਉਹਦੀ ਪ੍ਰਿਪੇਰੇਸ਼ਨ ਵੀ ਕਰ ਸਕਦਾ। ਜੇ ਉਹਦੀ ਪਹਿਲਾਂ ਹੈਲਥ ਹੀ ਨਹੀਂ ਠੀਕ ਹੋਏਗੀ ਤਾਂ ਉਹ ਪੁਲਿਸ ਬਾਰੇ ਕੀ ਸੋਚੇਗਾ, ਹਨਾ? ਪਹਿਲਾਂ ਇਸ ਲਈ ਇਹਨਾਂ ਦੀ ਹੈਲਥ ਦੇ ਬੱਚਿਆਂ ਨੂੰ ਜਿੱਦਾਂ 10th ਤੱਕ ਉਹਨਾਂ ਨੂੰ ਸਿਰਫ ਤੇ ਸਿਰਫ ਉਹਨਾਂ ਨੂੰ ਵਧੀਆ ਫੂਡ ਦੇ ਕੇ ਉਹਨਾਂ ਦੀ ਹੈਲਥ ਬਾਰੇ ਸੋਚਣਾ,
2: ਤਾਂ ਕਿ
0: ਹੈਲਥ ਸਹੀ ਰਹੇ। ਜੇ ਅਗਰ ਹੈਲਥ ਸਹੀ ਰਹੇਗੀ ਤਦ ਪੁਲਿਸ ਦੇ ਵਿੱਚ ਫਿਰ ਉਹ ਅੱਗੇ ਜਾ ਕੇ ਟ੍ਰੇਨਿੰਗ ਵੀ ਕਰੇਗਾ, ਫਿਰ ਉਹਦਾ ਤਦੀ ਜਾ ਸਕਦੇ ਨੇ ਜੇ ਉਹ
2: ਹੈਲਥ। ਉਸ ਤੋਂ ਬਾਅਦ ਸਰ ਕੋਈ ਸਟ੍ਰੀਮ ਚੋਣ ਕਰਨ ਦੀ ਸਮੱਸਿਆ ਜਾਂ ਓਬਲੀਗੇਸ਼ਨ
0: ਨਹੀਂ? ਇਹ ਵਾਲੀ ਦੇ ਆਰਟਸ ਦੇ ਵਿੱਚ ਹੁੰਦਾ ਹੈਗਾ, ਆਰਟਸ ਵਿੱਚ ਤੁਸੀਂ ਕਰੋ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੁੰਦਾ, ਉਸ ਤੋਂ ਬਾਅਦ ਤੁਸੀਂ UPSC ਦੀ ਤਿਆਰੀ ਕਰੋ। ਔਰ ਅੱਜ ਕੱਲ ਤਾਂ ਬਹੁਤ 10th ਤੋਂ 10th ਬਾਅਦ ਹੀ ਬੱਚੇ ਤਿਆਰੀ ਕਰਨ ਲੱਗ ਪੈਂਦੇ ਨੇ ਕੰਪੀਟੀਸ਼ਨ ਐਗਜ਼ਾਮ ਦੀ, ਇਸ ਲਈ ਵਧੀਆ ਮਤਲਬ ਬੱਚਿਆਂ ਨੂੰ ਇਸ ਪਾਸੇ ਆਉਣਾ ਚਾਹੀਦਾ।
1: ਫਾਦਰ, ਇਹਨਾਂ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਘਰੇ ਜਿੰਨਾ ਕੁ ਸਮਾਂ ਉਹਨਾਂ ਨੂੰ ਮਿਲਦਾ ਹੈ ਕਿਸ ਤਰ੍ਹਾਂ ਰੋਲ ਨਿਭਾ ਸਕਦੇ, ਕੀ ਖਾਸ ਉਹ ਇਹਨਾਂ ਬੱਚਿਆਂ ਦੇ ਲਈ ਕਰਨ?
0: ਬਸ ਮੈਂ ਇੱਕ ਕਹਿਣਾ ਚਾਹੂੰਗਾ, ਬੱਚਿਆਂ ਨੂੰ ਜ਼ਿਆਦਾ ਏਦਾਂ ਨਹੀਂ ਬਸ ਥੋੜਾ ਜਿਹਾ ਡਿੱਗ ਪਿਆ ਆਪਾਂ ਕਹਿੰਦੇ, ਬੱਚੇ ਨੂੰ ਮਤਲਬ ਬੱਚੇ ਨੂੰ ਸਟਰੋਂਗ ਬਣਾਉਣਾ ਹੈਗਾ ਵੀ ਬੱਚੇ ਨੇ ਉਹਨੂੰ ਸੋਚਣਾ ਵੀ ਉਹਨੂੰ ਥੋੜੀ ਬਹੁਤੀ ਚੋਟ ਨਾਲ ਕੁਛ ਨੀ, ਏਦਾਂ ਹੀ ਹੁੰਦਾ, ਆਪਾਂ ਨਾਲ ਦੀ ਨਾਲ ਮਾੜੀ ਜਿਹੀ ਝਰੀਟ ਵੱਜਦੀ ਨੀ, ਆਪਾਂ ਉਹਨੂੰ ਡਾਕਟਰ ਕੋਲ ਲੈ ਗਏ ਤੇ ਬਹੁਤ ਜ਼ਖਮ, ਉਹ ਬੱਚੇ ਨੂੰ ਕੁਛ ਨੀ ਗਏ, ਨਥਿੰਗ, ਮਤਲਬ ਇਹ ਠੀਕ ਹੋ ਜਾਏਗੀ, ਮਤਲਬ ਉਹਨੂੰ ਉਹਦਾ ਦਿਮਾਗ ਬਿਲਡਅਪ ਕਰਨਾ ਚਾਹੀਦਾ।
1: ਕਹਿ ਰਹੇ ਹੋ ਕਿ ਬੱਚਿਆਂ ਨੂੰ ਪੈਂਪਰ ਨਾ ਕਰੀਏ, ਬੱਚਿਆਂ ਨੂੰ ਸਹਿਣ ਸ਼ਕਤੀ ਵਧਾਈਏ। ਸ਼ੁਕਰੀਆ ਜਸਮੇਲ ਸਿੰਘ ਜੀ ਸਾਡੇ ਨਾਲ ਗੱਲ ਕਰਨ ਲਈ।
0: ਓਕੇ, ਥੈਂਕ ਯੂ।
2: ਸਰ, ਇਹ ਤਾਂ ਬੱਚੇ ਦੇ ਫਾਦਰ ਦੇ ਵਿਊ ਹੋ ਗਏ, ਇੱਕ ਸਟਰੋਂਗ ਪਾਪਾ ਦੇ ਖਿਆਲਾਤ ਹੋ ਗਏ, ਕੀ ਬੱਚੇ ਦੀ ਮੰਮੀ ਵੀ ਐਂ ਸੋਚਦੀ ਹੈ ਕਿ ਉਹ ਉਰਾਂ ਪਰਾਂ ਹੋ ਕੇ ਥੋੜਾ ਜਿਹਾ

0: ਕਲੋਸ ਜਿਹੀ ਲੈਂਦੀ ਹੈ ਬੱਚੇ ਨੂੰ, ਇਹ ਜ਼ਰੂਰ ਜਾਣਾਂਗੇ ਕਿਉਂਕਿ ਖੁਸ਼ਕਿਸਮਤੀ ਨਾਲ ਅੱਜ ਸਾਡੇ ਕੋਲ ਇਸ ਬੱਚੀ ਦੀ ਮਦਰ ਵੀ ਮੌਜੂਦ ਨੇ।
1: ਹਾਂਜੀ ਸਤਿ ਸ਼੍ਰੀ ਅਕਾਲ,
0: ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ,
1: ਤੇ
0: ਇੱਕ ਤੁਹਾਡਾ ਧੰਨਵਾਦ ਤੇ ਵਧਾਈ ਦੇ ਪਾਤਰ ਹੋ ਤੁਸੀਂ, ਬੱਚੇ ਦੀ ਪਰਵਰਿਸ਼ ਵੀ ਬਹੁਤ ਸੋਹਣੀ ਕਰ ਰਹੇ ਹੋ ਤੇ ਦੇਸ਼ ਦੀ ਸੇਵਾ ਚ ਇੱਕ ਅਸਿੱਧਾ ਯੋਗਦਾਨ ਪਾ ਰਹੇ ਹੋ, ਭਾਈ ਸਾਹਿਬ ਨੂੰ ਇੱਕ ਵਧੀਆ ਮਾਹੌਲ ਦੇ ਕੇ ਵਧੀਆ ਮੌਕਾ ਦੇ ਕੇ।
1: ਹਾਂਜੀ ਹਾਂਜੀ, ਥੈਂਕ ਯੂ ਮੈਮ।
0: ਲਓ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵਿਹੜੇ ਚ ਤੁਹਾਡਾ ਵੀ, ਰਹਿਤ ਦੀ ਮੰਮਾ ਦਾ ਵੀ ਤੇ ਇੱਕ ਪੁਲਿਸ ਇੰਸਪੈਕਟਰ ਸਾਹਿਬਾਨ ਦੀ ਵਾਈਫ ਦਾ, ਇੱਕ ਪੁਲਿਸ ਮਹਿਕਮੇ ਦੇ ਪ੍ਰਤੀਨਿਧੀ ਦੇ ਤੌਰ ਤੇ ਵੀ ਅਸੀਂ ਤੁਹਾਡਾ ਸਵਾਗਤ ਕਰ ਰਹੇ ਹਾਂ ਜੀ।
1: ਥੈਂਕ ਯੂ ਮੈਮ, ਥੈਂਕ ਯੂ ਜੀ।
0: ਤੇ ਤੁਸੀਂ ਇਹ ਦੱਸੋ ਜੀ, ਇੱਕ ਘਰੇ ਕਿੰਨਾ ਕ ਅਨੁਸ਼ਾਸਨ ਤੇ ਸਖਤੀ ਵਾਲਾ ਮਾਹੌਲ ਹੈ?
1: ਬਸ ਠੀਕ ਠਾਕ ਹੈ ਮੈਮ, ਨਾ ਜਿਆਦਾ ਨਾ ਥੋੜਾ, ਮੈਂ ਜਿੰਨਾ ਗੱਲਾਂ ਤੇ ਆਪਾਂ ਨੂੰ ਸਖਤੀ ਕਰਨੀ ਚਾਹੀਦੀ ਉਹਨਾਂ ਤੇ ਹੋ ਵੀ ਜਾਂਦੀ ਆ
0: ਜੀ,
1: ਤੇ ਜਿੰਨਾ ਤੇ ਬਸ ਫ੍ਰੈਂਡਲੀ ਮਾਹੌਲ ਰਹਿੰਦਾ ਵਧੀਆ।
0: ਤੇ ਘਰੇ ਅਫਸਰ ਆਪ ਜੀ ਹੁੰਦੇ ਹੋ ਕਿ ਰਹਿਤ ਦੇ ਪਾਪਾ ਜੀ ਹੁੰਦੇ ਆ?
1: ਪਾਪਾ ਜਿਆਦਾ ਹੁੰਦੇ ਨੇ, ਕਿਉਂਕਿ ਇਹਨਾਂ ਨੂੰ ਇਹ ਹੁੰਦਾ ਕਿ ਇਹ ਥੋੜਾ ਜਿਹਾ ਬੁਕਸ ਦੇ ਨਾਲ ਅਟੈਚ ਰਵੇ
0: ਜੀ,
1: ਇਹਨੂੰ ਕਹਾਣੀਆਂ ਵਾਲੀਆਂ ਜਿਵੇਂ ਇੰਗਲਿਸ਼, ਹਿੰਦੀ, ਪੰਜਾਬੀ ਤਿੰਨੋ ਤਰ੍ਹਾਂ ਦੀਆਂ ਬੁਕਸ ਲਿਆ ਕੇ ਦਿੰਦੇ ਨੇ ਇਹ।
0: ਮਤਲਬ ਉਹ ਚਾਹੁੰਦੇ ਆ ਕਿ ਸਕੂਲ ਦੀ ਸਟੱਡੀ ਤੋਂ ਬਿਨਾਂ,
1: ਹਾਂਜੀ,
0: ਬੱਚੇ ਹੋਰ
1: ਵੀ ਰਹਿਤ ਇਹਨਾਂ ਨਾਲ ਜੁੜੀ ਰਵੇ ਇਹਨਾਂ ਤੋਂ। ਫਿਰ ਇਹਨਾਂ ਨੂੰ ਇਹ ਹੁੰਦਾ ਸ਼ਾਮ ਨੂੰ ਆ ਕੇ ਜਦੋਂ ਡਿਊਟੀ ਤੋਂ ਵਾਪਸ ਆਉਂਦੇ ਨੇ, ਰਹਿਤ ਵੀ ਫ੍ਰੀ ਹੁੰਦੀ ਆ, ਖੇਡ ਕੇ ਇਹਨੂੰ ਹੁੰਦਾ ਮੇਰੇ ਕੋਲ ਵੀ ਕੋਈ ਕੰਮ ਨੀ, ਰਹਿਤ ਦੇ ਪਾਪਾ ਵੀ ਫ੍ਰੀ ਨੇ, ਫਿਰ ਦੋਨੇ ਸਟੋਰੀਜ਼ ਕੋਈ ਵੀ ਟੋਪਿਕ ਆ ਡਿਸਕਸ਼ਨ ਕਰਦੇ ਆ, ਇੱਕ ਦੂਜੇ ਨੂੰ ਸੁਣਾਉਂਦੇ ਆ,
0: ਪਾਪਾ ਵੀ ਮਨੋਰੰਜਨ ਕਰ ਲੈਂਦੇ ਆ, ਰੀਡਿੰਗ ਦਾ ਸ਼ੌਂਕ ਪੂਰਾ ਕਰ ਲੈਂਦੇ।
1: ਹਾਂਜੀ, ਰਹਿਤ ਦਾ ਸ਼ੌਂਕ ਪੂਰਾ ਹੋ ਜਾਂਦਾ ਜੀ। ਇਹ ਬਹੁਤ ਮਤਲਬ ਕਿ ਕੋਈ ਵੀ ਆਪਦੀਆਂ ਸਕੂਲ ਦੀਆਂ ਬੁਕਸ ਤੋਂ ਅਲੱਗ ਬੁਕਸ ਦੇ ਨਾਲ ਜੁੜ ਕੇ ਰਹਿੰਦੀ ਆ, ਬਹੁਤ ਜਿਆਦਾ ਜੁੜ ਕੇ ਰਹਿੰਦੀ ਆ।
0: ਤੇ ਸਾਨੂੰ ਇੱਕ ਗੱਲ ਹੈ, ਜੋ ਰਹਿਤ ਦੇ ਵਾਲ ਸਾਰਿਆਂ ਨੂੰ ਬੜੇ ਸੋਹਣੇ ਲੱਗ ਰਹੇ ਹੈ, ਸਾਨੂੰ ਉਹ ਤਰੀਕਾ ਜ਼ਰੂਰ ਦੱਸ ਕੇ ਜਾਓ ਤੇ ਅਸੀਂ ਆਪਦੇ ਹੋਰ ਸਾਰੀਆਂ ਮਦਰਸ ਨੂੰ ਵੀ ਕੋਈ ਟਿਪ ਮਿਲੇ ਬੱਚਿਆਂ ਦੇ ਵਾਲ ਸੋਹਣੇ ਬਣਾਉਣ ਦੀ, ਕਿਉਂਕਿ ਅਕਸਰ ਨਾ ਦੇਖਣ ਚ ਆਇਆ ਖਾਸ ਤੌਰ ਤੇ ਸਾਡੇ ਬਠਿੰਡਾ ਏਰੀਆ ਦੇ, ਵਾਲ ਚੜਨ ਦੀ ਸਮੱਸਿਆ ਬਹੁਤ ਜ਼ਿਆਦਾ ਤੇ ਬੱਚਿਆਂ ਦੇ ਵਾਲ ਨਾ ਬੜੇ, ਜਿਹਨੂੰ ਸ਼ਾਹ ਕਾਲਾ ਕਹਿੰਦੇ ਆ, ਉਹ ਨਹੀਂ ਰਹਿ ਰਹੇ ਅੱਜ ਕੱਲ।
1: ਹਾਂਜੀ ਮੈਮ, ਮੈਂ ਥੋੜੀ ਪਾਣੀ ਦੀ ਪ੍ਰੋਬਲਮ ਕਰਕੇ ਵੀ ਹੋ ਜਾਂਦਾ, ਬਟ ਐਕਚੁਅਲੀ ਦੇ ਵਿੱਚ ਛੋਟੇ ਜਦੋਂ ਛੋਟੀ ਸੀ ਅਸੀਂ ਇਹਦੀ ਕਟਿੰਗ ਨਹੀਂ ਕਰਵਾਈ ਬਿਲਕੁਲ ਵੀ, ਇਸੇ ਕਰਕੇ ਇਹਦੇ ਵਾਲ ਥੋੜੇ ਸ਼ੁਰੂ ਤੋਂ ਹੀ ਸਮੂਥ ਨੇ।
0: ਸਾਨੂੰ ਸੀਕ੍ਰੇਟ ਦੱਸੋ ਜੀ, ਧੋਂਦੇ ਕਿਸ ਚੀਜ਼ ਨਾਲ ਹੋ ਤੇ ਰਹਿਤ ਨੇ ਸਾਨੂੰ ਦੱਸ ਦਿੱਤਾ ਸੀ ਕਿ ਸਪੈਸ਼ਲ ਤੇਲ ਤੁਸੀਂ ਵਰਤਦੇ ਹੋ?
1: ਹਾਂਜੀ, ਇਹਦੇ ਵਾਸਤੇ ਅਸੀਂ ਐਲਮੰਡ ਆਇਲ ਯੂਜ਼ ਕਰਦੀ ਹੁੰਦੀ ਹਾਂ ਮੈਂ। ਹਾਂਜੀ, ਉਹਦੇ ਨਾਲ ਬਸ ਇਹ ਥੋੜਾ ਇੱਕ ਸ਼ੈਂਪੂ, ਡਵ ਸ਼ੈਂਪੂ ਐਲਮੰਡ ਆਇਲ ਨਾਲ ਇਹ ਕਰ ਲੈਂਦੀ ਹਾਂ।
0: ਮਤਲਬ ਤੁਸੀਂ ਵਾਲਾਂ ਦੀ ਸਫਾਈ ਦਾ ਧਿਆਨ ਰੱਖਦੇ ਹੋ ਔਰ ਰੈਗੂਲਰ ਮਸਾਜ ਦਿੰਦੇ ਹੋ?
1: ਹਾਂਜੀ, ਦੋ ਚਾਰ ਦਿਨਾਂ ਬਾਅਦ ਧੋ ਦੋ, ਮਸਾਜ ਕਰ ਦੋ, ਬਸ ਕੰਘੀ ਵਧੀਆ ਕਰ ਦੋ, ਵਾਲ ਵਧੀਆ ਰਹਿੰਦੇ ਨੇ
0: ਜੀ। ਜੀ ਸ਼ੁਕਰੀਆ, ਤੁਸੀਂ ਇੱਥੇ ਆਏ ਸਾਡੇ ਕੋਲ ਤੇ ਬੱਚੀ ਨੂੰ ਸਾਡੇ ਨਾਲ ਜੋੜਿਆ।
2: ਜੀ ਅੱਜ ਦਾ ਇਹ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਜਿਸ ਨੂੰ ਪੇਸ਼ ਕਰ ਰਹੇ ਸਨ ਮਨਦੀਪ ਰਜੌਰਾ ਤੇ ਸੁਧਾ।
3: ਦਸ ਸਾਲ ਦਾ ਕੋਲੈਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ, ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1,000 ਪਲੱਸ ਵਿਨਰਸ, 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। 25 ਸਤੰਬਰ ਨੂੰ ਲੱਕੀ ਡਰਾ ਹੋਵੇਗਾ, ਅੱਜ ਹੀ ਖਰੀਦੋ। TNC ਅਪਲਾਈ।
4: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਾਲਵੇ ਦੇ ਦੇਸੀ ਰੁੱਖ।

ਜੀ, ਇਸੇ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਸਮਾਪਤ ਹੁੰਦਾ ਹੈ। ਦਿਓ ਆਗਿਆ, ਧੰਨਵਾਦ। ਹੁਣੇ ਤੁਸੀਂ ਸੁਣ ਰਹੇ ਸੀ ਬੱਚਿਆਂ ਦਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਬਣੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੇ 10:30 ਹੋ ਰਹੇ ਨੇ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁੱਖਾਂ ਦੇ ਵਾਰਿਸ।

0: ਸਰੋਤਿਓ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਖਨ ਦੇ ਵਾਰਿਸ ਚ ਤੁਹਾਡਾ। ਇਸ ਪ੍ਰੋਗਰਾਮ ਦੇ ਵਿੱਚ ਅਦਬੀ ਸ਼ਖਸੀਅਤਾਂ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ ਤੇ ਅੱਜ ਸਾਡੀ ਇਸ ਬਜ਼ਮ ਦੇ ਵਿੱਚ ਸਾਡੇ ਨਾਲ ਨੇ ਨੌਜਵਾਨ ਕਵਿਤਰੀ ਕੁਲਵਿੰਦਰ ਕੌਰ ਢਿੱਲੋਂ। ਕੁਲਵਿੰਦਰ ਕੌਰ ਜੀ ਡਬਲ ਐਮ ਏ ਬੀ ਐਡ ਨੇ ਅਤੇ ਗਜ਼ਲ ਗੀਤ ਨਜ਼ਮ ਲਿਖਦੇ ਨੇ। ਇਹਨਾਂ ਦੇ ਬਹੁਤ ਸਾਰੇ ਸਾਂਝੇ ਕਾਵਿ ਨਜ਼ਮ ਗਜ਼ਲ ਸੰਗ੍ਰਹਿਾਂ ਦੇ ਵਿੱਚ ਇਹਨਾਂ ਦੀਆਂ ਰਚਨਾਵਾਂ ਛਪੀਆਂ ਨੇ ਅਤੇ ਇਹਨਾਂ ਦਾ ਆਪਣਾ ਪਲੇਠਾ ਨਜ਼ਮ ਗਜ਼ਲ ਕਾਵਿ ਸੰਗ੍ਰਹਿ ਮਹਿਸੂਸ ਤਾਂ ਕਰ ਵੀ ਪੰਜਾਬੀ ਜਗਤ ਦੀ ਝੋਲੀ ਚ ਆ ਗਿਆ ਹੈ ਜੀ। ਅਸੀਂ ਕੁਲਵਿੰਦਰ ਕੌਰ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਕੁਲਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਖਨ ਦੇ ਵਾਰਿਸ ਚ।
1: ਬਹੁਤ ਬਹੁਤ ਧੰਨਵਾਦ ਜੀ।
0: ਜੀ ਕੁਲਵਿੰਦਰ ਕੌਰ ਜੀ ਜ਼ਿੰਦਗੀ ਦੇ ਨਾਲ ਭਰੇ ਪਏ ਨੇ ਅਤੇ ਇਹਨਾਂ ਤੋਂ ਜ਼ਿੰਦਗੀ ਬਾਬਤ, ਸਾਹਿਤ ਬਾਬਤ ਅਤੇ ਸਾਡੇ ਆਲੇ ਦੁਆਲੇ ਤੇ ਸਮਾਜ ਬਾਬਤ ਬਹੁਤ ਸਾਰੀਆਂ ਗੱਲਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ, ਪਰ ਕਿਉਂਕਿ ਇਹ ਤਰਨਮ ਦੇ ਵਿੱਚ ਆਪਣੀਆਂ ਰਚਨਾਵਾਂ ਗਾਉਂਦੇ ਨੇ, ਗੁਣਗੁਣਾਉਂਦੇ ਨੇ, ਬਹੁਤ ਵਧੀਆ, ਤਾਂ ਸ਼ੁਰੂਆਤ ਇਹਨਾਂ ਦੀ ਹੀ ਇੱਕ ਜ਼ਿੰਦਗੀ ਬਾਰੇ ਇੱਕ ਰਚਨਾ ਦੇ ਨਾਲ ਕਰਦੇ ਹਾਂ ਜੀ। ਕੁਲਵਿੰਦਰ ਕੌਰ ਜੀ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਰਚਨਾ।
1: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਔਰ ਮੇਰਾ ਕਾਵਿ ਸੰਗ੍ਰਹਿ ਮਹਿਸੂਸ ਤਾਂ ਕਰਦਾ, ਜਿਹੜਾ ਮੇਰਾ ਸ਼ਿੰਗਾਰ ਹੈ ਜ਼ਿੰਦਗੀ ਗੀਤ ਹੈਗਾ, ਜਿਹੜਾ ਅਫੀਸ਼ੀਅਲ ਵੀ ਆ ਚੁੱਕਿਆ ਯੂਟਿਊਬ ਤੇ, ਮੈਂ ਉਹਦੇ ਨਾਲ ਸ਼ੁਰੂਆਤ ਕਰਨਾ ਚਾਹਾਂਗੀ।
0: ਜੀ ਬਿਲਕੁਲ।

0: ਛੋਟਾ ਜਿਹਾ ਦਿਆਲਪੁਰਾ ਭਾਈਕਾ ਦੇ ਨਾਲ ਜ਼ਿਲ੍ਹਾ ਬਠਿੰਡਾ ਦੇ ਵਿੱਚ
1: ਜੀ
0: ਮੇਰਾ ਜਨਮ ਹੋਇਆ। ਫਾਦਰ ਦਾ ਨਾਮ ਰਘਵੀਰ ਸਿੰਘ ਢਿੱਲੋਂ, ਮੰਮਾ ਦਾ ਨਾਮ ਸ਼ਿੰਦਰਪਾਲ ਕੌਰ ਢਿੱਲੋਂ ਸੀਗੇ, ਜਿਹੜੇ ਕਿ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਹੈਗੇ। ਇੱਕ ਵੀਰ ਜੀ ਨੇ, ਛੋਟੇ ਨੇ, ਔਰ ਇੱਕ ਮੇਰੇ ਸਿਸਟਰ ਨੇ, ਵੱਡੇ ਨੇ ਮੇਰੇ ਤੋਂ ਜੀ।
1: ਤੇ ਇਹ ਤਾਂ ਤੁਹਾਡੇ ਪੇਕੇ ਪਰਿਵਾਰ ਦੀ ਗੱਲ ਹੋ ਗਈ, ਪੜ੍ਹਾਈ ਵੀ ਤੁਹਾਡੀ ਤੁਹਾਡੇ ਪਿੰਡ ਹੀ ਪੇਕੇ ਪਿੰਡ ਹੀ ਹੋਈ ਹੈ ਵੱਧ ਤੋਂ ਵੱਧ। ਤੇ ਫਿਰ ਜ਼ਿੰਦਗੀ ਦੇ ਵਿੱਚ ਅਗਲਾ ਮੋੜ ਜਦੋਂ ਆਉਂਦਾ ਹੈ ਇੱਕ ਔਰਤ ਦੇ ਜ਼ਿੰਦਗੀ ਦੇ ਵਿੱਚ, ਜਦੋਂ ਉਹ ਇੱਕ ਨਵੇਂ ਸੰਸਾਰ ਦੇ ਵਿੱਚ ਪੈਰ ਧਰਦੀ ਹੈ,
0: ਜੀ
1: ਉਸ ਸੰਸਾਰ 'ਚ ਤੁਹਾਡੇ ਹਮਸਫ਼ਰ ਕੌਣ ਤੇ ਉਸ ਪਰਿਵਾਰ ਦੇ ਵਿੱਚ ਕੌਣ ਕੌਣ ਨੇ?
0: ਹਾਂਜੀ, ਮੇਰਾ ਜਿਹੜੀ ਮੇਰੀ ਮੈਰਿਜ ਹੋਈ ਸੀ 2005 ਦੇ ਵਿੱਚ ਹੋਈ ਸੀ, ਸੂਬੇਦਾਰ ਬੂਟਾ ਸਿੰਘ ਜੀ ਦੇ ਨਾਲ ਹੋਈ ਆ। ਫੂਲ ਟਾਊਨ ਤੋਂ ਬਿਲੋਂਗ ਕਰਦੇ ਨੇ। ਮੇਰੇ ਸਹੁਰੇ ਪਰਿਵਾਰ ਦੇ ਵਿੱਚ ਮੇਰੇ ਹੈਗੇ ਨੇ ਦੇਵਰ ਨੇ, ਵੱਡੇ ਭਾਅ ਜੀ ਨੇ, ਬਾਕੀ ਸਾਰੀ ਫੈਮਿਲੀ ਆ। ਮੇਰੀਆਂ ਦੋ ਬੇਟੀਆਂ ਨੇ ਜੀ, ਤੇ ਬਹੁਤ ਸੁਖੀ ਸੰਸਾਰ ਹੈ ਸਾਡਾ।
1: ਸੋ ਬਹੁਤ ਅੱਛੀ ਗੱਲ ਹੈ ਜੀ। ਕੁਲਵਿੰਦਰ ਕੌਰ ਜੀ, ਬਹੁਤ ਵਧੀਆ ਰਚਨਾਵਾਂ ਨੇ ਤੁਹਾਡੀਆਂ, ਤੇ ਤੁਸੀਂ ਜ਼ਿੰਦਗੀ ਦੇ ਨਾਲ ਭਰੇ ਪਏ ਹੋ। ਪਰਿਵਾਰਕ ਸਪੋਰਟ ਜਿਹੜੀ ਹੈ ਅਸੀਂ ਸਮਝਦੇ ਹਾਂ ਕਿ ਤੁਹਾਨੂੰ ਫੁੱਲ ਹੈ। ਤੁਸੀਂ ਕਿਹਾ ਕਿ ਪਰਿਵਾਰ ਭਰਿਆ ਪੂਰਿਆ ਪਰਿਵਾਰ ਹੈ, ਤੇ ਸਪੋਰਟ ਜਿਹੜੀ ਹੈ ਉਹ ਸਾਰੀ ਹੀ ਹੈ
0: ਜੀ। ਬਿਲਕੁਲ, ਇੱਕ ਔਰਤ ਦੀ ਜ਼ਿੰਦਗੀ ਦੇ ਸਭ ਤੋਂ ਵੱਡੀ ਜਿਹੜੀ ਅਹਿਮੀਅਤ ਹੁੰਦੀ ਆ ਉਹਦੇ ਸਹੁਰੇ ਪਰਿਵਾਰ ਦੀ ਹੁੰਦੀ ਆ
1: ਜੀ।
0: ਮੇਰਾ ਸਹੁਰਾ ਪਰਿਵਾਰ ਮੇਰੇ ਨਾਲ ਖੜਾ ਆ। ਜਦੋਂ ਪੇਕੇ ਪਰਿਵਾਰ ਦੇ ਵਿੱਚ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ, ਸ਼ਾਇਦ ਮੈਂ ਲਿਖਣਾ ਨਹੀਂ ਸ਼ੁਰੂ ਕੀਤਾ ਸੀ, ਮੈਂ ਲਿਖਣਾ ਸ਼ੁਰੂ ਕੀਤਾ ਆ ਜਦੋਂ ਮੈਂ ਪਲੱਸ ਟੂ ਦੇ ਵਿੱਚ, ਖਾਸ ਕਰਕੇ ਜਿੱਥੋਂ ਤੱਕ ਮੇਰਾ ਖਿਆਲ ਹੈ। ਐਂਡ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਕੋਈ ਸੋਰਸ ਨਹੀਂ ਸੀ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਡਿਸਪਲੇ ਕਿਸ ਤਰ੍ਹਾਂ ਕਰ ਸਕੀਏ, ਸੋਸ਼ਲ ਮੀਡੀਆ ਨਹੀਂ ਸੀ ਹੁੰਦਾ, ਕਿਸੇ ਦੇ ਰੂਬਰੂ ਹੋਣਾ ਕਿਸ ਤਰ੍ਹਾਂ ਹੋਣਾ ਨਾ। ਤੇ ਅੱਜ ਮੇਰੀ ਜਿਹੜੀ ਜ਼ਿੰਦਗੀ ਹੈਗੀ ਆਪਣੇ ਰੁਝੇਵਿਆਂ ਤੋਂ ਮੈਂ ਮੁਕਤ ਹੋ ਚੁੱਕੀ ਹਾਂ ਜ਼ਿਆਦਾਤਰ, ਹੈ ਨਾ, ਬੱਚੇ ਵੱਡੇ ਹੋ ਚੁੱਕੇ ਨੇ। ਤਾਂ ਸਰਦਾਰ ਜੀ ਦੀ ਖਾਸ ਕਰਕੇ ਮੈਨੂੰ ਬਹੁਤ ਸਪੋਰਟ ਹੈ। ਜਦੋਂ ਮੇਰਾ ਕਾਵਿ ਸੰਗ੍ਰਹਿ ਆਇਆ ਉਹਨਾਂ ਦੇ ਬਦੌਲਤ ਹੀ ਮੈਂ ਆਪਣੇ ਕਾਵਿ ਸੰਗ੍ਰਹਿ ਦੇ ਵਿੱਚ ਜਿਹੜਾ ਆਪਣੇ ਸਾਹਿਤ ਦੀ ਝੋਲੀ ਪਾ ਸਕੀ ਹਾਂ। ਔਰ ਮੇਰਾ ਅਫੀਸ਼ੀਅਲ ਸੌਂਗ ਜ਼ਿੰਦਗੀ ਵੀ ਉਹਨਾਂ ਦੀ ਸਪੋਰਟ ਤੋਂ ਬਿਨਾਂ ਕਦੇ ਵੀ ਹੋ ਨਹੀਂ ਸਕਦਾ ਸੀ। ਔਰ ਮੈਂ ਬਹੁਤ ਖੁਸ਼ਕਿਸਮਤ ਹੈਗੀ ਹਾਂ ਕਿ ਮੈਨੂੰ ਇਹੋ ਜਿਹੇ ਜੀਵਨ ਸਾਥੀ ਪਰਮਾਤਮਾ ਨੇ ਮੇਰੀ ਝੋਲੀ ਪਾਏ ਨੇ, ਜਿਹੜੇ ਮੇਰੀ ਹਰ ਇੱਕ ਗੱਲ ਨੂੰ ਸਮਝਦੇ ਨੇ ਔਰ ਮੇਰੀ ਸਪੋਰਟ ਕਰਦੇ ਨੇ, ਖਾਸ ਕਰਕੇ ਸਾਹਿਤਕ ਖੇਤਰ ਦੇ ਵਿੱਚ
1: ਜੀ। ਬਹੁਤ ਅੱਛੇ। ਤੇ ਤੁਸੀਂ ਆਪਣੇ ਪਰਿਵਾਰ ਬਾਰੇ, ਆਪਣੀਆਂ ਬੱਚਿਆਂ ਬਾਰੇ ਕੁਝ ਨਾ ਲਿਖਿਆ ਹੋਵੇ, ਇਹ ਹੋ ਨਹੀਂ ਸਕਦਾ ਮੈਨੂੰ ਲੱਗਦਾ ਹੈਗਾ। ਕੋਈ ਇਸ ਤਰ੍ਹਾਂ ਦੀ ਰਚਨਾ ਜੋ ਤੁਸੀਂ ਆਪਣੇ ਕਾਵਿ ਸੰਗ੍ਰਹਿ ਦੇ ਵਿੱਚ ਆਪਣੇ ਪਰਿਵਾਰ ਬਾਰੇ, ਪਰਿਵਾਰ ਦੇ ਕਿਸੇ ਜੀਵ ਬਾਰੇ ਲਿਖੀ ਹੋਵੇ, ਮਹਿਸੂਸ ਤਾਂ ਕਰ ਤੁਹਾਡਾ ਇਹ ਜੋ ਕਾਵਿ ਸੰਗ੍ਰਹਿ, ਗਜ਼ਲ ਸੰਗ੍ਰਹਿ ਹੈ ਇਸ ਦੇ ਵਿੱਚੋਂ ਜੀ?
0: ਜੀ, ਮੈਂ ਆਪਣੀ ਮਦਰ ਨੂੰ ਡੈਡੀਕੇਟ ਕੀਤੀ ਸੀ। ਹੁਣ ਰੀਸੈਂਟਲੀ ਮੈਂ ਸਰਦਾਰ ਜੀ ਨੂੰ, ਜਦੋਂ ਆਰਮੀ ਚੋਂ ਛੁੱਟੀ ਆਇਆ ਤਾਂ ਮੈਂ ਇੱਕ ਗੀਤ ਲਿਖਿਆ, ਮੈਂ ਤੁਹਾਡੇ ਰੂਬਰੂ ਕਰਨਾ ਚਾਹਾਂਗੀ।
1: ਜੀ ਬਿਲਕੁਲ।
0: ਮੈਂ

ਜੀ ਬਹੁਤ ਅੱਛੇ, ਬਹੁਤ ਅੱਛੇ ਜੀ। ਤੁਸੀਂ ਬਹੁਤ ਵਧੀਆ ਉਮਦਾ ਰਚਨਾਵਾਂ ਸ਼ਾਮਿਲ ਕਰ ਰਹੇ ਹੋ ਸਾਡੇ ਪ੍ਰੋਗਰਾਮ ਦੇ ਵਿੱਚ। ਉਮੀਦ ਕਰਦੇ ਹਾਂ ਸਰੋਤੇ ਤੁਹਾਡੀਆਂ ਰਚਨਾਵਾਂ ਤਰੰਨੁਮ ਦੇ ਵਿੱਚ ਜੋ ਤੁਸੀਂ ਗੁਣਗੁਣਾ ਰਹੇ ਹੋ ਇਹਨਾਂ ਦਾ ਆਨੰਦ ਮਾਣ ਰਹੇ ਹੋਣਗੇ। ਸਾਡੇ ਸਮਾਜ ਦੇ ਵਿੱਚ ਕੁਲਵਿੰਦਰ ਕੌਰ ਜੀ, ਮਾਹੀ ਨੂੰ ਛੁੱਟੀ ਆਏ ਮਾਹੀ ਨੂੰ ਜਾਂ ਫੌਜ ਦੇ ਵਿੱਚੋਂ ਛੁੱਟੀ ਲੈ ਕੇ ਜਾਂ ਫੌਜ ਤੋਂ ਬਾਅਦ ਰਿਟਾਇਰਮੈਂਟ ਲੈ ਕੇ ਸਰਵਿਸ ਪੂਰੀ ਕਰਕੇ ਆਉਂਦੇ ਆ, ਇਸ ਚੀਜ਼ ਨੂੰ ਬੜਾ ਮਾਣਿਆ ਜਾਂਦਾ ਹੈਗਾ। ਪਰ ਬਹੁਤ ਸਾਰੀਆਂ ਔਰਤਾਂ ਜਿਨ੍ਹਾਂ ਦੇ

0: ਸ਼ੌਹਰ ਜਿਨ੍ਹਾਂ ਦੇ ਖਾਵੰਦ ਆਰਮੀ ਦੇ ਵਿੱਚ ਹੁੰਦੇ ਨੇ, ਉਹਨਾਂ ਦਾ ਸੰਘਰਸ਼ ਦੂਜੀਆਂ ਔਰਤਾਂ ਨਾਲੋਂ ਥੋੜਾ ਵੱਖ ਕਿਸਮ ਦਾ ਹੁੰਦਾ ਹੈਗਾ।
1: ਜੀ ਬਿਲਕੁਲ,
0: ਅਸੀਂ ਉਸ ਸੰਘਰਸ਼ ਦੀ ਗੱਲ ਕਰਨਾ ਚਾਹਾਂਗੇ, ਕਿਉਂਕਿ ਅੱਜ ਤੁਸੀਂ ਆਏ ਹੋ ਤਾਂ ਤੁਸੀਂ ਉਹਨਾਂ ਸਾਰੀਆਂ ਹੀ ਫੌਜਣਾ ਦੀ ਫੌਜਣਾ ਭੈਣਾਂ ਦੀ ਪੈਰਵੀ ਕਰ ਰਹੇ ਹੋ,
1: ਤੇ
0: ਤੁਸੀਂ ਦੱਸੋ ਕਿ ਕਿਸ ਤਰ੍ਹਾਂ ਦੀਆਂ ਉਹ ਚੁਣੌਤੀਆਂ ਹੁੰਦੀਆਂ ਅਤੇ ਉਸ ਵੇਲੇ ਤੁਹਾਨੂੰ ਪਰਿਵਾਰ ਤੋਂ ਜਾਂ ਸਮਾਜ ਤੋਂ ਕੀ ਤਵੱਕੋ ਹੁੰਦੀ ਹੈ, ਕੀ ਉਮੀਦ ਹੁੰਦੀ ਹੈ ਜਦੋਂ ਤੁਹਾਡਾ ਸਿਰ ਦਾ ਸਾਈਂ ਸਾਡੇ ਮੁਲਕ ਦਾ ਫੌਜੀ ਸਰਹੱਦਾਂ ਤੇ ਡਟਿਆ ਹੋਇਆ?
1: ਜੀ ਬਿਲਕੁਲ, ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਜੀ ਕਿ ਜਦੋਂ ਵੀ ਇੱਕ ਕੁੜੀ ਵਿਆਹ ਕੇ ਸਹੁਰੇ ਘਰ ਆਉਂਦੀ ਆ ਔਰ ਉਹਦੇ ਜਿਹੜੇ ਸਰਦਾਰ ਜੀ ਹੁੰਦੇ ਨੇ ਉਹ ਆਰਮੀ ਪਰਸਨ ਹੁੰਦੇ ਨੇ, ਹੈ ਨਾ, ਉਹਦੇ ਅੱਗੇ ਸਭ ਤੋਂ ਵੱਡੀ ਚੁਣੌਤੀ ਤਾਂ ਇਹੀ ਆਉਂਦੀ ਹੈ। ਦੇਖੋ, ਜਿਹਦੀ ਖਾਤਰ ਉਹ ਆਉਂਦੀ ਆ ਪਰਿਵਾਰ ਦੇ ਵਿੱਚ, ਜਿਹਦੇ ਨਾਲ ਅਟੈਚਮੈਂਟ ਹੁੰਦੀ ਹੈ, ਜਿਹਦੇ ਨਾਲ ਉਹ ਲਾਵਾਂ ਲੈ ਕੇ ਸਹੁਰੇ ਪਰਿਵਾਰ ਦੇ ਵਿੱਚ ਇੱਕ ਆਗਾਜ਼ ਕਰਦੀ ਹੈ, ਤਾਂ ਜਦੋਂ ਡਿਊਟੀ 'ਤੇ ਚਲੇ ਜਾਂਦੇ ਨੇ ਤਾਂ ਪਿੱਛੋਂ ਉਹਨੇ ਵਿਚਰਨਾ ਕਿਹਨਾਂ ਦੇ ਨਾਲ ਹੁੰਦਾ ਆ? ਵਿਚਰਨਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੁੰਦਾ ਆ, ਸਹੁਰੇ ਪਰਿਵਾਰ ਦੇ ਨਾਲ ਹੁੰਦਾ ਹੈ ਨਾ। ਪਹਿਲੀ ਗੱਲ ਤਾਂ ਇਹ ਹੁੰਦਾ ਕਿ ਸਭ ਤੋਂ ਪਹਿਲਾਂ ਸਹੁਰੇ ਪਰਿਵਾਰ ਨੂੰ, ਮੈਂ ਆਪਣੀ ਗੱਲ ਨਹੀਂ ਕਰ ਰਹੀ, ਮੈਂ ਜਿੰਨੀਆਂ ਵੀ ਫੌਜਣਾ ਅੱਜ ਵੀ ਫੌਜੀ ਜਿਹੜੇ ਹੈਗੇ ਨੇ, ਜਦੋਂ ਵੀ ਉਹਨਾਂ ਫੌਜੀ ਭਰਾਵਾਂ ਦਾ ਵਿਆਹ ਹੁੰਦਾ ਆ ਤਾਂ ਜਦੋਂ ਇੱਕ ਔਰਤ ਉਹਦੇ ਘਰ ਆਉਂਦੀ ਆ, ਸਭ ਤੋਂ ਪਹਿਲਾਂ ਉਹਦੇ ਸਹੁਰੇ ਪਰਿਵਾਰ ਦਾ, ਜਿੱਥੋਂ ਕਿ ਮੈਂ ਸੋਚਦੀ ਹਾਂ ਕਿ ਇੱਕ ਫਰਜ਼ ਹੁੰਦਾ ਆ ਕਿ ਉਹਨੂੰ ਬਹੁਤ ਜ਼ਿਆਦਾ ਸਨੇਹ, ਪਿਆਰ, ਅਪਣੱਤ ਦੀ ਜ਼ਰੂਰਤ ਹੁੰਦੀ ਆ, ਕਿਉਂਕਿ ਜਿਹਦੇ ਕਰਕੇ ਉਹ ਆਉਂਦੀ ਆ ਉਹ ਉਹਦੇ ਤੋਂ ਓਬਵੀਅਸਲੀ ਦੂਰ ਚਲੇ ਜਾਂਦੇ ਨੇ, ਉਹਨਾਂ ਨੇ ਡਿਊਟੀ ਕਰਨੀ ਹੁੰਦੀ ਆ ਨਾ। ਉਸ ਤੋਂ ਬਾਅਦ ਇੱਕ ਚਿੰਤਾ ਲੱਗੀ ਰਹਿੰਦੀ ਆ, ਮੈਂ ਇੱਕ ਨਾਲ ਰਹਿ ਕੇ ਜਿਹੜੀ ਫੌਜੀ ਲਾਈਫ ਨੂੰ ਦੇਖ ਕੇ ਆਈ ਹਾਂ, ਮੈਂ ਤਕਰੀਬਨ ਸਰਦਾਰ ਜੀ ਦੇ ਨਾਲ ਲੇਹ ਲਦਾਖ ਰਹਿ ਚੁੱਕੀ ਹਾਂ, ਬੀਕਾਨੇਰ ਰਹਿ ਚੁੱਕੀ ਹਾਂ, ਆਸਾਮ ਗੈਂਗਟੋਕ ਰਹਿ ਚੁੱਕੀ ਹਾਂ, ਜਲੰਧਰ ਰਹਿ ਚੁੱਕੀ ਹਾਂ, ਤਾਂ ਫੌਜੀਆਂ ਦੀ ਜ਼ਿੰਦਗੀ ਆਸਾਨ ਨਹੀਂ ਹੁੰਦੀ, ਬਿਲਕੁਲ ਆਸਾਨ ਨਹੀਂ ਹੁੰਦੀ। ਇਹਨਾਂ ਦੀ ਇੰਨੀ ਡੈਡੀਕੇਸ਼ਨ ਹੁੰਦੀ ਆ, ਇਹ ਆਪਣੇ ਪਰਿਵਾਰ ਤੋਂ ਜ਼ਿਆਦਾ ਜਿਹੜਾ ਹੈਗਾ ਸੋਚਦੇ ਨੇ, ਫੌਜੀ ਪਰਿਵਾਰ ਦਾ ਸੋਚਦੇ ਨੇ, ਔਰ ਸੋਚਣਾ ਵੀ ਚਾਹੀਦਾ ਆ। ਇਹਨਾਂ ਦੀ ਡਿਊਟੀ ਵੀ ਹੁੰਦੀ, ਇਹਨਾਂ ਦੇ ਫਰਜ਼ ਹੁੰਦੇ ਨੇ, ਹੈ ਨਾ, ਲੇਕਿਨ ਨਾਲ ਦੀ ਨਾਲ ਇਹਨਾਂ ਦੇ ਪਰਿਵਾਰ ਪ੍ਰਤੀ ਵੀ ਫਰਜ਼ ਹੁੰਦੇ ਨੇ, ਹੈ ਨਾ। ਤਾਂ ਜਿਹੜੀ ਇੱਕ ਔਰਤ ਵਿਆਹ ਕੇ ਆਉਂਦੀ ਆ ਉਹਦੇ ਮਨ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹਮੇਸ਼ਾ ਰਹਿੰਦਾ ਹੈ ਕਿ ਮੇਰੇ ਜਿਹਦੇ ਨਾਲ ਮੈਂ ਐਟਲੀਸਟ ਵਿਆਹ ਕੇ ਆਈ ਹਾਂ, ਪਰਮਾਤਮਾ ਉਹਨੂੰ ਤੰਦਰੁਸਤ ਰੱਖਣ, ਕਿਉਂਕਿ ਬਹੁਤ ਚੁਣੌਤੀਆਂ ਹੁੰਦੀਆਂ ਨੇ ਆਰਮੀ ਪਰਸਨ ਨੂੰ, ਜਿਹੜੀਆਂ ਬਰਦਾਸ਼ਤ ਕਰਨੀਆਂ ਪੈਂਦੀਆਂ ਨੇ, ਸਹਿਣ ਕਰਨੀਆਂ ਪੈਂਦੀਆਂ ਨੇ। ਅਤੇ ਬਸ ਮੈਂ ਇਹ ਕਹਿੰਦੀ ਹਾਂ ਕਿ ਜਿਹੜੀਆਂ ਵੀ ਫੌਜਣਾ ਵਿਆਹ ਕੇ ਆਉਂਦੀਆਂ ਨੇ, ਸਹੁਰੇ ਪਰਿਵਾਰ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ, ਉਹਨਾਂ ਨੂੰ ਸਮਝਣਾ ਚਾਹੀਦਾ, ਆਪਣੇ ਬੱਚਿਆਂ ਵਾਂਗਰ ਪਿਆਰ ਦੇਣਾ ਚਾਹੀਦਾ।
0: ਜੀ ਬਹੁਤ ਅੱਛੇ, ਕੁਲਵਿੰਦਰ ਕੌਰ ਜੀ, ਤੁਹਾਡੀ ਰਚਨਾ, ਤੁਹਾਡੇ ਕਾਵਿ ਸੰਗ੍ਰਹਿ ਮਹਿਸੂਸ ਤਾਂ ਕਰ ਦੇ ਵਿੱਚੋਂ ਇੱਕ ਹੋਰ ਅਸੀਂ ਸੁਣਨਾ ਚਾਹਾਂਗੇ, ਅਤੇ ਫਿਰ ਉਸ ਤੋਂ ਬਾਅਦ ਇਸੇ ਹੀ ਕਾਵਿ ਸੰਗ੍ਰਹਿ ਬਾਰੇ ਖੂਬ ਗੱਲਾਂ ਕਰਨਾ ਚਾਹਾਂਗੇ ਤੁਹਾਡੇ ਨਾਲ। ਹੁਣ ਇੱਕ ਕਾਵਿ ਰਚਨਾ, ਤੁਹਾਡੀ ਮਹਿਸੂਸ ਤਾਂ ਕਰ, ਤੁਹਾਡੀ ਇਸ ਕਾਵਿ ਗਜ਼ਲ ਸੰਗ੍ਰਹਿ ਦੇ ਵਿੱਚੋਂ, ਅਤੇ ਤੁਸੀਂ ਸਾਨੂੰ ਇਹ ਵੀ ਦੱਸਣਾ ਕਿ ਇਸ ਨੂੰ ਤੁਸੀਂ ਗਜ਼ਲ ਦੇ ਰੂਪ 'ਚ ਸ਼ਾਮਿਲ ਕਰ ਰਹੇ ਹੋ, ਨਜ਼ਮ ਹੈ ਇਹ ਜਾਂ ਇਹ ਕਵਿਤਾ ਹੈ?
1: ਮੇਰਾ ਗੀਤ ਹੈ ਜੀ।
0: ਜੀ
1: ਗਜ਼ਲਾਂ ਵੀ ਨੇ, ਗਜ਼ਲਾਂ ਦਾ ਜ਼ਿਕਰ ਆਪਾਂ ਕਰਾਂਗੇ। ਗੀਤ, ਜਿਸ ਤਰ੍ਹਾਂ ਕਿ ਆਪਾਂ ਹੁਣ ਇੱਕ ਆਰਮੀ ਪਰਸਨ ਦੀ ਗੱਲ ਕਰ ਰਹੇ ਹਾਂ, ਤਾਂ ਮੈਂ ਇੱਕ ਛੋਟਾ ਜਿਹਾ ਕਿੱਸਾ ਦੱਸਣਾ ਚਾਹਾਂਗੀ।
0: ਹਾਂਜੀ,
1: ਕਿ ਜਦੋਂ ਮੈਂ ਇਹਨਾਂ ਦੇ ਨਾਲ ਜਲੰਧਰ ਕੁਆਟਰਾਂ ਦੇ ਵਿੱਚ ਰਹਿ ਰਹੀ ਸੀ, ਤਾਂ ਅਚਾਨਕ ਇਹਨਾਂ ਦੀ ਡਿਊਟੀ ਬਾਹਰ ਲੱਗ ਜਾਂਦੀ ਆ, ਇੱਕ ਮਹੀਨੇ ਵਾਸਤੇ ਇਹਨਾਂ ਦੀ ਡਿਊਟੀ, ਲੇਕਿਨ ਉਹ ਇੱਕ ਮਹੀਨੇ ਤੋਂ 3 ਮਹੀਨੇ ਗੁਜ਼ਰ ਜਾਂਦੇ ਨੇ।
0: ਠੀਕ ਹੈ ਜੀ।
1: ਤਾਂ ਇਹਨਾਂ ਦੀ ਯਾਦ ਦੇ ਵਿੱਚ ਇੱਕ ਮੈਂ ਗੀਤ ਲਿਖਿਆ, ਤਾਂ ਮੈਂ ਉਹ ਰੂਬਰੂ ਕਰਨਾ ਚਾਹਾਂਗੀ।
0: ਜੀ,
1: ਮੈਨੂੰ

0: ਜੀ ਬਹੁਤ ਅੱਛੇ ਤੁਹਾਡੇ ਸਾਰੇ ਹੀ ਗੀਤਾਂ ਨੂੰ ਸਾਡਾ ਦਿਲ ਕਰਦਾ ਕਿ ਅਸੀਂ ਗਲੇ ਨਾਲ ਲਾ ਕੇ ਰੱਖੀਏ, ਇਹਨਾਂ ਨੂੰ ਵਾਰ ਵਾਰ ਤੁਹਾਡੀ ਆਵਾਜ਼ 'ਚ ਤਰੰਨੁਮ 'ਚ ਸੁਣੀਏ। ਇਸੇ ਕਰਕੇ ਅਸੀਂ ਤੁਹਾਡੇ ਨਾਲ ਮੁਲਾਕਾਤਾਂ ਦੇ ਦੋ ਭਾਗ ਰਿਕਾਰਡ ਕਰਾਂਗੇ, ਸਾਡੇ ਸਰੋਤੇ ਤੁਹਾਨੂੰ ਦੋ ਭਾਗਾਂ ਦੇ ਵਿੱਚ ਸੁਣਨਗੇ। ਸੋ ਕੁਲਵਿੰਦਰ ਕੌਰ ਜੀ, ਅਸੀਂ ਤੁਹਾਡੇ ਇਸ ਕਾਵਿ ਸੰਗ੍ਰਹਿ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਸਾਂਝੇ ਕਾਵਿ ਸੰਗ੍ਰਹਿਾਂ ਦੇ ਵਿੱਚ ਜੋ ਤੁਹਾਡੀਆਂ ਗਜ਼ਲਾਂ ਨਜ਼ਮਾਂ ਗੀਤ ਛਪੇ ਨੇ ਉਹਨਾਂ ਦੀ ਗੱਲ ਕਰਨਾ ਚਾਹਾਂਗੇ। ਕਿਹੜੇ ਕਿਹੜੇ ਸਾਂਝੇ ਕਾਵਿ ਸੰਗ੍ਰਹਿ ਗਜ਼ਲ ਸੰਗ੍ਰਹਿਾਂ ਦੇ ਵਿੱਚ ਮੈਗਜ਼ੀਨਾਂ 'ਚ ਤੁਹਾਡੀਆਂ ਰਚਨਾਵਾਂ ਛਪੀਆਂ ਨੇ, ਅਸੀਂ ਮੋਟੇ ਜਿਹੇ ਤੌਰ 'ਤੇ ਜਾਣਨਾ ਚਾਹੁੰਦੇ ਹਾਂ ਪਹਿਲਾਂ, ਅਤੇ ਉਸ ਤੋਂ ਬਾਅਦ ਇਸ ਤੁਹਾਡੇ ਮਹਿਸੂਸ ਤਾਂ ਕਰ ਕਾਵਿ ਸੰਗ੍ਰਹਿ ਗਜ਼ਲ ਸੰਗ੍ਰਹਿ ਦਾ ਸਬੱਬ ਕਿਵੇਂ ਬਣਿਆ ਇਸ ਬਾਰੇ ਵੀ ਜਾਣਨਾ ਚਾਹੁੰਦੇ ਹਾਂ।
1: ਜੀ ਬਿਲਕੁਲ, ਮੈਂ ਅਸਲ ਦੇ ਵਿੱਚ ਲਿਖਣਾ, ਮੈਨੂੰ ਲਿਖਣ ਦਾ ਪਹਿਲਾਂ ਤਾਂ ਸ਼ੌਂਕ ਸੀ, ਕਾਲਜ ਟਾਈਮ ਦਾ ਲਿਖਣ ਦਾ ਸ਼ੌਂਕ ਸੀ, ਲੇਕਿਨ ਉਹਨਾਂ ਦਿਨਾਂ ਦੇ ਵਿੱਚ ਇਸ ਚੀਜ਼ ਵੱਲ ਮੈਂ ਜ਼ਿਆਦਾ ਧਿਆਨ ਨਹੀਂ ਦੇ ਪਾਈ। ਉਸ ਤੋਂ ਬਾਅਦ ਜਿਵੇਂ ਆਪਣੀ ਮੈਰਿਜ ਹੋ ਜਾਂਦੀ ਆ, ਆਪਾਂ ਸਹੁਰੇ ਪਰਿਵਾਰ ਦੇ ਵਿੱਚ ਇਨਵੋਲਵ ਹੋ ਜਾਂਦੇ ਹਾਂ, ਬੱਚੇ ਹੋ ਜਾਂਦੇ ਨੇ, ਤਾਂ ਸਾਡੀ ਡੈਡੀਕੇਸ਼ਨ ਉੱਧਰ ਵੱਧ ਜਾਂਦੀ ਆ, ਤਾਂ ਮੈਂ ਆਪਣੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਮੇਰੇ ਮੰਮਾ ਦੀ ਡੈਥ ਹੁੰਦੀ ਆ 2020 ਦੇ ਵਿੱਚ, ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਆਪਣੇ ਆਪ ਇੱਕ ਵਲਵਲੇ ਆਉਣ ਲੱਗੇ, ਖਿਆਲ ਆਉਣ ਲੱਗਿਆ, ਔਰ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਿਹੜੇ ਵੇਲੇ ਉਹ ਕਲਮ ਨੂੰ ਇੱਕ ਲਿਖਤੀ ਰੂਪ ਦੇਣ ਲੱਗ ਗਈ। ਤੇ ਉਸ ਤੋਂ ਬਾਅਦ ਸਬੱਬ ਬਣਿਆ ਵੱਖ ਵੱਖ, ਜਿਸ ਤਰੀਕੇ ਦੇ ਨਾਲ ਆਨਲਾਈਨ ਗਰੁੱਪਸ ਚੱਲਦੇ ਨੇ ਉਹਨਾਂ ਦੇ ਵਿੱਚ ਸਾਂਝਾਂ ਪਈਆਂ, ਔਰ ਮੈਂ ਉਹਨਾਂ ਦੇ ਵਿੱਚ ਰਚਨਾਵਾਂ ਜਦੋਂ ਪੜ੍ਹਦੀ, ਕਵੀਆਂ ਦੀਆਂ ਰਚਨਾਵਾਂ ਪੜ੍ਹਦੀ, ਤਾਂ ਮੈਂ ਸੋਚਦੀ ਕਿ ਮੈਂ ਵੀ ਇਸ ਤਰੀਕੇ ਦਾ ਲਿਖਾਂ, ਔਰ ਮੇਰੀ ਵੀ ਇੱਕ ਪਹਿਚਾਣ ਬਣੇ। ਜਦੋਂ ਕਾਲਜ ਟਾਈਮ ਮੈਂ ਪੜ੍ਹਿਆ ਕਰਦੀ ਸੀ, ਤਾਂ ਉਦੋਂ ਮੈਂ ਅੰਮ੍ਰਿਤਾ ਪ੍ਰੀਤਮ ਜੀ ਨੂੰ ਪੜ੍ਹਦੀ, ਲਾਇਬ੍ਰੇਰੀ 'ਚ ਜਾ ਕੇ ਬੈਠ ਕੇ ਜਦੋਂ ਉਹਨਾਂ ਦੀ ਕਿਤਾਬ ਪੜ੍ਹਦੀ, ਸ਼ਿਵ ਕੁਮਾਰ ਬਟਾਲਵੀ ਜੀ ਨੂੰ ਪੜ੍ਹਦੀ, ਮੈਂ ਸੁਰਜੀਤ ਪਾਤਰ ਜੀ ਨੂੰ ਪੜ੍ਹਦੀ, ਤਾਂ ਮੈਂ ਸੋਚਦੀ ਇਹ ਕਿੰਨੀਆਂ ਮਹਾਨ ਹਸਤੀਆਂ ਨੇ, ਅਸੀਂ ਕਦੇ ਇੱਦਾਂ ਲਿਖ ਪਾਵਾਂਗੇ? ਖੈਰ ਉੱਦਾਂ ਦਾ ਤਾਂ ਕਦੇ ਨਹੀਂ ਲਿਖ ਪਾਵਾਂਗੇ, ਲੇਕਿਨ ਕੋਸ਼ਿਸ਼ ਜ਼ਰੂਰ ਕੀਤੀ ਆ। ਉਸ ਤੋਂ ਬਾਅਦ ਵੱਖ ਵੱਖ ਜਿਹੜੇ ਕਾਵਿ ਸੰਗ੍ਰਹਿ ਆਏ ਨੇ, ਤੰਦਾਂ, ਮੋਹ ਦੀਆਂ ਤੰਦਾਂ, ਐਂਡ ਉਸ ਤੋਂ ਇਲਾਵਾ ਕਲਮਾਂ ਦੀ ਸਾਂਝ, ਹੋਰ ਵੀ ਕਾਵਿ ਸੰਗ੍ਰਹਿ ਆਏ ਨੇ ਜਿਨ੍ਹਾਂ ਦੇ ਵਿੱਚ ਮੇਰੀਆਂ ਸਾਂਝੀਆਂ ਜਿਹੜੀਆਂ ਹੈਗੀਆਂ ਨੇ, ਮੇਰੀਆਂ 3 ਜਾਂ 4-5 ਜਿਹੜੀਆਂ ਰਚਨਾਵਾਂ ਨੇ ਜਿਨ੍ਹਾਂ ਦੇ ਵਿੱਚ ਮੇਰੀਆਂ ਗਜ਼ਲਾਂ ਵੀ ਨੇ, ਨਜ਼ਮਾਂ ਵੀ ਨੇ, ਉਹਨਾਂ ਨੂੰ ਸਥਾਨ ਮਿਲਿਆ ਆ। ਔਰ ਉਸ ਤੋਂ ਬਾਅਦ ਜਦੋਂ ਮੇਰੇ ਕੋਲ ਕਾਫੀ ਮੇਰੀਆਂ ਲਿਖਤਾਂ ਇਕੱਠੀਆਂ ਹੋ ਗਈਆਂ,
0: ਹਾਂਜੀ,
1: ਤਾਂ ਮੈਂ ਸਰਦਾਰ ਜੀ ਦੇ ਨਾਲ ਇੱਕ ਸਾਂਝ ਕੀਤੀ ਕਿ ਸਰਦਾਰ ਜੀ ਮੈਨੂੰ ਇੱਕ ਕਿਤਾਬ ਛਪਵਾਉਣੀ ਆ।
0: ਜੀ,
1: ਪਹਿਲਾਂ ਉਹਨਾਂ ਦਾ ਸਾਫ ਇਨਕਾਰ ਸੀ।
0: ਇਸ ਇਨਕਾਰ ਤੋਂ ਅੱਗੇ ਤੁਰਾਂਗੇ ਕੁਲਵਿੰਦਰ ਕੌਰ ਜੀ, ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਇੱਕ ਤੁਹਾਡਾ ਗੀਤ ਬੜਾ ਮਕਬੂਲ ਹੋਇਆ ਜੋ ਤੁਸੀਂ ਪੰਜਾਬ ਨੇ ਜੋ ਆਪਣੇ ਪਿੰਡੇ ਤੇ ਹੜ ਹੰਢਾਏ ਜਿਹੜੇ ਪਿਛਲੇ ਸਾਲਾਂ ਚ, ਉਹਦੇ ਬਾਰੇ ਤੁਸੀਂ ਇੱਕ ਗਜ਼ਲ ਲਿਖੀ ਹੈ ਜੋ ਬੜੀ ਮਕਬੂਲ ਹੋਈ ਹੈ, ਉਸ ਗਜ਼ਲ ਨੂੰ ਪਹਿਲਾਂ ਸਰੋਤਿਆਂ ਦੇ ਰੂਬਰੂ ਕਰ ਦਿਓ।
1: ਜੀ ਬਿਲਕੁਲ, ਉਹ ਤਰਾਸਦੀ ਆਪਾਂ ਸਾਰਿਆਂ ਨੇ ਹੰਢਾਈ ਆ, ਪੰਜਾਬ ਦੇ ਹਾਲਾਤ ਕੀ ਹੋ ਚੁੱਕੇ ਸੀ, ਤਾਂ ਮੇਰਾ ਮਨ ਵੀ ਬਹੁਤ ਪਿਘਲਿਆ ਉਹਨਾਂ ਚੀਜ਼ਾਂ ਨੂੰ ਦੇਖ ਕੇ ਜਦੋਂ ਸੋਸ਼ਲ ਮੀਡੀਆ ਤੇ ਦੇਖਦੀ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਸ ਆਫਤ ਦੇ ਵਿੱਚ ਘਿਰੇ ਹੋਏ ਲੋਕ ਨੇ ਆਪਣੇ ਆਪ ਨੂੰ ਪ੍ਰਗਟ ਕਰਦੇ ਨੇ, ਸਾਹਮਣੇ ਉਹਨਾਂ ਨੂੰ ਰੋਟੀ ਵੀ ਨਸੀਬ ਨਹੀਂ ਹੋ ਰਹੀ ਸੀ, ਤਾਂ ਮੈਂ ਆਪਣੀ ਕਲਮ ਉਠਾਈ ਔਰ ਕੁਛ ਸ਼ਬਦ ਲਿਖ ਕੇ ਜਿਹੜੇ ਤੁਹਾਡੇ ਰੂਬਰੂ ਕਰਨ ਜਾ ਰਹੀ ਹਾਂ।
0: ਜੀ ਬਿਲਕੁਲ, ਕਿਉਂਕਿ ਇਹੀ ਹਾਲਾਤ ਬਲਕਿ ਉਹਨਾਂ ਹਾਲਾਤਾਂ ਤੋਂ ਵੱਧ ਤੋਂ ਬਦਤਰ ਹਾਲਾਤ ਅਸੀਂ ਹੁਣ ਵੇਖ ਰਹੇ ਹਾਂ, ਸਾਡੇ ਗਵਾਂਢੀ ਮੁਲਕ ਨੇਪਾਲ ਦੇ ਵਿੱਚ ਅਸੀਂ ਉਹ ਹਾਲਾਤ ਵੇਖ ਰਹੇ ਹਾਂ, ਤੇ ਉਹ ਹਾਲਾਤ ਦੇਖੇ ਨਹੀਂ ਜਾਂਦੇ। ਤਰਾਸਦੀ ਜਿਹੜੀ ਹੈ ਕੁਦਰਤ ਨਾਲ ਛੇੜਛਾੜ ਦੀ ਜਾਂ ਕੁਦਰਤੀ ਕਰੋਪੀਆਂ ਜਿਹੜੀਆਂ ਹੈ ਕਿੰਨੀਆਂ ਮਾੜੀਆਂ ਹੋ ਸਕਦੀਆਂ ਹੈ, ਇਸ ਦਾ ਸਾਨੂੰ ਜਿਹੜਾ ਸਬੂਤ ਹੈ ਉਹ ਮਿਲਿਆ ਹੈ, ਇੱਕ ਵਾਰ ਫੇਰ ਕੁਦਰਤ ਨੇ ਸਾਨੂੰ ਦਿਖਾਇਆ ਹੈ, ਦਰਸਾਇਆ ਹੈ। ਸੋ ਤੁਹਾਡੀ ਇਹ ਗਜ਼ਲ।
1: ਜੀ ਜੀ ਬਿਲਕੁਲ, ਮੇਰੀ ਗਜ਼ਲ ਦਾ ਨਾਮ ਹੈ, ਨਜ਼ਮ ਵੀ ਬੋਲ ਸਕਦੇ ਹਾਂ ਆਪਾਂ, ਕਿਉਂਕਿ ਜਦੋਂ ਤਰਾਨਮ ਦੇ ਵਿੱਚ ਬੋਲਿਆ ਜਾਂਦਾ ਆ ਤਾਂ ਉਦੋਂ ਮਾਤਰਾਵਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ, ਤਾਂ ਪਾਣੀਆਂ ਦੀ ਮਾਰ।

0: ਬਾਅਦ ਵੇ।
1: ਜੀ ਬਿਲਕੁਲ, ਜੋ ਤ੍ਰਾਸਦੀ ਬਣੀ ਸਾਡੇ ਸੂਬੇ ਦੇ ਵਿੱਚ ਉਸ ਨੂੰ ਬਿਲਕੁਲ ਸਹੀ ਸ਼ਬਦਾਂ ਦੇ ਵਿੱਚ ਤੁਸੀਂ ਦਰਸਾਇਆ। ਤੁਹਾਡੇ ਕਾਵਿ ਸੰਗ੍ਰਹਿ ਨੂੰ ਹੋਈ ਨਾ ਤੋਂ ਸ਼ੁਰੂ ਕਰਦੇ ਹਾਂ।
0: ਜੀ,
1: ਨਾ ਹੋ ਗਈ ਸੀ ਤੁਹਾਡੇ ਕਾਵਿ ਸੰਗ੍ਰਹਿ ਨੂੰ ਤੁਹਾਡੇ ਮੀਆਂ ਹੋਰਾਂ ਪਾਸੋਂ, ਤੇ ਫਿਰ ਉਸ ਨੂੰ ਹਾਂ ਦੇ ਵਿੱਚ ਕਿਵੇਂ ਬਦਲਵਾਇਆ ਤੁਸੀਂ, ਤੇ ਫਿਰ ਕਿਤਾਬ ਦਾ ਰੂਪ ਕਿਵੇਂ ਲਿਆ ਉਸ ਹਾਂ ਨੇ?
0: ਜੀ, ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਤੁਸੀਂ ਘਰੇ ਆਨਲਾਈਨ ਜੋ ਵੀ ਲਿਖ ਰਹੇ ਹੋ, ਗਰੁੱਪਸ 'ਚ ਪਾ ਰਹੇ ਹੋ, ਤਾਂ ਇਨਫ ਬਹੁਤ ਹੈ ਤੁਹਾਡੇ ਵਾਸਤੇ।
1: ਜੀ,
0: ਤੇ ਮੈਂ ਕਿਹਾ ਮੈਂ ਚਾਹੁੰਦੀ ਹਾਂ ਕਿ ਮੈਂ ਇਹ ਜਿਹੜੀ ਮੇਰੀ ਕਿਤਾਬ ਹੈ ਇਹ ਤੁਹਾਨੂੰ ਡੈਡੀਕੇਟ ਕੀਤੀ ਹੋਈ ਆ। ਜਦੋਂ ਤੁਹਾਡੀ ਯਾਦ ਦੇ ਵਿੱਚ ਮੈਨੂੰ ਮੇਰੀ ਕਲਮ ਉੱਠਦੀ ਸੀ, ਮੈਂ ਕੁਛ ਲਿਖਦੀ ਸੀ, ਤਾਂ ਮੈਂ ਤੁਹਾਨੂੰ ਹੀ ਸਮਰਪਿਤ ਕਰਨਾ ਚਾਹੁੰਦੀ ਹਾਂ। ਪਹਿਲਾਂ ਉਹਨਾਂ ਦੇ ਵੱਲੋਂ ਬਸ ਗੱਲ ਉੱਥੇ ਨਾਂ 'ਤੇ ਰੁਕੀ ਹੋਈ ਸੀ, ਫਿਰ ਉਸ ਤੋਂ ਬਾਅਦ ਮੈਂ ਆਪਣੇ ਭੈਣ ਭਰਾਵਾਂ ਤੋਂ ਅਪਰੋਚ ਕਰਵਾਈ ਕਿ ਤੁਸੀਂ ਇਹਨਾਂ ਨੂੰ ਮਨਾਓ ਕਿ ਮੈਂ ਕਿਤਾਬ ਛਪਵਾਉਣੀ ਆ, ਅਤੇ ਫਿਰ ਉਹਨਾਂ ਵੱਲੋਂ ਇਸ ਚੀਜ਼ ਦੀ ਜਿਹੜੀ ਹੈਗੀ ਆ ਸਹਿਮਤੀ ਪ੍ਰਗਟਾਈ ਗਈ ਕਿ ਚਲੋ ਠੀਕ ਆ।
1: ਤੁਸੀਂ ਰਸਤਾ ਬੜਾ ਭਾਲਿਆ, ਵੀ ਸਾਲੇ ਸਾਲੀਆਂ ਨੂੰ ਤਾਂ ਇਹ ਮਨਾ ਨਹੀਂ ਕਰ ਸਕਣਗੇ ਨਾ ਆਪਣਿਆਂ ਨੂੰ।
0: ਜੀ ਜੀ ਬਿਲਕੁਲ ਬਿਲਕੁਲ।
1: ਸੋ ਬਹੁਤ ਅੱਛੀ ਗੱਲ ਹੈ। ਤੇ ਇਸੇ ਹੀ ਕਾਵਿ ਸੰਗ੍ਰਹਿ ਨੂੰ ਤੁਸੀਂ ਕਿਹੜੇ ਪਬਲੀਕੇਸ਼ਨ ਤੋਂ ਛਪਵਾਇਆ, ਤੇ ਤੁਹਾਡਾ ਛਪਵਾਉਣ ਦਾ ਤਜਰਬਾ ਕਿਵੇਂ ਰਿਹਾ? ਕਿਉਂਕਿ ਬਹੁਤ ਸਾਰੇ ਪਬਲੀਕੇਸ਼ਨ ਆਏ ਨੇ, ਤੇ ਹੁਣ ਕਿਤਾਬਾਂ ਛਪਵਾਉਣਾ ਆਪਣੇ ਆਪ ਦੇ ਵਿੱਚ ਇੱਕ ਕਾਰੋਬਾਰ ਹੁੰਦਾ ਜਾ ਰਿਹਾ ਹੈਗਾ, ਤੇ ਅਸੀਂ ਚਾਹਾਂਗੇ ਇਹ ਵੀ ਦੱਸੋ ਤੁਹਾਡਾ ਛਪਵਾਉਣ ਦਾ ਤਜਰਬਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ?
0: ਜੀ ਬਿਲਕੁਲ, ਪਹਿਲਾਂ ਮੈਂ ਜਿਹੜੇ ਸੋਸ਼ਲ ਮੀਡੀਆ 'ਤੇ ਸਰਚ ਕਰ ਰਹੀ, ਹਰ ਰੋਜ਼ ਸਰਚ ਕਰਦੀ ਸੀ ਕਿ ਪਬਲੀਕੇਸ਼ਨਸ ਦੇ ਵਾਲਿਆਂ ਦੇ ਨਾਲ ਕਿਸ ਤਰੀਕੇ ਨਾਲ ਅਪਰੋਚ ਹੁੰਦੀ ਹੈ, ਕਿਉਂਕਿ ਮੈਨੂੰ ਇਸ ਲਾਈਨ ਦਾ ਬਿਲਕੁਲ ਆਈਡੀਆ ਨਹੀਂ ਸੀ ਹੈਗਾ। ਹੌਲੀ ਹੌਲੀ ਗੱਲਬਾਤ ਕਰਦੀ ਗਈ, ਜਿੰਨਾ ਰਾਬਤਾ ਕਾਇਮ ਕੀਤਾ, ਜਿਹੜੇ ਭੈਣ ਭਰਾ ਮੇਰੇ ਨਾਲ ਜੁੜੇ ਸੀ, ਕਿਸੇ ਨੇ ਸਲਾਹ ਦਿੱਤੀ ਤੁਸੀਂ ਉਹਨਾਂ ਤੋਂ ਛਪਵਾਓ ਇੱਦਾਂ ਦਾ ਕਰਕੇ, ਤਾਂ ਸਾਹਿਲ ਦੀਪ ਪਬਲੀਕੇਸ਼ਨ ਭਿੱਖੀ ਵਾਲਿਆਂ ਨੇ ਤੋਂ ਮੈਨੂੰ ਜਿਹੜਾ ਇਹ ਮੇਰੀ ਕਿਤਾਬ ਆ, ਜਿਹੜਾ ਮੇਰਾ ਕਾਵਿ ਸੰਗ੍ਰਹਿ ਪਹਿਲਾ ਛਪਵਾਉਣ ਦਾ ਸਬੱਬ ਪ੍ਰਾਪਤ ਹੋਇਆ, ਅਤੇ ਬੜਾ ਵਧੀਆ ਐਕਸਪੀਰੀਅੰਸ ਸੀਗਾ, ਸੋਹਣਾ ਕੰਮ ਕਰਕੇ ਦਿੱਤਾ ਉਹਨਾਂ ਨੇ। ਪਰ ਇਹਦੀ ਇੱਕ ਖਾਸੀਅਤ ਇਹ ਕਿ ਇਹਦੀ ਜੋ ਵੀ ਕੁਰੈਕਸ਼ਨ ਵਰਕ ਕੀਤਾ ਹੈ ਸਾਰਾ ਮੈਂ ਖੁਦ ਹੀ ਕੀਤਾ ਆ।
1: ਜੀ,
0: ਇਹਦੀ
1: ਪ੍ਰੂਫ ਰੀਡਿੰਗ ਜਿਹਨੂੰ ਕਹਿੰਦੇ ਆ,
0: ਉਹ ਕਹਿੰਦੇ ਆ ਮੈਨੂੰ ਇੰਨਾ ਨਹੀਂ ਸੀ ਪਤਾ ਕੌਣ ਕਰਕੇ ਦਿੰਦੇ, ਮੈਂ ਖੁਦ ਹੀ ਪ੍ਰੂਫ ਰੀਡਿੰਗ ਕੀਤੀ ਹੈ।
1: ਜੀ, ਸੋ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ। ਸਰੋਤਿਓ, ਕੁਲਵਿੰਦਰ ਕੌਰ ਢਿੱਲੋਂ ਹੋਰਾਂ ਦੇ ਨਾਲ ਮੁਲਾਕਾਤ ਦਾ ਦੂਜਾ ਭਾਗ ਤੁਸੀਂ ਸੁਣੋਗੇ ਅਗਲੇ ਐਤਵਾਰ, ਯਾਨੀ ਕਿ 13 ਸਤਾਰ ਮੁਲਾਕਾਤ ਦਾ ਦੂਜਾ ਭਾਗ।
2: ਸੋ ਕੁਲਵਿੰਦਰ ਕੌਰ ਜੀ ਦੇ ਨਾਲ ਦੂਜੀ ਮੁਲਾਕਾਤ ਤੁਸੀਂ ਸੁਣ ਸਕੋਗੇ ਅਗਲੇ ਐਤਵਾਰ ਨੂੰ। ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ, 11 ਵਜੇ ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ।
3: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਨਿਖਿਲ ਕੁਮਾਰ। प्रधानमंत्री नरेंद्र मोदी ने युवाओं से बड़े सपने देखने तथा लेख

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਾਲਵੇ ਦੇ ਦੇਸੀ ਰੁੱਖ।

ਜੀ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਭਾਗ ਪਹਿਲਾਂ ਤੁਸੀਂ ਸੁਣਿਆ ਤੇ ਇਸ ਪ੍ਰੋਗਰਾਮ ਦਾ ਦੂਜਾ ਭਾਗ ਤੁਸੀਂ ਸੁਣੋਗੇ ਅੱਜ ਦੁਪਹਿਰ ਠੀਕ 2:30 ਤੇ। ਇਸ ਪ੍ਰੋਗਰਾਮ ਵਿੱਚ ਗੂੰਜੇਗੀ ਪਿੰਡ ਦੀਆਂ ਬੀਬੀਆਂ ਗੱਭਰੂਆਂ ਅਤੇ ਸੱਥ ਵਿੱਚ ਬੈਠੇ ਬਾਬਿਆਂ ਦੀ ਆਵਾਜ਼। ਸੋ ਸੁਣਨਾ ਨਾ ਭੁੱਲਣਾ ਅੱਜ ਦੁਪਹਿਰ ਠੀਕ 2:30 ਤੇ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੈ 12:59:56 ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਤੇ ਹੁਣ ਵੇਲਾ ਹੋ ਰਿਹਾ ਹੈ ਭੈਣਾਂ ਦੇ ਦਿਲ ਦੇ ਕਰੀਬ ਪ੍ਰੋਗਰਾਮ ਘਰ ਪਰਿਵਾਰ ਦਾ। ਸਿਲਸਿਲਾ ਰਹੇਗਾ ਭੈਣਾਂ ਦੀ ਪਸੰਦ ਤੇ ਪ੍ਰੋਗਰਾਮ ਪੇਸ਼ ਕਰ ਰਹੇ ਨੇ ਰਾਜਿੰਦਰ ਕੌਰ ਮਾਨ।
1: ਪ੍ਰੋਗਰਾਮ ਘਰ ਪਰਿਵਾਰ

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 12:35 ਤੇ 22 ਸਕਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਜੀ ਘਰ ਪਰਿਵਾਰ ਦੇ ਤਹਿਤ, ਸਿਲਸਿਲਾ ਭੈਣਾਂ ਦੀ ਪਸੰਦ, ਤੇ ਇੱਕ ਭੈਣ ਸਾਡੇ ਨਾਲ ਜੁੜਿਆ, ਦੇਖਦੇ ਆ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ, ਸਾਰਿਆਂ ਤੋਂ ਪਹਿਲਾਂ ਤਾਂ ਜੀ ਤੁਸੀਂ ਰੇਡੀਓ ਸੈੱਟ ਤੋਂ ਪਾਸੇ ਹੋ ਜਾਓ, ਆਵਾਜ਼ ਤੁਹਾਡੀ ਸਹੀ ਨਹੀਂ ਆ ਰਹੀ।
1: ਅੱਛਾ ਜੀ,
0: ਹਜੇ ਵੀ ਹੋਈ ਨੀ ਜੀ, ਤੁਸੀਂ ਪਾਸੇ ਜਾਂ ਬੰਦ ਕਰ ਦਿਓ, ਆਵਾਜ਼ ਘੱਟ ਕਰ ਦਿਓ, ਆਪ ਪਾਸੇ ਚਲੇ ਜਾਓ।
1: ਬੰਦ ਕਰ ਦਿਓ, ਬੰਦ ਕਰ ਦਿਓ।
0: ਨਹੀਂ, ਤੁਸੀਂ ਪਾਸੇ ਚਲੇ ਜਾਓ ਨਾ, ਇਹਨਾਂ ਨੂੰ ਸੁਣ ਲੈਣ ਦਿਓ ਰੇਡੀਓ ਤੋਂ ਤੁਹਾਡੀ ਬਾਤ।
1: ਅਸੀਂ ਗੱਡੀ ਚ ਆ ਜੀ, ਗੱਡੀ ਚ ਆ।
0: ਅੱਛਾ, ਗੱਡੀ ਚ ਆਉਂ, ਗੱਡੀ ਚੋਂ ਫਿਰ ਬਾਹਰ ਆ ਜਾਓ ਭਾਈ ਫਿਰ।
1: ਰੋਕਦੀ ਗੱਡੀ ਅਸੀਂ।
0: ਅੱਛਾ, ਤੇ ਨਾਮ ਦੱਸੋ, ਨਾਮ ਦੱਸੋ ਜੀ, ਕੀ ਨਾਮ ਹੈ?
1: ਮੇਰਾ ਨਾਮ ਮਨਜੀਤ ਕੌਰ।
0: ਮਨਜੀਤ ਕੌਰ ਕਿਹੜੀ ਜਗ੍ਹਾ ਤੋਂ?
1: ਬਠਿੰਡੇ ਤੋਂ।
0: ਅੱਛਾ, ਕਿੱਥੇ ਜਾ ਰਹੇ ਸੀ ਮਨਜੀਤ ਕੌਰ?
1: ਅੱਛਾ,
0: ਚਲੋ ਚੰਗੀ ਗੱਲ ਹੈ ਜੀ। ਤੇ ਫਿਰ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ

0: ਇੱਕ ਕਿਹਾ ਸੀ ਕੋਈ ਸਾਡੀ ਜਿਹੜੀ ਭੈਣ ਕਾਲ ਕਰੂਗੀ ਕੋਈ ਗੀਤ ਬੋਲੀ ਟੱਪਾ ਸਿੱਠਣੀ ਦੋਹਾ ਕੁਝ ਵੀ ਸੁਣਾਉਗੀ ਤੇ ਤੁਸੀਂ ਸਾਨੂੰ ਕੀ ਸੁਣਾ ਰਹੇ ਹੋ ਫਿਰ ਅੱਜ?
1: ਮੈਂ ਸੁਣਾ ਦਿੰਦੀ ਤੁਹਾਨੂੰ।
0: ਸੁਣਾਓ ਜੀ ਸੁਣਾਓ।
1: ਕਣਕਾਂ ਵਿੱਚ ਬਟੇਰੇ ਤਾ ਮਿਲਦੇ ਮਾਪੇ ਅੱਲੜੇ ਵਾਗਦੇ ਮੇਰੇ।
0: ਅੱਛਾ ਜੀ,
1: ਉੜਦੀ ਵਾੜ ਦੇ ਝਾਫੇ
0: ਜੀ
1: ਵੀਰ ਭਰਜਾਈਆਂ ਦੇ ਜੱਗ ਜਿਉਣ ਧੀਆਂ ਦੇ ਮਾਪੇ।
0: ਵਾਹ ਜੀ ਵਾਹ।
1: ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਮਜਾਬ ਵਿੱਚੋਂ ਝਾਵਾਂ ਵੇ ਬੱਲੀ ਝੋਟੀ ਲੈ ਦੀ ਵੀਰ ਨਾ ਤੇਰਾ ਦੱਸ ਮੈਂ ਕਰਾਂ ਵਿੱਚ ਗਾਵਾਂ।
0: ਆਏ ਹਾਏ ਹਾਏ, ਵਾਹ ਜੀ ਵਾਹ।
1: ਰਜਵੀ ਖੀਰ ਵਿੱਚ ਡੋਈ
0: ਜੀ
1: ਟੁੱਟ ਕੇ ਨਾ ਰਹਿ ਜੀ ਵੀਰ ਨਾ ਭੈਣਾ ਵਰਗਾ ਸਾਥ ਨਾ
0: ਕੋਈ। ਜੀ ਜੀ
1: ਹਾਂ
0: ਠੀਕ
1: ਮੈਡਮ
0: ਜੀ ਜੀ। ਤੇ ਅੱਜ ਕੱਲ ਭੈਣਾਂ ਆਈਫੋਨ ਮੰਗਦੀਆਂ ਹਨਾ ਭਰਾ ਤੋਂ, ਪਹਿਲਾਂ ਤਾਂ ਬੋਰੀਆਂ ਝੋਟੀਆਂ ਮੰਗਦੀਆਂ ਸੀ ਹਨਾ।
1: ਆਈਫੋਨ ਆਪਣੇ ਬੱਚਿਆਂ ਨੇ ਲੈ ਕੇ ਦਿੱਤੇ ਹੋਏ ਜੀ।
0: ਨਹੀਂ ਪਹਿਲਾਂ ਅੱਜ ਕੱਲ ਆਈਫੋਨ ਮੰਗਦੀਆਂ, ਪਹਿਲਾਂ ਬੋਰੀਆਂ ਝੋਟੀਆਂ ਹੋ ਗਈਆਂ ਹਨਾ, ਇਸ ਤਰ੍ਹਾਂ ਦੀ ਫਰਮਾਇਸ਼ਾਂ ਸੀਗੀਆਂ।
1: ਹਾਂਜੀ ਹਾਂਜੀ ਹਾਂਜੀ।
0: ਤੇ ਗੀਤ ਫਿਰ ਕਿਹੜਾ ਸੁਣਾਈਏ? ਬੜੀ ਜਿੰਦਾ ਦਿਲੀ ਚ ਗੱਲ ਕੀਤੀ ਆ ਜੀ ਤੁਸੀਂ। ਜੀ ਜੀ ਤੁਸੀਂ ਕੋਈ ਵੀਰ ਵਾਲਾ ਗੀਤ ਕਿਹਾ ਸੀ, ਵੀਰ ਘਰ ਪੁੱਤ ਜੰਮਿਆ, ਇਹ ਗੀਤ ਮੈਂ ਕੱਢਿਆ ਜੀ ਜੀ। ਫੋਨ ਕਰਨ ਲਈ ਧੰਨਵਾਦ ਜੀ ਤੁਹਾਡਾ।
1: ਥੈਂਕ ਯੂ ਥੈਂਕ ਯੂ।
0: ਓਕੇ ਜੀ ਓਕੇ
1: ਥੈਂਕ ਯੂ।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 12:41 ਤੇ 10 ਸਕਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਦੇ ਤਹਿਤ, ਸਿਲਸਿਲਾ ਭੈਣਾਂ ਦੀ ਪਸੰਦ, ਤੇ ਇੱਕ ਭੈਣ ਹੋਰ ਜੁੜੀ ਹੈ ਸਾਡੇ ਨਾਲ। ਦੇਖਦੇ ਹਾਂ ਜੀ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਬਈ?
1: ਮਹਿੰਦਰ ਕੌਰ ਹੈ ਜੀ।
0: ਮਹਿੰਦਰ ਕੌਰ ਕਿਹੜੀ ਜਗ੍ਹਾ ਤੋਂ?
1: ਮਾਇਆ ਤੋਂ ਬੋਲਦਾ ਜਿਹੜਾ ਬਠਿੰਡਾ ਦਾ ਜੀ।
0: ਅੱਛਾ ਮਹਿੰਦਰ ਕੌਰ ਜੀ, ਕਾਲ ਪਹਿਲੀ ਵਾਰੀ ਲੱਗੀ ਹੈ ਕਿ ਪਹਿਲਾਂ ਵੀ ਲੱਗਦੀ ਰਹਿੰਦੀ ਹੈ?
1: ਲੱਗ ਜਾਂਦੀ ਸੀ ਹੁਣ ਤੱਕ, ਨਾ ਨਹੀਂ ਮੈਂ ਹੁਣ ਤਾਂ ਲੱਗੀ ਨਹੀਂ ਕਿਤੇ, ਨਾ ਹੀ ਮੈਥੋਂ ਲਾਇਆ ਗਿਆ ਮੈਡਮ ਫੋਨ ਜੀ ਹੁਣ।
0: ਅੱਛਾ ਜੀ, ਅੱਛਾ। ਤੇ
1: ਅੱਛਾ
0: ਗੀਤ ਫਿਰ

0: ਕਿਹੜਾ ਸੁਣੋਗੇ?
1: ਜੀ ਸਾਨੂੰ ਸੁਣਾਓ। ਸੜਕੇ ਸੜਕੇ ਜਾਂਦੀ ਹੈ ਮਟਿਆਲੇ ਨੀ ਕੰਡਾ ਚੁਬਾ ਤੇਰੇ ਪੈਰ ਵਾਂਕੀ ਨਾਰੇ ਨੀ
0: ਜੀ ਜੀ
1: ਖੁਦਾ
0: ਸੜਕੇ
1: ਜਾਣੇ
0: ਸੜਕੇ
1: ਸੁਣਾ ਵਾਂਕੀ ਨਾਰੇ ਨੀ।
0: ਜੀ ਜੀ ਸੜਕੇ ਸੜਕੇ ਜਾਂਦੀ ਏ ਮੁਟਿਆਰੇ, ਤੁਹਾਨੂੰ ਜਰੂਰ ਸੁਣਾਵਾਂਗੇ, ਪਰ ਤੁਸੀਂ ਦੱਸੋ ਸਾਨੂੰ ਕੀ ਸੁਣਾਓਗੇ ਅੱਜ?
1: ਤੁਹਾਨੂੰ ਸੁਣਾ ਦਿੰਦੇ ਹਾਂ ਜੀ ਯੋਗੀ ਵਾਲਾ ਗੀਤ ਜੀ।
0: ਜੀ ਸੁਣਾਓ ਫਿਰ, ਹੋ ਜਾਓ ਸ਼ੁਰੂ।
1: ਇੱਕ ਦੋ ਕੱਪੇ ਸੁਣਾਵਾਂਗੇ ਜੀ।
0: ਚਲੋ ਜਿੰਨਾ ਕੁ ਯਾਦ ਆ ਉਹਨਾਂ ਕੁ ਸੁਣਾ ਦਿਓ
1: ਠੀਕ ਹੈ ਮੈਡਮ
0: ਜੀ।
1: ਅੰਬਾਂ ਤੇ ਤੂਤਾਂ ਦੀ ਠੰਡੀ ਠੰਡੀ ਛਾਂ ਛਾਂ ਵੇ, ਕੋਈ ਪਰਦੇਸੀ ਯੋਗੀ ਆਲਥੇ, ਕੋਈ ਪਰਦੇਸੀ ਯੋਗੀ ਆਲਥੇ, ਚੱਲ ਮੇਰੀ ਬਾਬੋ ਪਾਣੀ ਨੂੰ ਚਾਲ ਚਾਲਨੀ, ਪਾਣੀ ਦੇ ਤੱਜ ਯੋਗੀ ਵੇਖੀਏ ਨੀ, ਪਾਣੀ ਦੇ ਤੱਜ ਯੋਗੀ ਵੇਖੀਏ ਨੀ, ਕਿੱਥੇ ਤਾਂ ਰੱਖ ਜਾਣਾ ਦੇ ਡੋਲ ਡੋਲਨੀ, ਕਿੱਥੇ ਤਾਂ ਚੜਕੇ ਯੋਗੀ ਵੇਖੀਏ ਨੀ, ਕਿੱਥੇ ਤਾਂ ਚੜਕੇ ਯੋਗੀ ਵੇਖੀਏ ਨੀ, ਮੀਂਹ ਤਾਂ ਰੱਖਦੇ ਨਾਂਦੇ ਡੋਲ ਡੋਲਨੀ, ਉੱਚੇ ਤਾਂ ਚੜਕੇ ਯੋਗੀ ਵੇਖੀਏ ਨੀ, ਉੱਚੇ ਤਾਂ ਚੜਕੇ ਯੋਗੀ ਵੇਖੀਏ ਨੀ। ਬਸ ਮੈਡਮ
0: ਜੀ ਜੀ ਬਹੁਤ ਵਧੀਆ, ਤੇ ਬਾਲਾ ਵਧੀਆ ਆਪਾਂ ਨੂੰ ਉਸ ਟਾਈਮ ਲੱਗਦਾ ਹੁੰਦਾ ਜਦੋਂ ਬਾਰੀ ਲਾ ਕੇ ਗੀਤ ਗਾਉਂਦੀਆਂ, ਹੈ ਨਾ?
1: ਹਾਂਜੀ ਹਾਂਜੀ ਮੈਡਮ, ਬਾਰੀ ਲੱਗ ਗਈ ਤਾਂ ਬਹੁਤ ਵੱਡਾ ਬਣ ਜਾਂਦਾ ਮੈਡਮ।
0: ਜਦੋਂ ਬਾਰੀ ਲਾ ਕੇ ਬਾਰੋ ਬਾਰੀ ਗਾਉਂਦੇ ਆ ਨਾ, ਉਦੋਂ ਬਹੁਤ ਵਧੀਆ ਲੱਗਦਾ ਤੇ ਬਹੁਤ ਖੁਸ਼ਨੁਮਾ ਮਾਹੌਲ ਬਣ ਜਾਂਦਾ, ਹੈ ਨਾ?
1: ਹਾਂਜੀ ਨਹੀਂ ਤਾਂ ਦੋ ਜਣੀਆਂ ਗਾਉਂਦੀਆਂ, ਦੋ ਜਣੀਆਂ ਤਾਂ ਖੇਤ ਹੀ ਬਹੁਤ ਵੱਡੀ ਮੈਡਮ ਬਣ ਜਾਂਦੀ ਹੈ ਜੀ।
0: ਹਾਂ, ਤੇ ਜਦੋਂ ਆਏ ਹੋਵੇ ਨਾ ਕੋਈ ਮੇਰੇ ਵਰਗਾ ਨਾਂ ਵੀ ਗਾਉਂਦਾ ਹੋਵੇ, ਉਹਨਾਂ ਨੂੰ ਗਾਉਂਦੀਆਂ ਨੂੰ ਦੇਖ ਕੇ ਮੇਰੇ ਵਰਗੇ ਦਾ ਵੀ ਜੀ ਕਰਿਆ ਹੁੰਦਾ ਵੀ ਮੈਂ ਵੀ ਇੱਕ ਦੋ ਬੋਲ ਕੱਢਾਂ, ਹੈ ਨਾ?
1: ਹਾਂਜੀ ਸਾਡੇ ਸਤਿ ਸ਼੍ਰੀ ਅਕਾਲ ਜੀ, ਤੀਆਂ ਦਾ ਸਕੂਲ ਦੇ ਵਿੱਚ ਬਾਬਾ ਵਧਾਵਾ ਸਿੰਘ ਸਕੂਲ ਦੇ ਲੱਗਿਆ, ਬਾਬਾ ਪਚੋਆ ਵਿੱਚ ਜੀ,
0: ਜੀ
1: ਬਾਬਾ ਪਚੋਆ ਸੁਖਦੇਵ ਸਿੰਘ ਜੀ ਜੀ
0: ਜੀ ਜੀ ਜੀ
1: ਸਕੂਲ ਹੈ ਜੀ ਇੱਥੇ ਮੰਡੀ ਖੁਰਦ ਸੀ, ਉਹਨਾਂ ਸਕੂਲ ਚ ਲੱਗੀ ਸੀ, ਉੱਥੇ ਤੀਆਂ ਦਾ ਮਾਹੌਲ ਬਣਾਇਆ ਸੀ ਮੈਡਮ ਨੇ, ਬਹੁਤ ਦੋਹੇ ਲਾਏ, ਬਹੁਤ ਅਸੀਂ ਗੀਤ ਗਾਏ ਜੀ,
0: ਉਹ ਬਸ
1: ਬਹੁਤ
0: ਕਿਰਾ ਕਿਰਾ ਆਪਾਂ ਨੂੰ ਮੌਕਾ ਮਿਲਣਾ ਚਾਹੀਦਾ, ਸ਼ੁਰੂਆਤ ਹੋਣੀ ਚਾਹੀਦੀ ਹੈ, ਹੈ ਨਾ?
1: ਜਦੋਂ ਸਾਨੂੰ ਚੱਕ ਦੀ ਇਹ ਲੱਗੇ ਹੁੰਦੇ ਫਿਰ ਤਾਂ ਮੈਡਮ ਸਾਨੂੰ ਪਤਾ ਹੀ ਹੈ ਤਾਂ 80-80 ਸਾਲ ਦੇ ਬੜੇ ਵੀ 90-90 ਸਾਲ ਦੇ ਬੜੇ ਵੀ ਹੱਲ ਦਿੰਦੇ ਜੀ,
0: ਜੀ ਜੀ ਇਹ ਤਾਂ ਹੈ ਜੀ।
1: ਹੈ ਨਾ ਜੀ?
0: ਹਾਂਜੀ, ਤੇ ਗੀਤ ਤੁਹਾਨੂੰ ਜਰੂਰ ਸੁਣਾਵਾਂਗੇ ਜੀ, ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਉਦੋਂ ਪਹਿਲਾਂ ਤੁਹਾਨੂੰ ਕੁਝ ਕੁ ਅਸੀਂ ਸੰਦੇਸ਼ ਸੁਣਾਵਾਂਗੇ, ਠੀਕ ਹੈ ਜੀ?
1: ਅੱਛਾ ਸੁਣਾਓ, ਜਰੂਰ ਸੁਣਾਓ ਜੀ।
0: ਜੀ ਜੀ ਧੰਨਵਾਦ ਜੀ।
1: ਹਾਂਜੀ ਧੰਨਵਾਦ, ਸਤਿ ਸ਼੍ਰੀ ਅਕਾਲ ਮੈਮ,
0: ਸਤਿ ਸ਼੍ਰੀ ਅਕਾਲ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਾਲਵੇ ਦੇ ਦੇਸੀ ਰੁੱਖ।

0: ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਸਵੈ ਘੋਸ਼ਣਾ ਕਰੋ ਤੇ ਜੇਕਰ ਕੋਈ ਬਦਲਾਵ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ। ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
1: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਜੀ, ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਭਾਗ ਪਹਿਲਾਂ ਤੁਸੀਂ ਸੁਣਿਆ ਤੇ ਇਸ ਪ੍ਰੋਗਰਾਮ ਦਾ ਦੂਜਾ ਭਾਗ ਤੁਸੀਂ ਸੁਣੋਗੇ ਅੱਜ ਦੁਪਹਿਰ ਠੀਕ 2:30 ਤੇ। ਇਸ ਪ੍ਰੋਗਰਾਮ ਵਿੱਚ ਗੂੰਜੇਗੀ ਪਿੰਡ ਦੀਆਂ ਬੀਬੀਆਂ, ਗੱਭਰੂਆਂ ਅਤੇ ਸੱਥ ਵਿੱਚ ਬੈਠੇ ਬਾਬਿਆਂ ਦੀ ਆਵਾਜ਼। ਸੋ ਸੁਣਨਾ ਨਾ ਭੁੱਲਣਾ ਅੱਜ ਦੁਪਹਿਰ ਠੀਕ 2:30 ਤੇ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਸੁਣੋ ਸੁਣੋ ਸੁਣੋ ਪਿੰਡ ਵਾਲਿਓ, KYC ਅਪਡੇਟ ਸੁਨੇਹੇ ਨੂੰ ਨਜ਼ਰ ਅੰਦਾਜ਼ ਨਾ ਕਰੋ। ਆਪਣਾ KYC ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕੋਰਸਪੋਂਡੈਂਟ ਯਾਨੀ BC ਕੋਲ ਜਾਓ ਜਾਂ ਬੈਂਕ ਨਾਲ

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 12:51 ਤੇ 56 ਸਕਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਭੈਣਾਂ ਦੀ ਪਸੰਦ ਲਾਈਵ ਫੋਨ ਇਨ ਪ੍ਰੋਗਰਾਮ ਤੇ। ਸਟੂਡੀਓ ਦਾ ਨੰਬਰ 0164-22-4341 ਫਿਰ ਤੋਂ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਜੀ ਕਿਹੜੇ ਭੈਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਹਾਂਜੀ ਨਮਸਕਾਰ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਮੈਮ।
0: ਕੀ ਨਾਮ ਹੈ ਬਈ?
1: ਗੁਰਪ੍ਰੀਤ।
0: ਗੁਰਪ੍ਰੀਤ, ਕੀ ਕਿਹਾ ਸੀ?
1: ਗੁਰਪ੍ਰੀਤ ਮੈਮ।
0: ਗੁਰਪ੍ਰੀਤ ਮੈਮ, ਹਾਂਜੀ ਗੁਰਪ੍ਰੀਤ
1: ਹਾਂਜੀ,
0: ਮੈਮ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਮੈਮ।
0: ਗੁਰਪ੍ਰੀਤ ਮੈਮ ਫਿਰ ਕਿਹੜੀ ਜਗ੍ਹਾ ਤੋਂ ਬੋਲ ਰਹੇ?
1: ਅਸੀਂ ਰਾਮਾ ਮੰਡੀ ਨਹਿਰੀ ਕੋਠੀ ਤੋਂ ਬੋਲਦੇ ਹਾਂ।
0: ਰਾਮਾ ਮੰਡੀ ਨਹਿਰੀ ਕੋਠੀ ਤੋਂ? ਘਰ ਪਰਿਵਾਰ ਸਭ ਠੀਕ ਠਾਕ?
1: ਹਾਂਜੀ ਮੈਮ।
0: ਕੌਣ ਕੌਣ ਹੈ ਘਰੇ?
1: ਦੋ ਬੇਟੇ ਜੀ, ਮੈਂ ਤੇ
0: ਅੱਛਾ
1: ਮੇਰੇ ਹਸਬੈਂਡ ਆ ਜੀ।
0: ਅੱਛਾ ਬੇਟਿਆਂ ਦੀ ਉਮਰ ਕਿੰਨੀ ਕਿਆ?
1: ਬੇਟਾ ਇੱਕ ਤਾਂ 25 ਸਾਲ ਦਾ ਜੀ, ਇੱਕ 24 ਸਾਲ ਦਾ ਜੀ।
0: ਇਹ ਵਾਹ, ਤੂੰ ਲੱਗਦਾ ਨੀ ਵੀ ਏਡੇ ਏਡੇ ਜਵਾਕ ਹੋਣਗੇ।
1: ਨਹੀਂ, ਵੱਡੇ ਵੱਡੇ ਬੱਚੇ ਤਾਂ ਆਪਣੇ।
0: ਵਿਆਹ
1: ਬੀਟੈਕ
0: ਕਿੰਨੇ?
1: ਕਰਕੇ ਅੱਡੇ ਛੋਟਾ ਬੇਟਾ।
0: ਵਿਆਹ ਕਿਹੜੀ ਉਮਰ ਚ ਹੋਇਆ ਸੀ ਭੈਣੇ ਤੇਰਾ? ਮੈਨੂੰ ਇੰਨਾ ਦੱਸ ਦੇ।
1: ਮੇਰਾ ਮੈਂ 20 ਸਾਲਾਂ ਦੀ ਸੀਗੀ, ਮੈਰਿਜ ਹੋਈ ਸੀ ਮੇਰੀ।
0: ਅੱਛਾ, ਯਾਨੀ 45 ਸਾਲ ਦੀ ਹੈਗੀ ਆ ਹੁਣ?
1: ਹਾਂਜੀ ਹਾਂਜੀ।
0: ਚਲੋ ਦੇਖੋ, ਤੁਹਾਡੇ ਤੋਂ ਉਮਰ ਦਾ ਪਤਾ ਕਰ ਲਿਆ ਨਾ ਤੁਹਾਡੀ ਤਾਂ? ਦੇਖੋ
1: ਹਾਂਜੀ ਹਾਂਜੀ, ਬਿਲਕੁਲ ਸਹੀ ਹੈ।
0: ਆਹ ਤਰੀਕਾ ਹੁੰਦਾ ਉਮਰ ਪਤਾ ਕਰਨ ਦਾ, ਹੈ ਨਾ?
1: ਹਾਂਜੀ ਹਾਂਜੀ।
0: ਚਲੋ ਤੇ ਗੀਤ ਫਿਰ ਕਿਹੜਾ ਸੁਣੋਗੇ?
1: ਰਾਜਵੀਰ ਜਵੰਦੇ ਦਾ ਸੁਣਾ ਦੇਣਾ।
0: ਰਾਜਵੀਰ ਜਵੰਦਾ ਦਾ ਤੁਹਾਨੂੰ ਗੀਤ ਸੁਣਾਵਾਂਗੇ, ਪਟਿਆਲਾ ਸ਼ਾਹੀ ਪੱਗ। ਤੇ ਤੁਸੀਂ ਸਾਨੂੰ ਕੀ ਸੁਣਾਓਗੇ ਫਿਰ?
1: ਮੈਮ ਬੋਲੀ ਪਾ ਕੇ ਸੁਣਾ ਦਿੰਦੀ।
0: ਸੁਣਾਓ ਜੀ ਜ਼ਰੂਰ।

0: ਦੀਆਂ
1: ਐਂ ਦੱਸੋ ਸੱਸ ਨਾਲ ਕਿੰਨੀ ਕੁ ਬਣਦੀ ਸੀ ਫਿਰ? ਅੱਛਾ,
0: ਮੈਮ, ਮੇਰੇ ਸੱਸ ਹੈ ਨਹੀਂ ਸੀਗੇ।
1: ਜਦੋਂ ਤੁਸੀਂ ਆਏ ਸੀ ਉਸ ਟਾਈਮ ਹੈ ਨਹੀਂ ਸੀ,
0: ਹਾਂਜੀ ਮੈਮ,
1: ਯਾਨੀ ਤੁਹਾਡੀ ਉਹ ਜਗ੍ਹਾ ਖਾਲੀ ਹੈ ਜਿਹੜੀ ਤੁਹਾਨੂੰ ਸੱਸ ਨੇ ਚਾਹੇ ਤੁਹਾਡੇ ਨਾਲ ਥੋੜਾ ਬਹੁਤਾ ਗੁੱਸਾ ਗਿਲਾ ਕਰਨਾ ਸੀ ਜਾਂ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆਉਣਾ ਸੀ, ਹੈਨਾ?
0: ਹਾਂਜੀ ਮੈਮ,
1: ਉਹ ਤੁਹਾਨੂੰ ਉਹ
0: ਹਾਂਜੀ
1: ਜਗ੍ਹਾ ਜਿਹੜੀ ਖਾਲੀ ਸੀ ਤੁਹਾਡੀ ਸਾਰੀ ਉਮਰ ਰਹੂਗੀ, ਹੈਨਾ?
0: ਹਾਂਜੀ ਮੈਮ, ਇਹ
1: ਚੱਲ
0: ਤਾਂ
1: ਜੇ
0: ਹੈ
1: ਸੱਸ
0: ਜੀ।
1: ਹੋਵੇ ਤਾਂ ਲੜਾ ਕੇ ਵੀ ਚੱਲ ਕੋਈ ਗੱਲ ਨੀ, ਲੜ ਪਈ, ਠੀਕ ਹੈ,
0: ਹਾਂਜੀ ਇਹ ਤਾਂ ਗੱਲ
1: ਉਹ
0: ਹੈਗੀ।
1: ਕੋਟਾ ਆਪਣਾ ਪੂਰਾ ਹੋ ਜਾਂਦਾ, ਇਹ ਤੁਹਾਡਾ ਕੋਟਾ ਖਾਲੀ ਹੈ ਫਿਰ, ਹੈਨਾ?
0: ਹਾਂਜੀ ਮੈਮ,
1: ਫਿਰ ਹੁਣ ਤੁਹਾਡੇ ਦੋ ਨੂੰ ਆਉਣੀ ਹੈ ਤਾਂ ਫਿਰ ਕੋਟਾ ਉਧਰ ਪੂਰਾ ਕਰੋਗੇ ਇਹ?
0: ਨਹੀਂ ਮੈਮ, ਨਹੀਂ ਜੀ, ਆਪਾਂ ਸੱਸ ਵਾਲਾ ਰੋਲ ਕਰਨਾ ਹੀ ਨਹੀਂ ਹੈਗਾ ਜੀ।
1: ਹਾਂ, ਇਹ ਵੀ ਠੀਕ ਹੈ, ਅੱਜ ਕੱਲ
0: ਹਾਂਜੀ
1: ਖੈਰ ਉਹ ਟਾਈਮ ਵੀ ਵਧੀਆ ਸੀਗੇ, ਉਸ ਟਾਈਮ ਦੇ ਅਕੋਰਡਿੰਗ ਉਹ
0: ਹਾਂਜੀ
1: ਸਮਾਂ ਵਧੀਆ ਸੀ, ਆਪਣੇ ਹਿਸਾਬ ਨਾਲ ਇਹ ਸਮਾਂ ਵਧੀਆ, ਹੈਨਾ?
0: ਹਾਂਜੀ
1: ਸਮਾਂ ਬਦਲਦਾ ਰਹਿਣਾ ਹੀ ਚਾਹੀਦਾ ਹੈ।
0: ਹਾਂਜੀ ਹਾਂਜੀ
1: ਤੇ ਘਰ ਪਰਿਵਾਰ ਦੇ ਵਿੱਚ ਕੀ ਕੰਮ ਕਾਰ ਹੈ ਜੀ ਆਪਣਾ?
0: ਮੇਰੇ ਹਸਬੈਂਡ ਟੀਚਿੰਗ ਦਾ ਕੰਮ ਕਰਦੇ ਮੈਮ, ਮੈਂ
1: ਅੱਛਾ
0: ਪ੍ਰਾਈਵੇਟ ਟੀਚਰ ਹਾਂ ਜੀ।
1: ਅੱਛਾ ਤੇ ਫਿਰ ਸੂਟ ਸਾਟ ਤਾਂ ਬਈ ਮਿੰਟਾਂ 'ਚ ਹੀ ਬਣਦੇ ਹੋਣਗੇ ਤੇਰੇ, ਹੈਨਾ?
0: ਹਾਂਜੀ ਮੈਮ, ਕੱਲ ਟੀਚਰ ਡੇ ਸੀ, ਪਰਸੋਂ ਮੈਨੇ ਖੜੀ ਤਿਆਰੀ ਬਣਵਾਇਆ ਜੀ ਸੂਟ।
1: ਕਿਹੜੇ ਰੰਗ ਦਾ ਸੂਟ ਲਿਆਂਦਾ ਸੀ?
0: ਜੈਲੋ ਕਲਰ ਦਾ ਸੀਗਾ ਜੀ।
1: ਆਏ ਹਾਏ ਹਾਏ, ਮੱਛਰ ਨਹੀਂ ਬੈਠਿਆ ਫਿਰ?
0: ਨਹੀਂ ਮੈਮ,
1: ਮੱਛਰ ਬਹੁਤ ਪੈਂਦਾ ਹੁੰਦਾ ਵੈਸੇ ਪਿੰਡ 'ਚ ਰਹਿੰਦੇ ਹੋ ਕਿ ਸ਼ਹਿਰ 'ਚ? ਖੇਤ 'ਚ
0: ਰਹਿੰਦਾ ਤਾਂ ਹੁੰਦਾ ਹੀ, ਬੈਠਣ ਨਹੀਂ ਦਿੱਤਾ।
1: ਬੈਠਣ ਨਹੀਂ ਦਿੱਤਾ?
0: ਹਾਂਜੀ
1: ਬਈ ਇੱਕ ਦਿਨ ਮੈਂ ਪਾ ਲਿਆ ਯੈਲੋ ਕਲਰ ਦਾ ਸੂਟ, ਬਸ ਫਿਰ ਮੈਨੂੰ ਹੀ ਪਤਾ, ਸਾਰਾ ਮੱਛਰ ਮੇਰੇ ਉੱਤੇ ਹੀ, ਮੈਂ ਆਪਾਂ ਪੰਗਾ ਹੀ ਲੈ ਲਿਆ।
0: ਹਾਂਜੀ ਇਹ ਤਾਂ ਗੱਲ ਹੈਗੀ।
1: ਕਈ ਵਾਰੀ ਆਪਾਂ ਜਿਹੜਾ ਸੂਟ ਪਾ ਕੇ ਜਾਂਦੇ ਹਾਂ ਗਾਹਾਂ ਕਿਸੇ ਫੰਕਸ਼ਨ 'ਚ, ਉਹ ਜਿਹਾ ਟੈਂਟ ਲੱਗਿਆ ਹੁੰਦਾ, ਐਂ ਹੋਇਆ ਕਦੇ ਕਈ ਵਾਰੀ?
0: ਨਹੀਂ ਮੈਮ, ਮੇਰੇ ਨਾਲ ਤਾਂ ਨਹੀਂ ਹੋਇਆ ਜੀ।
1: ਵੈਸੇ ਵੈਸੇ ਜ਼ਿਆਦਾਤਰ ਹੁੰਦਾ ਹੁੰਦਾ ਨਾ, ਆਪਾਂ ਬੜੇ ਸ਼ੌਕ ਨਾਲ ਤੇ ਬੜੇ ਟੌਰ ਨਾਲ ਸੂਟ ਸਵਾਉਂਦੇ ਹੁੰਦੇ ਹਾਂ ਨਾ, ਆਹ
0: ਹਾਂਜੀ ਇਹ
1: ਟੈਂਟ
0: ਤਾਂ ਗੱਲ
1: ਮੈਚਿੰਗ
0: ਹੈਗੀ।
1: ਹੋਈ ਪਈ ਹੁੰਦੀ ਆਪਣੀ,
0: ਹਾਂਜੀ
1: ਉੱਥੇ ਫਿਰ ਐਂ ਜੀ ਲੱਗਦਾ ਇਹ ਤਾਂ ਕੰਮ ਖਰਾਬ ਹੋ ਗਿਆ,
0: ਹਾਂਜੀ
1: ਘਰ ਦੇ ਵੀ ਟੇਢੇ ਟੇਢੇ ਝਾਕਦੇ ਵੀ ਲੈ ਕਰ ਲਾ, ਨਾ ਲਾ ਮੇਰੇ ਤਾਂ ਇੰਨੇ ਪੈਸੇ ਲਵਾਏ ਸੀ, ਉਹ ਟੈਂਟ ਨਾਲ ਮੈਚਿੰਗ ਹੋਈ ਜਾਂਦੀ ਹੈ। ਚਲੋ ਫੋਨ ਕਰ ਲਈ ਭੈਣ, ਬਹੁਤ ਬਹੁਤ ਸ਼ੁਕਰੀਆ, ਤੇ ਤੁਹਾਨੂੰ ਗੀਤ ਤੁਹਾਡੀ ਪਸੰਦ ਦਾ ਜ਼ਰੂਰ ਸੁਣਾਵਾਂਗੇ, ਪਰ ਉਹ ਤੋਂ ਪਹਿਲਾਂ ਅਸੀਂ ਆਪਦੇ ਜਿਹੜੀਆਂ ਮਸ਼ਹੂਰੀਆਂ ਉਹ ਜ਼ਰੂਰ ਚਲਾਵਾਂਗੇ।
0: ਓਕੇ ਮੈਮ, ਓਕੇ ਜੀ,
1: ਓਕੇ ਜੀ, ਓਕੇ, ਧੰਨਵਾਦ ਫੋਨ
0: ਓਕੇ
1: ਕਰਨ ਲਈ ਜੀ।
0: ਓਕੇ ਮੈਮ।
2: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਜਿਸ ਦੇ ਤਹਿਤ ਤੁਸੀਂ ਸੁਣੋਗੇ ਦਿਲਚਸਪ ਵਿਸ਼ਾ ਆਵਾਜ਼ ਦਾ ਸਫ਼ਰ। ਪੁਰਾਣੇ ਜ਼ਮਾਨੇ ਤੋਂ ਲੈ ਕੇ ਅੱਜ ਦੀ AI ਤੱਕ,

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ ਪੂਰੇ 1:05 ਦਾ, ਤੇ ਇੱਕ ਹੋਰ ਭੈਣ ਸਾਡੇ ਨਾਲ ਜੁੜਿਆ, ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਹੈਲੋ। ਹਾਂ ਜੀ,
0: ਹਾਂਜੀ,
1: ਸਤਿ
0: ਨਮਸਕਾਰ ਜੀ, ਕੀ ਹਾਲ ਚਾਲ ਹੈ ਭੈਣ?
1: ਸ਼੍ਰੀ ਅਕਾਲ। ਠੀਕ
0: ਹਾਂਜੀ, ਕਿਹੜੀ ਜਗ੍ਹਾ ਤੋਂ ਬੋਲਦੇ ਹੋ ਤੇ ਕੀ ਨਾਮ ਹੈ?
1: ਹਰਜੀਤ ਕੌਰ ਹੈ ਜੀ, ਬਰਕੰਦੀ ਤੋਂ ਬੋਲਦੇ,
0: ਅੱਛਾ, ਹਰਜੀਤ ਕੌਰ, ਪਿੰਡ ਬਰਕੰਦੀ, ਜ਼ਿਲ੍ਹਾ ਬਠਿੰਡਾ ਤੋਂ, ਤੇ ਗੀਤ ਕਿਹੜਾ ਸੁਣੋਗੇ?
1: ਜ਼ਿਲ੍ਹਾ ਬਠਿੰਡਾ। ਮਾਂ ਦਾ ਸੁਣਾ
0: ਅੱਛਾ, ਤੁਸੀਂ ਸਾਨੂੰ ਗੀਤ ਸੁਣਾਓਗੇ ਤੇ ਪਰ ਅਸੀਂ ਤੁਹਾਨੂੰ ਕਿਹੜਾ ਗੀਤ ਸੁਣਾਈਏ ਫਿਰ?
1: ਦਿੰਦੇ ਜੀ ਸਾਨੂੰ ਜੀ, ਰਾਜਵੀਰ ਜਵੰਦੇ ਦਾ।
0: ਅੱਛਾ, ਰਾਜਵੀਰ ਜਵੰਦੇ ਦਾ ਗੀਤ, ਤੇ ਘਰ ਦੇ ਵਿੱਚ ਕੌਣ ਕੌਣ ਆਪਣੇ ਚ?
1: ਅਸੀਂ ਤਾਂ ਜੀ, ਇੱਕ ਮੇਰੇ ਸਾਸੂ ਮਾਂ ਤੇ ਅਸੀਂ ਦੋਵੇਂ ਜੀ ਹਾਂ, ਬੱਚਾ ਹੈ ਨਹੀਂ ਜੀ।
0: ਅੱਛਾ ਚਲੋ,
1: ਹਾਂਜੀ
0: ਤੇ ਫਿਰ ਗੀਤ ਸੁਣਾਓਗੇ ਤੁਸੀਂ ਪਹਿਲਾਂ, ਸ਼ੁਰੂਆਤ ਕਰੋਗੇ?
1: ਹਾਂਜੀ ਹਾਂਜੀ ਹਾਂ।
0: ਚਲੋ ਹੋ ਜਾਓ ਸ਼ੁਰੂ।
1: ਵੀਰਾ ਕੱਚੀਆਂ ਸੁਬਾਤਾਂ ਦੇ ਦੇ ਵਿੱਚ ਗਾਡਰ ਹੈ, ਵੀਰਾ ਮਾਵਾਂ ਤੋਂ ਬਾਜਾਂ ਦੇ ਕੀ ਆਗਰ।

0: ਜੀ ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਖਰੀ ਕਾਲਰ ਹੈ ਜਿਹੜਾ ਲੈਣ ਚੱਲੇ ਹਾਂ ਜੀ। ਦੇਖਦੇ ਹਾਂ ਜੀ ਕਿਹੜੇ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ। ਪਹਿਲਾਂ ਜੀ ਤੁਹਾਨੂੰ ਸਾਰੇ ਸਟਾਫ ਨੂੰ ਦੋਨੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾ ਸੁਣਨਾ ਚਾਹੁੰਦਾ ਨੂੰ।
0: ਜੀ ਜੀ ਅਸੀਂ
1: ਸੁਣ ਲਈ ਦੁਆਰੇ ਤੈਨੂੰ ਵੀ ਪੁੱਤ।
0: ਜੀ ਜੀ ਧੰਨਵਾਦ ਜੀ। ਅਸੀਂ ਤੁਹਾਡਾ ਨਾਂ ਨਹੀਂ ਪੁੱਛਦੇ ਤੇ ਨਾ ਹੀ ਅਸੀਂ ਤੁਹਾਡੀ ਪਸੰਦ ਦਾ ਗੀਤ ਪੁੱਛਾਂਗੇ, ਠੀਕ ਹੈ?
1: ਅੱਛਾ,
0: ਅਸੀਂ ਤੁਹਾਡੇ ਤੋਂ ਗੀਤ ਸੁਣਾਂਗੇ ਅੱਜ ਤੇ ਫਿਰ ਤੁਹਾਨੂੰ ਅਸੀਂ ਆਪਦੀ ਪਸੰਦ ਦਾ ਗੀਤ ਸੁਣਾਵਾਂਗੇ ਜੀ।
1: ਅੱਛਾ ਅੱਛਾ,
0: ਚਲੋ ਹੋ ਜਾਓ ਸ਼ੁਰੂ ਜੀ।
1: ਤੇਰਾ ਤੇ ਮੇਰਾ ਪਿਆਰ ਹਰਜਿੰਦਰ ਮਾਨ ਪਾ ਡੱਬੇ ਵਿੱਚ ਰੱਖੀਏ ਨੀ, ਜਿਹੜਾ ਆਪਣਾ ਪਿਆਰ ਜਿਤੋੜੂ ਨੀ, ਜਿਹੜਾ ਆਪਣਾ ਪਿਆਰ ਜਿਤੋੜੂ ਜਾ ਸਰਕਾਰੇ ਦੱਸੀਏ ਨੀ ਆਪਾਂ ਦੋਨਾਂ ਨੇ, ਵਿੱਚ ਖਾੜੇ ਦੇ ਨੱਚੀ ਨੀ ਆਪਾਂ ਦੋਨਾਂ ਨੇ, ਵਿੱਚ ਖਾੜੇ ਦੇ ਨੱਚੀ ਨੀ ਆਪਾਂ ਦੋਨਾਂ ਨੇ।
0: ਚਲੋ ਆਪਾਂ ਸਰਕਾਰੀ ਦਰਬਾਰੇ ਜਾਵਾਂਗੇ, ਫਿਰ ਵਕੀਲ ਤਾਂ ਤੁਸੀਂ ਮੈਨੂੰ ਹੀ ਕਰੋਗੇ।
1: ਹਾਂ, ਤੈਨੂੰ ਕਰਾਂਗੇ ਪੁੱਤ,
0: ਪਲੀਜ਼ ਮੈਂ ਠੋਕ ਕੇ ਲੈਣੀ ਆ, ਇਹ ਨਹੀਂ ਗੱਲ ਨਹੀਂ ਬਣਨੀ, ਬੇਬੇ ਵਾਲੀ ਰਿਸ਼ਤੇਦਾਰੀ ਨਹੀਂ ਮੈਂ ਵਰਤਨੀ।
1: ਨਹੀਂ ਨਹੀਂ ਪੁੱਤ, ਆਪ ਕੀ ਲਾਏ ਵਰਤਾਂਗੇ ਆਪਾਂ।
0: ਹਾਂ, ਵਕੀਲ ਤੇ ਕਲਾਇੰਟ ਵਾਲੀ ਆਪਾਂ ਰਿਸ਼ਤੇਦਾਰੀ ਵਰਤਾਂਗੇ, ਹੈਨਾ? ਚਲੋ ਤੇ ਫਿਰ ਗੀਤ ਸੁਣਾ ਦਈਏ ਤੁਹਾਨੂੰ, ਤੁਹਾਡੀ ਪਸੰਦ ਆ।
1: ਸੁਣਾ ਦੇ ਪੁੱਤ,
0: ਜੀ
1: ਸੁਣਾ ਦੇ ਬਿਸ਼ਕ ਦੇ।
0: ਜੀ ਜੀ ਫੋਨ ਕਰਨ ਲਈ ਧੰਨਵਾਦ ਜੀ।
1: ਸ਼ੁਕਰੀਆ ਬੇਟੇ, ਧੰਨਵਾਦ।
0: ਓਕੇ ਜੀ, ਓਕੇ।

0: ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਭੈਣਾਂ ਦੀ ਪਸੰਦ, ਤੇ ਮੈਨੂੰ ਰਜਿੰਦਰ ਮਾਨ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ। ਪ੍ਰੋਗਰਾਮ ਘਰ ਪਰਿਵਾਰ
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ, ਸਿਲਸਿਲਾ ਸੀ ਭੈਣਾਂ ਦੀ ਪਸੰਦ, ਤੇ ਪ੍ਰੋਗਰਾਮ ਪੇਸ਼ ਕਰ ਰਹੇ ਸਨ ਰਾਜਿੰਦਰ ਕੌਰ ਮਾਨ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ ਦੁਪਹਿਰ ਦੇ 1:09:46, ਤੇ ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਮੰਤਰੀ ਮੰਡਲ ਨੇ ਕੱਲ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਹੋਈ ਮੀਟਿੰਗ ਵਿੱਚ ਆਉਣ ਵਾਲੀ ਸਾਉਣੀ ਮੰਡੀਕਰਨ ਰੁੱਤ 2026-27 ਦੌਰਾਨ ਝੋਨੇ ਦੀ ਸੁਚਾਰੂ ਅਤੇ ਮੁਸ਼ਕਲ ਰਹਿਤ ਖਰੀਦ ਅਤੇ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਤਿੰਨ ਮੁੱਖ ਨੀਤੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਏ। ਇਸ ਤੋਂ ਇਲਾਵਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਗਰੁੱਪ ਏ ਸੇਵਾ ਨਿਯਮਾਂ 2012 ਵਿੱਚ ਸੋਧਾ, ਸਬ ਡਿਵੀਜ਼ਨਲ ਹਸਪਤਾਲ ਚਮਕੌਰ ਸਾਹਿਬ ਵਿਖੇ 33 ਅਸਾਮੀਆਂ ਨੂੰ ਮੁੜ ਸੁਰਜੀਤ ਕਰਨ, 138 ਨਵੀਆਂ ਸਿਹਤ ਸੰਭਾਲ ਅਸਾਮੀਆਂ ਦੀ ਸਿਰਜਣਾ ਅਤੇ 80 ਖਾਲੀ ਅਸਾਮੀਆਂ ਨੂੰ ਭਰਨ ਨੂੰ ਪ੍ਰਵਾਨਗੀ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਆਉਣ ਵਾਲੇ KMS 2026-27 ਦੌਰਾਨ ਝੋਨੇ ਦੀ ਸੁਚਾਰੂ ਅਤੇ ਮੁਸ਼ਕਲ ਰਹਿਤ ਖਰੀਦ ਨੂੰ ਯਕੀਨੀ ਬਣਾਉਣ ਲਈ ਮੰਤਰੀ ਮੰਡਲ ਨੇ ਸਾਉਣੀ ਰੁੱਤ 2026-27 ਲਈ ਪੰਜਾਬ ਕਸਟਮ ਮਿਲਿੰਗ ਨੀਤੀ, ਪੰਜਾਬ ਫੂਡ ਗ੍ਰੇਨ ਟਰਾਂਸਪੋਰਟੇਸ਼ਨ ਨੀਤੀ 2027 ਅਤੇ ਪੰਜਾਬ ਫੂਡ ਗ੍ਰੇਨ ਲੇਬਰ ਐਂਡ ਕਾਰਟੇਜ ਨੀਤੀ 2027 ਨੂੰ ਆਪਣੀ ਸਹਿਮਤੀ ਦੇ ਦਿੱਤੀ ਏ। ਮੰਤਰੀ ਮੰਡਲ ਨੇ ਆਉਣ ਵਾਲੀ ਰੁੱਤ ਦੌਰਾਨ ਕਿਸਾਨਾਂ ਦੇ ਹਰੇਕ ਦਾਣੇ ਨੂੰ ਚੁੱਕਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਇੱਕ ਹੋਰ ਮਹੱਤਵਪੂਰਨ ਫੈਸਲੇ ਵਿੱਚ ਮੰਤਰੀ ਮੰਡਲ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਗਰੁੱਪ ਏ ਸੇਵਾ ਨੇਮ 2012 ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ਨਾਲ ਪੰਜਾਬ ਲੋਕ ਸੇਵਾ ਕਮਿਸ਼ਨ ਵਿੱਚ ਨਿੱਜੀ ਸਹਾਇਕ ਤੋਂ ਨਿੱਜੀ ਸਕੱਤਰ ਤੱਕ ਤਰੱਕੀ ਲਈ ਇੱਕ ਉਪਬੰਧ ਜੋੜਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਰਾਹ ਪੱਧਰਾ ਹੋ ਗਿਆ। ਮੰਤਰੀ ਮੰਡਲ ਨੇ

0: ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਮੈਡੀਕਲ ਅਫਸਰ ਡੈਂਟਲ ਦੀਆਂ 80 ਖਾਲੀ ਅਸਾਮੀਆਂ ਭਰਨ ਲਈ ਵੀ ਆਪਣੀ ਸਹਿਮਤੀ ਦੇ ਦਿੱਤੀ। ਇਹਨਾਂ ਵਿੱਚੋਂ 53 ਅਸਾਮੀਆਂ 1 ਸਾਲ ਤੋਂ ਵੱਧ ਸਮੇਂ ਤੋਂ ਖਾਲੀ ਪਈਆਂ ਨੇ, ਜਦੋਂ ਕਿ 27 ਅਸਾਮੀਆਂ 1 ਸਾਲ ਤੋਂ ਵੀ ਘੱਟ ਸਮੇਂ ਤੋਂ ਖਾਲੀ ਪਈਆਂ ਨੇ। ਪੰਜਾਬ ਦੀ ਅਮੀਰ ਖੇਡ ਅਤੇ ਸੱਭਿਆਚਾਰਕ ਭਾਵਨਾ ਦਾ ਜਸ਼ਨ ਮਨਾਉਣ ਵਾਲੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਚੌਥਾ ਐਡੀਸ਼ਨ ਕੱਲ੍ਹ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਬਹੁਤ ਹੀ ਜੋਸ਼ ਤੇ ਉਤਸ਼ਾਹ ਨਾਲ ਸ਼ੁਰੂ ਹੋਇਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਖੇਡ ਹੁਨਰ ਨੂੰ ਵਿਸ਼ਵ ਪੱਧਰ ਤੇ ਲਿਜਾਣ ਦਾ ਇੱਕ ਉਦੇਸ਼ ਪੂਰਨ ਦ੍ਰਿਸ਼ਟੀਕੋਣ ਰੱਖਿਆ। ਇਸ ਮੌਕੇ ਮੁੱਖ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ 2026 ਵਿੱਚ ਚਾਂਦੀ ਦਾ ਤਮਗਾ ਹਾਸਲ ਕਰਨ ਵਾਲੇ ਜੇਤੂਆਂ ਹਰਜਿੰਦਰ ਕੌਰ ਅਤੇ ਲਵਪ੍ਰੀਤ ਸਿੰਘ ਨੂੰ 50-50 ਲੱਖ ਰੁਪਏ ਨਾਲ ਸਨਮਾਨਿਤ ਵੀ ਕੀਤਾ। ਮੁੱਖ ਮੰਤਰੀ ਨੇ ਇਹ ਐਲਾਨ ਵੀ ਕੀਤਾ ਕਿ ਜੇਤੂ ਅਥਲੀਟਾਂ ਵਿੱਚ 12,50,00,000 ਰੁਪਏ ਦੀ ਕੁੱਲ ਇਨਾਮੀ ਰਕਮ ਵੰਡੀ ਜਾਏਗੀ। 40 ਸਾਲ ਤੱਕ ਦੀ ਉਮਰ ਦੇ ਤਮਗਾ ਜੇਤੂ ਅਥਲੀਟਾਂ ਨੂੰ ਗ੍ਰੇਡਿੰਗ ਸਰਟੀਫਿਕੇਟ ਵੀ ਮਿਲਣਗੇ, ਜਿਸ ਨਾਲ ਉਹ ਸਰਕਾਰੀ ਨੌਕਰੀਆਂ ਵਿੱਚ ਖੇਡ ਕੋਟੇ ਦਾ ਲਾਭ ਪ੍ਰਾਪਤ ਕਰ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਸੂਬੇ ਭਰ ਵਿੱਚ ਕਰੀਬ 10,00,000 ਖਿਡਾਰੀਆਂ ਨੂੰ ਸ਼ਾਮਲ ਕਰਨ ਦਾ ਟੀਚਾ ਹੈ, ਜਿਸ ਨਾਲ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਅਤੇ ਹੋਰ ਉਸਾਰੂ ਕੰਮਾਂ ਵੱਲ ਲਿਜਾਇਆ ਜਾਏਗਾ। ਮੁੱਖ ਮੰਤਰੀ ਨੇ ਕਿਹਾ ਕਿ 14 ਸਾਲ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ 9 ਉਮਰ ਸਮੂਹਾਂ ਦੇ ਖਿਡਾਰੀ ਖੇਡਾਂ ਵਿੱਚ ਹਿੱਸਾ ਲੈਣਗੇ।
1: ਖੇਡਾਂ ਵਤਨ ਪੰਜਾਬ ਦੀਆਂ 14 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਏਜ ਗਰੁੱਪ ਦੇ ਬੰਦੇ ਇੱਕੋ ਗਰਾਊਂਡ ਚ, ਦਾਦਾ ਵੀ ਉੱਥੇ ਹੀ, ਉਹਦਾ ਮੁੰਡਾ ਵੀ ਉੱਥੇ, ਉਹਦਾ ਪੋਤਾ ਵੀ ਉੱਥੇ ਹੀ, ਔਰ ਖੇਡਾਂ ਵੀ ਉਹ ਜਿਹੜੀਆਂ ਖਤਮ ਹੋ ਗਈਆਂ, ਖੋ ਖੋ, ਜਿਮਨਾਸਟਿਕ, ਗੋਲਾ, ਸ਼ਾਰਟ ਪੁੱਟ, ਐਤਕੀ ਟੈਨਿਸ ਬਾਲ ਵਾਲੀ ਕ੍ਰਿਕਟ ਵੀ ਵਿੱਚ ਐਡ ਕਰ ਲਈ। 12.5 ਕਰੋੜ ਰੁਪਏ ਦੇ ਨਾਮ ਖੇਡਾਂ ਵਾਸਤੇ ਬਜਟ ਇਸ ਵਾਰ 1790 ਕਰੋੜ ਹੈ। ਸਾਡੇ ਬੱਚੇ ਖੇਡਣ, ਮੈਡਲ ਜਿੱਤ ਕੇ ਆਉਣ ਸਾਰ ਕਰੋੜ ਰੁਪਇਆ, ਸੋਨੇ ਦੇ ਮੈਡਲ ਦਾ 75 ਲੱਖ ਰੁਪਇਆ, ਚਾਂਦੀ ਦੇ ਮੈਡਲ ਦਾ 50 ਲੱਖ ਰੁਪਇਆ, ਕਾਂਸੀ ਦੇ ਆਉਣ ਸਾਰ ਹਫਤੇ ਦੇ ਵਿੱਚ ਵਿੱਚ।
0: ਇਸ ਸਾਲ ਕੋਲ 39 ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਖੇਡਾਂ 29 ਨਵੰਬਰ ਨੂੰ ਪਟਿਆਲਾ ਵਿੱਚ ਸਮਾਪਤ ਹੋਣਗੀਆਂ। ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਣ ਸੋਧ SIR 2026 ਤਹਿਤ ਅੱਜ ਜਲੰਧਰ ਦੇ ਸਾਰੇ 1997 ਵੋਟ ਕੇਂਦਰਾਂ ਤੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਵਿਸ਼ੇਸ਼ ਕੈਂਪ ਦੌਰਾਨ ਸੂਬਾ ਪੱਧਰ ਦੇ ਅਧਿਕਾਰੀ BLOs ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੇ ਆਪਣੇ ਵੋਟ ਕੇਂਦਰਾਂ ਤੇ ਮੌਜੂਦ ਨੇ ਅਤੇ ਵੋਟਰਾਂ ਨੂੰ ਨੋਟਿਸ ਫਾਰਮ, ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰ ਰਹੇ ਨੇ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਨਦਾਰ ਡਰੋਨ ਸ਼ੋਅ ਅੱਜ ਸ਼ਾਮ 6 ਵਜੇ ਸਥਾਨਕ ਲਾਲਪੁਰ ਖਾਲਸਾ ਕਾਲਜ ਵਿਖੇ ਕਰਵਾਇਆ ਜਾਏਗਾ। ਡਰੋਨ ਲਾਈਟ ਸ਼ੋਅ ਰਾਹੀਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮਹਾਨ ਜੀਵਨ ਫਲਸਫੇ ਅਤੇ ਸਦੀਵੀ ਸਿੱਖਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਜਾਏਗਾ। ਡਰੋਨ ਸ਼ੋਅ ਤੋਂ ਇਲਾਵਾ ਉੱਘੇ ਰਾਗੀ ਜਥੇ ਸੰਗਤ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਬਾਣੀ ਨਾਲ ਜੋੜਨ ਲਈ ਕੀਰਤਨ ਵੀ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਤੇ ਪਹੁੰਚਣ ਦੀ ਉਮੀਦ ਹੈ ਅਤੇ ਕਈ ਉੱਘੀਆਂ ਸ਼ਖਸੀਅਤਾਂ ਵੀ ਸ਼ਰਧਾ ਭੇਟ ਕਰਨ ਲਈ ਸ਼ਰਧਾਲੂਆਂ ਵਜੋਂ ਸ਼ਾਮਲ ਹੋਣਗੀਆਂ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਕੜੀ ਤੇ ਸਮਾਂ ਹੈ 1:15 ਤੇ 18 ਸਕਿੰਟ ਤੇ ਹੁਣ ਵੇਲਾ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

ਕਦੇ ਗੱਲਾਂ ਹੁੰਦੀਆਂ ਨੇ ਦਿਲਾਂ ਤੋਂ ਦਿਲ ਤੱਕ ਦੀ, ਕਦੇ ਆਵਾਜ਼ ਪਹੁੰਚਦੀ ਹੈ ਦੂਰ ਬੈਠਿਆਂ ਤੱਕ ਨੂੰ। ਇੱਕ ਫੋਨ ਦੀ ਘੰਟੀ ਤੇ ਜੁੜ ਜਾਂਦੇ ਨੇ ਦਿਲ ਹਜ਼ਾਰ, ਤੇ ਆਓ ਮਿਲਾਈਏ ਅੱਜ ਫੇਰ ਦਿਲਾਂ ਦੇ ਤਾਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ, ਅਤੇ ਹੁਣ ਵੇਲਾ ਹੈ ਤੁਹਾਡੇ ਆਪਣੇ ਲਾਈਵ ਇਨ ਫੋਨ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। ਮੈਂ ਉਪਾਸਨਾ ਤੁਹਾਡੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ। 0164-22-40-331 'ਤੇ ਤੁਸੀਂ ਜੁੜ ਸਕਦੇ ਹੋ ਮੇਰੇ ਨਾਲ, ਅਤੇ ਆਓ ਕਰਦੇ ਹਾਂ ਸਾਡੇ ਪਹਿਲੇ ਕਾਲਰ ਦਾ ਇੰਤਜ਼ਾਰ, ਅਤੇ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਇਹ ਗੀਤ।

0: ਸਟੂਡੀਓ ਦਾ ਨੰਬਰ ਡਾਇਲ ਕਰਦੇ ਹੋਏ ਸਾਡੇ ਪਹਿਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਆਓ ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਕੌਣ ਗੱਲ ਕਰ ਰਹੇ ਹੋ?
1: ਮੈਂ ਦਲਜੀਤ ਸਿੰਘ ਮਿਸਤਰੀ, ਪਿੰਡ ਚੋੜੀ, ਜ਼ਿਲ੍ਹਾ ਸਰਸਾ ਜੀ।
0: ਕੀ ਬਾਤ ਹੈ ਜੀ, ਤੁਹਾਡਾ ਸਵਾਗਤ ਹੈ ਬਲਵੀਰ ਸਿੰਘ ਜੀ। ਤੇ ਗੀਤ ਕਿਹੜਾ ਸੁਣਨਾ ਪਸੰਦ ਕਰੋਗੇ?
1: ਗੀਤ ਜੀ ਕੋਈ ਕਿਸੇ ਤਰ੍ਹਾਂ ਦੇ ਸੁਣਾ ਦੇ ਜੀ।
0: ਮਤਲਬ ਜੀ ਤੁਸੀਂ ਮੇਰੀ ਪਸੰਦ ਦਾ ਗੀਤ ਸੁਣਨਾ ਪਸੰਦ ਕਰੋਗੇ?
1: ਹਾਂ ਜੀ, ਥੋੜੀ ਸੰਗਤ ਸੁਣਾ ਦੇ ਕੋਈ ਗੱਲ ਨਹੀਂ।
0: ਠੀਕ ਹੈ ਜੀ ਬਲਵੀਰ ਸਿੰਘ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡੀ ਪਸੰਦ ਦਾ ਇਹ ਗੀਤ ਤੁਹਾਡੇ ਰੇਡੀਓ ਸੈੱਟ ਤੇ ਹਾਜ਼ਰ ਹੈ।
1: ਥੈਂਕ ਯੂ।
2: तो हम चलते हैं।

0: ਸਟੂਡੀਓ ਦਾ ਨੰਬਰ ਡਾਇਲ ਕਰਕੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਆਓ ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਨੇ।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
1: ਮੈਂ ਗੁਰਮੇਲ ਸਿੰਘ, ਪਿੰਡ ਬੰਗੀ ਲਿਹਾਲਸੀ ਦੇ ਮੈਂਬਰ ਬੋਲ ਰਿਹਾ ਜੀ।
0: ਹਾਂਜੀ ਗੁਰਮੇਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ। ਗੀਤ ਕਿਹੜਾ
1: ਬਹੁਤ ਬਹੁਤ ਧੰਨਵਾਦ ਜੀ।
0: ਹਾਂਜੀ ਗੀਤ ਕਿਹੜਾ ਸੁਣਨਾ ਪਸੰਦ ਕਰੋਗੇ?
1: ਮੈਂ ਜਗਜੀਤ ਸਿੰਘ ਤੋਂ ਕਵਾਲੀ ਹੈ ਜੀ, ਪੁਰਾਣ ਸਾਹਿਬ ਤੋਂ ਲਾਈ ਹੋਈ ਹੈ। ਯਾਰ ਮੇਰਾ, ਯਾਰ ਮੇਰਾ ਜ਼ਿੰਦਗੀ, ਯਾਰੀ ਹੈ ਈਮਾਨ ਮੇਰਾ, ਯਾਰ ਮੇਰੀ ਜ਼ਿੰਦਗੀ।
0: ਠੀਕ ਹੈ ਜੀ, ਠੀਕ ਹੈ। ਮੈਨੂੰ ਲੱਗਦਾ ਤੁਹਾਡਾ ਇਹ ਬਹੁਤ ਹੀ ਜ਼ਿਆਦਾ ਮਨਪਸੰਦ ਗੀਤ ਹੈ, ਤੇ ਜਿਸ ਖੁਸ਼ੀ ਨਾਲ ਤੁਸੀਂ ਸਾਨੂੰ ਇਹ ਗੀਤ ਦੱਸ ਰਹੇ ਹੋ ਤੇ ਤੁਹਾਡੇ ਰੇਡੀਓ ਸੈੱਟ ਤੇ ਵੀ, ਉਸ ਤੋਂ ਦੁੱਗਣੀ ਖੁਸ਼ੀ ਨਾਲ ਤੁਹਾਡੇ ਵਾਸਤੇ ਇਹ ਗਾਣਾ ਅਸੀਂ ਚਲਾਉਣ ਜਾ ਰਹੇ ਹਾਂ। ਗੁਰਮੇਲ ਸਿੰਘ ਜੀ,
1: ਧੰਨਵਾਦ
0: ਤੁਹਾਡਾ ਪ੍ਰੋਗਰਾਮ 'ਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ।

0: 0154-2431-3031 ਡਾਇਲ ਕਰਨਾ ਹੈ ਜੀ ਤੁਸੀਂ ਤੇ ਪ੍ਰੋਗਰਾਮ ਹੈ ਟੈਲੀਫੋਨ ਮਿਲਾਓ ਜੀ ਤੇ ਸਾਡੇ ਨਾਲ ਸਟੂਡੀਓ ਦਾ ਨੰਬਰ ਡਾਇਲ ਕਰਕੇ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ ਆਓ ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਨੇ ਹੈਲੋ
1: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ
1: ਅਕਾਲ ਹਰਪ੍ਰੀਤ ਮਿਲਾ ਜੀ ਪਿੰਡ ਪੁੱਛੋਕਲਾਂ ਤੋਂ
0: ਪੁੱਛੋ ਕਲਾ ਤੋਂ ਅੱਜ ਸਾਨੂੰ ਕਾਲ ਲੱਗੀ ਹੈ ਜੀ ਪੁੱਛੋ ਕਲਾ ਤੋਂ ਹਰਪ੍ਰੀਤ ਸਿੰਘ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਸਵਾਗਤ ਹੈ
1: ਥੈਂਕ ਯੂ ਮੈਮ
0: ਹਾਂਜੀ ਤੇ ਗੀਤ ਕਿਹੜਾ ਸੁਣਨਾ ਪਸੰਦ ਕਰੋਗੇ
1: ਮੈਮ ਰੋਜ਼ਾ ਫਿਲਮ ਦਾ ਹਸੀਨ ਵਾਲੀਆਂ
0: ਇਹ ਹਸੀਨ ਵਾਦੀਆਂ ਫਿਲਮ ਰੋਜ਼ਾ ਤੋਂ ਠੀਕ ਹੈ ਜੀ ਤੁਹਾਡੀ ਮਨਪਸੰਦ ਦਾ ਇਹ ਗੀਤ ਤੁਹਾਡੇ ਰੇਡੀਓ ਸੈੱਟ ਤੇ ਥੋੜੀ ਦੇਰ ਦੇ ਵਿੱਚ ਹਾਜ਼ਰ ਹੈ
1: ਥੈਂਕ ਯੂ ਮੈਮ

0: जी प्रोग्राम पिंडा विच्चों पिंड सुनी दा भाग पहला तुसी सुनिया ते इस प्रोग्राम दा दूजा भाग तुसी सुनोगे अज दुपहर ठीक 2:30 ते इस प्रोग्राम विच गूंजेगी पिंड दियां बीबियां गबरुआं अते साथ विच बैठे बाबियां दी आवाज सो सुनना ना भुलना अज दुपहर ठीक 2:30 ते प्रोग्राम पिंडा विच्चों पिंड सुनी दा प्रोग्राम दे निर्माता निर्देशक श्री बलजीत शर्मा
1: ਟੈਕਨੀਕਲ ਟੀਮ ਦਾ ਇਸ਼ਾਰਾ ਹੋ ਚੁੱਕਿਆ ਹੈ ਕਿ ਸਾਡੇ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ
2: ਅਮਰਜੀਤ ਸਿੰਘ ਸਿੱਧੂ ਬੋਲ ਰਹੇ ਬਠਿੰਡੇ ਤੋਂ
1: ਹਾਂਜੀ ਅਮਰਜੀਤ ਸਿੰਘ ਜੀ ਗੀਤ ਕਿਹੜਾ ਸੁਣਨਾ ਪਸੰਦ ਕਰੋਗੇ
2: ਗੀਤ ਸੁਣੇ ਪੁਰਾਣੀ ਫਿਲਮ ਹੈ ਦੋਸਤੀ ਹੈ ਕੋਈ ਮਰਜ਼ੀ ਗਾਣਾ ਸੁਣਾ ਦੇ
1: ਠੀਕ ਹੈ ਜੀ ਕੋਈ ਗੱਲ ਨੀ ਤੁਹਾਡੀ ਮਨ ਪਸੰਦ ਗੀਤ ਤੁਹਾਡੇ ਰੇਡੀਓ ਸੈਟ ਤੇ ਹਾਜ਼ਰ ਹੈ ਅਮਰਜੀਤ ਸਿੰਘ ਜੀ ਤੇ ਤੁਹਾਡਾ ਪ੍ਰੋਗਰਾਮ ਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਹਾਂਜੀ ਤੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਫਿਲਮ ਦੋਸਤੀ ਦਾ ਇਹ ਗੀਤ ਹਾਜ਼ਰ ਹੈ

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸਭਿਆਚਾਰ। ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਾਲਵੇ ਦੇ ਦੇਸੀ ਰੁੱਖ।

0: ਸਟੂਡੀਓ ਦਾ ਨੰਬਰ ਡਾਇਲ ਕਰਕੇ ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਜੀ। ਆਓ ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਨੇ। ਹੈਲੋ,
1: ਸਤਿ ਸ੍ਰੀ ਅਕਾਲ ਭੈਣੇ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਕੌਣ ਗੱਲ ਕਰ ਰਹੇ ਹੋ?
1: ਮੈਂ ਜੀ ਸੁਖੀ ਬੋਲਦਾ, ਖਿਆਲੀ ਵਾਲੇ ਤੋਂ।
0: ਖਿਆਲੀ ਵਾਲੇ ਪਿੰਡ ਤੋਂ ਗੱਲ ਕਰ ਰਹੇ ਹੋ ਸੁਖੀ ਜੀ? ਤੁਹਾਡਾ
1: ਜ਼ਿਲ੍ਹਾ ਬਠਿੰਡਾ ਜੀ,
0: ਜ਼ਿਲ੍ਹੇ ਬਠਿੰਡੇ ਤੋਂ ਸੁਖੀ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਗੀਤ ਕਿਹੜਾ ਸੁਣਨਾ?
1: ਬਹੁਤ ਬਹੁਤ ਧੰਨਵਾਦ।
0: ਹਾਂਜੀ, ਗੀਤ ਕਿਹੜਾ ਸੁਣਨਾ ਪਸੰਦ ਕਰੋਗੇ?
1: ਗਦਰ ਫਿਲਮ ਨੇ ਜੀ,
0: ਗਦਰ ਫਿਲਮ ਦਾ ਕਿਹੜਾ ਗੀਤ ਸੁਣੋਗੇ ਜੀ?
1: ਤੂੰ ਨਿਕਲੇ ਗੱਡੀ ਲੈ ਕੇ ਜੀ।
0: ਠੀਕ ਹੈ ਸੁਖੀ ਜੀ, ਤੁਹਾਡੀ ਮਨਪਸੰਦ ਗੀਤ ਤੁਹਾਡੇ ਰੇਡੀਓ ਸੈੱਟ ਤੇ ਹਾਜ਼ਰ ਹੈ।
1: ਬਹੁਤ ਬਹੁਤ ਧੰਨਵਾਦ ਜੀ।
0: ਹਾਂਜੀ।

0: 0164 242 301 ਡਾਇਲ ਕਰਦੇ ਹੋਏ ਸਾਡੇ ਅਗਲੇ ਸਰੋਤਾ ਵੀ ਸਾਡੇ ਨਾਲ ਜੁੜ ਚੁੱਕੇ ਹਨ। ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਨੇ। ਹੈਲੋ
1: ਹੈਲੋ ਹੈਲੋ
0: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
0: ਕੌਣ ਗੱਲ ਕਰ ਰਹੇ ਹੋ?
1: ਠੋਕਰ
0: ਫਿਲਮ ਦਾ ਗੀਤ ਹੈ। ਠੀਕ ਹੈ ਜੀ ਦਰਸ਼ਨ ਸਿੰਘ ਜੀ, ਤੁਹਾਡਾ ਇਹ ਗੀਤ ਤੁਹਾਡੇ ਰੇਡੀਓ ਸੈੱਟ ਤੇ ਹਾਜ਼ਰ ਹੈ।
1: ਠੀਕ ਹੈ ਜੀ।

0: ਸਟੂਡੀਓ ਦੀ ਟ੍ਰਿੰਗ ਟ੍ਰਿੰਗ ਵੱਜ ਚੁੱਕੀ ਹੈ ਤੇ ਸਾਡੇ ਅਗਲੇ ਸਰੋਤਾ ਵੀ ਸਾਡੇ ਨਾਲ ਜੁੜ ਚੁੱਕੇ ਨੇ, ਆਓ ਦੇਖਦੇ ਨੇ ਕੌਣ ਹੈ ਤੇ ਕਿੱਥੋਂ ਨੇ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਗੁਰਮੇਲ ਸਿੰਘ ਫਰੀਦਵਾਲਾ ਤੋਂ ਬੋਲਿਆ ਜੀ।
0: ਹਾਂਜੀ ਗੁਰਮੇਲ ਸਿੰਘ ਜੀ, ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਮੈਡਮ ਜੀ, ਥੈਂਕ ਯੂ।
0: ਹਾਂਜੀ, ਗੀਤ ਕਿਹੜਾ ਸੁਣਨਾ ਪਸੰਦ ਕਰੋਗੇ?
1: ਗੀਤ ਸੁਣਨਾ ਜੀ, ਫਿਲਮ ਹੈਗੀ ਹੈ ਮਿਸਟਰ ਇੰਡੀਆ, ਸ਼੍ਰੀ ਦੇਵੀ ਦੀ।
0: ਸ਼੍ਰੀ ਦੇਵੀ ਜੀ ਦੀ ਫਿਲਮ ਹੈ, ਠੀਕ ਹੈ ਜੀ।
1: ਹਾਂਜੀ
0: ਤੁਹਾਡੀ ਮਨਪਸੰਦ ਗੀਤ ਤੁਹਾਡੇ ਰੇਡੀਓ ਸੈੱਟ ਤੇ ਹਾਜ਼ਰ ਹੈ।
1: ਜੀ ਮੈਡਮ,
0: ਤੁਹਾਡਾ ਕਾਲ
1: ਧੰਨਵਾਦ,
0: ਕਰਨ ਲਈ ਧੰਨਵਾਦ।
1: ਥੈਂਕ ਯੂ ਮੈਡਮ।
0: ਹਾਂਜੀ।

ਇਸੇ ਆਖਰੀ ਗੀਤ ਨੂੰ ਸੁਣਦੇ ਹੋਏ ਸਮਾਪਤ ਕਰਦੇ ਹਾਂ ਸਾਡਾ ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਧੰਨਵਾਦ ਕਰਦੇ ਹਾਂ ਸਾਡੀ ਟੈਕਨੀਕਲ ਟੀਮ ਦਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ। ਨਮਸਕਾਰ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਸਟੂਡੀਓ ਦੀ ਕੜੀ ਤੇ ਸਮਾਂ ਹੋ ਰਿਹਾ ਹੈ 1:59 ਤੇ 41 ਸਕਿੰਟ। ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼, ਅਤੇ 2:15 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: यही मेरी इच्छा है।
1: आंध्र प्रदेश सरकार ने राज्य में शहरी स्थानीय निकायों के साधारण चुनाव कराने के लिए सांविधिक नियम जारी किए हैं। ये नियम महापौर, अध्यक्षों और वार्ड सदस्यों के प्रत्यक्ष चुनाव के साथ साथ उप महापौर और उपाध्यक्षों के अप्रत्यक्ष चुनाव के लिए बनाए गए हैं। संशोधित कानूनों के तहत नगर निगमों के महापौर और नगर पालिकाओं तथा नगर पंचायतों के अध्यक्षों का चुनाव मतदाताओं द्वारा प्रत्यक्ष तौर पर किया जाएगा। सात्विक साईराज रैंकी रेड्डी और चिराग शेट्टी तीसरी बार चाइना मास्टर्स बैडमिंटन प्रतियोगिता के फाइनल में पहुंच गए हैं। भारतीय जोड़ी का मुकाबला चीन के हे जी टिंग और रेन जियांग यू से होगा। विश्व के पांचवें नंबर की भारतीय जोड़ी ने सेमीफाइनल में मलेशिया के नूर मोहम्मद, अजरियन अयूब और टेन वी कियोंग को पराजित किया था। और अंत में मुख्य समाचार एक बार फिर। प्रधानमंत्री नरेंद्र मोदी ने कहा, भारत की आर्थिक क्षमता और नीतिगत गतिशीलता देश को विकसित राष्ट्र की ओर ले जा रही है। भारतीय कंपनियों से वैश्विक नेतृत्व करने का आह्वान किया। भारत ने समान क्षेत्रफल वाले विश्व मानचित्र को अपनाने के संयुक्त राष्ट्र के प्रस्ताव का समर्थन किया। जम्मू कश्मीर और लद्दाख को भारतीय मानचित्र के अनुसार दर्शाने की बात दोहराई। कहा, संप्रभुता और क्षेत्रीय अखंडता से कोई समझौता नहीं। मध्य प्रदेश के सागर जिले में जहरीली शराब से 10 लोगों की मौत, कई अस्पताल में भर्ती। ईरान ने होर्मुज जलडमरों मध्य में अमरीका के 3 टैंकरों और जहाजों पर हमला किया। और चाइना मास्टर्स बैडमिंटन टूर्नामेंट के खिताबी मुकाबले में आज सात्विक साईराज रैंकी रेड्डी और चिराग शेट्टी का सामना चीन के हे जी टिंग और रेन जियांग यू से। इसके साथ ही दोपहर समाचार का ये अंक समाप्त हुआ। नमस्कार।
2: ਤੁਸੀਂ ਸੁਣ ਰਹੇ ਸੀ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਪਿੰਡਾਂ ਵਿਚੋਂ ਪਿੰਡ ਸੁਣੀਦਾ ਦਾ। ਜੀ ਸਰੋਤਿਓ, ਪ੍ਰੋਗਰਾਮ ਵਿਚ ਆਪਾਂ ਕਰਦੇ ਹਾਂ ਸੈਰ ਪਿੰਡਾਂ ਦੀ ਤੇ ਅੱਜ ਦੀ ਸੈਰ ਹੋਵੇਗੀ ਇਕ ਵਾਰ ਫਿਰ ਤੋਂ ਪਿੰਡ ਪੂਲੀ ਦੀ। ਸਰੋਤਿਓ, ਤੁਸੀਂ ਅੱਜ ਸੁਣੋਗੇ ਪਿੰਡ ਪੂਲੀ ਦਾ ਭਾਗ ਦੂਜਾ। ਮੇਜ਼ਬਾਨ ਰਹਿਣਗੇ ਜਗਤਾਰ ਸਿੰਘ।
3: ਜੀ ਸਰੋਤਿਓ, ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਦੂਜਾ ਭਾਗ ਲੈ ਕੇ ਮੈਂ ਤਮਾਮ ਸਰੋਤਿਆਂ ਦੇ ਨਾਲ ਇਸ ਵੇਲੇ ਜਗਤਾਰ। ਜਗਤਾਰ ਵੱਲੋਂ ਕਬੂਲ ਕਰੋ ਜੀ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਸੁਣਦੇ ਹਾਂ ਪ੍ਰੋਗਰਾਮ ਦਾ ਇਹ ਦੂਸਰਾ ਭਾਗ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ। ਜੀ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ। ਤੇ ਅੱਜ ਅਸੀਂ ਪਿੰਡ ਪੂਲੀ ਦੇ ਵਿੱਚ ਪਹੁੰਚੇ ਹਾਂ। ਜਦੋਂ ਅਸੀਂ ਬਠਿੰਡੇ ਦੀ ਪਵਿੱਤਰ ਧਰਤੀ ਤੇ ਵਸੇ ਪਿੰਡ ਪੂਲੀ ਦੀ ਜੂਹ ਵਿੱਚ ਪੈਰ ਰੱਖਦੇ ਹਾਂ ਤਾਂ ਹਵਾਵਾਂ ਦੱਸ ਦਿੰਦੀਆਂ ਨੇ ਕਿ ਮਿਹਨਤੀ ਅਤੇ ਸਿਦਕਵਾਰ ਨਾਂ ਦਾ ਪਿੰਡ ਹੈ। ਇਹ ਕੋਈ ਸਧਾਰਨ ਪਿੰਡ ਨਹੀਂ, ਇਹ ਤਾਂ ਮਾਲਵੇ ਦਾ ਉਹ ਚਮਕਦਾ ਗਹਿਣਾ ਹੈ ਜਿਸ ਨੂੰ ਸਰਕਾਰ ਵੱਲੋਂ ਸੋਹਣੇ ਪਿੰਡ ਦਾ ਅਵਾਰਡ ਮਿਲ ਚੁੱਕਿਆ ਹੈ। ਇੱਥੋਂ ਦੀਆਂ ਸਾਫ਼ ਸੁਥਰੀਆਂ ਗਲੀਆਂ, ਹਰੇ ਭਰੇ ਰੁੱਖ ਅਤੇ ਸ਼ਾਨਦਾਰ ਪ੍ਰਬੰਧ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਸਵਰਗ ਜ਼ਮੀਨ ਤੇ ਉੱਤਰ ਆਇਆ ਹੋਵੇ। ਇਹ ਪਿੰਡ ਸਾਨੂੰ ਸਿਖਾਉਂਦਾ ਹੈ ਕਿ ਜੇਕਰ ਪੰਚਾਇਤ ਅਤੇ ਲੋਕਾਂ ਦੇ ਇਰਾਦੇ ਪੱਕੇ ਹੋਣ ਤਾਂ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾ ਸਕਦਾ ਹੈ। ਸਰੋਤਿਓ, ਸਾਡੇ ਨਾਲ ਪਿੰਡ ਦੀਆਂ ਕੁਝ ਬਜ਼ੁਰਗ ਔਰਤਾਂ ਜਿਹੜੀਆਂ ਉਹ ਜੁੜੀਆਂ ਨੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਕੀ ਨਾਮ ਹੈ ਜੀ ਤੁਹਾਡਾ?
4: ਹਾਂਜੀ, ਮੇਰਾ ਨਾਮ ਪਰਮਜੀਤ ਕੌਰ ਹੈ ਜੀ।
3: ਤੁਹਾਡਾ ਜੀ?
4: ਮੇਰਾ ਨਾਮ ਅਮਰਜੀਤ ਕੌਰ ਹੈ ਜੀ।
3: ਤੁਹਾਡਾ?
5: ਜਸਵੰਤ ਕੌਰ ਹੈ
3: ਜੀ। ਸਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇਸ ਵੇਲੇ ਬਜ਼ੁਰਗ ਔਰਤਾਂ ਨੇ ਉਹ ਜੁੜੀਆਂ ਹੋਈਆਂ ਨੇ, ਇਹਨਾਂ ਨਾਲ ਆਪਾਂ ਕਰਦੇ ਹਾਂ ਗੱਲਬਾਤ। ਮਾਤਾ ਜੀ, ਤੁਹਾਡੇ ਵੇਲਿਆਂ 'ਚ ਜਦੋਂ ਕੁੜੀਆਂ ਔਰਤਾਂ ਇਕੱਠੇ ਹੋ ਕੇ ਚਰਖੇ ਕੱਤਦੀਆਂ ਸਨ ਜਿਸ ਨੂੰ ਤ੍ਰਿੰਜਣ ਕਹਿੰਦੇ ਸੀ, ਤੇ ਉਦੋਂ ਮਾਹੌਲ ਕਿਹੋ ਜਿਹਾ ਹੁੰਦਾ ਸੀ? ਕਿਹੜੇ ਗੀਤ ਗਾਏ ਜਾਂਦੇ ਸੀ?
4: ਵਧੀਆ ਮਾਹੌਲ ਹੁੰਦਾ ਸੀ ਪਹਿਲਾਂ, ਤੇ ਬਹੁਤ ਵਧੀਆ ਲੱਗਦਾ ਸੀਗਾ। ਹਰ ਗੱਲ ਵਧੀਆ ਦੇਸੀ ਹੁੰਦੀ ਸੀ, ਹੁਣ ਵਾਲੀ ਗੱਲ ਨਹੀਂ ਸੀਗੀ ਜਿਵੇਂ ਹੁਣ ਅੱਜ ਕੱਲ੍ਹ ਚੱਲ ਰਿਹਾ।
3: ਹਾਂਜੀ।
4: ਔਰ ਬੜਾ ਸਕੂਨ ਮਿਲਦਾ ਸੀ, ਕੁੜੀਆਂ ਵੀ ਇਕੱਠੀਆਂ ਹੋ ਕੇ ਬੈਠਦੀਆਂ ਸੀ ਸਾਰੀਆਂ, ਮੋਹ ਪਿਆਰ ਸੀ ਸਭ ਦਾ ਆਪਸ ਵਿੱਚ ਬਹੁਤ ਵਧੀਆ। ਔਰ ਉਹ ਦਿਨ ਸਾਨੂੰ ਐਂ ਲੱਗਦਾ ਵੀ ਦੁਬਾਰਾ ਵਾਪਸ ਆਉਣਾ।
3: ਦੁਬਾਰਾ ਤੁਸੀਂ ਮਿਸ ਕਰਦੇ ਹੋ ਉਹਨਾਂ ਨੂੰ? ਅੱਛਾ, ਪੁਰਾਣੇ ਸਮੇਂ ਵਿੱਚ ਪੂਲੀ ਪਿੰਡ ਦੀਆਂ ਮਹਿਲਾਵਾਂ ਘਰ ਦੇ ਕੰਮਾਂ ਦੇ ਨਾਲ ਨਾਲ ਖੇਤਾਂ ਵਿੱਚ ਕਿਵੇਂ ਹੱਥ ਵਟਾਉਂਦੀਆਂ ਸਨ? ਉਹਨਾਂ ਦੀ ਮਿਹਨਤ ਬਾਰੇ ਦੱਸੋ, ਕਿਹੋ ਜਿਹੇ ਕੰਮ ਕਰਦੀਆਂ ਸੀ ਖੇਤਾਂ ਦੇ ਵਿੱਚ, ਹੱਥ ਵਟਾਉਂਦੀਆਂ ਸੀ ਘਰ ਦੇ ਕੰਮਾਂ ਵਿੱਚ?
6: ਹਾਂਜੀ, ਪੁਰਾਣੇ ਸਮੇਂ ਦੇ ਵਿੱਚ ਬੀਬੀਆਂ ਜਿਵੇਂ ਕਿਸਾਨ ਖੇਤਾਂ ਵਿੱਚ ਹਲ ਵਾਹੁੰਦੇ ਸੀ, ਬੀਬੀਆਂ ਸਵਾਣੀਆਂ ਰੋਟੀ ਲੈ ਕੇ ਜਾਂਦੇ ਸੀ, ਲੱਸੀ ਲੈ ਕੇ ਜਾਂਦੇ ਸੀ, ਲੱਸੀ ਦੇ ਵਿੱਚ ਮੱਖਣ ਹੁੰਦਾ ਸੀ, ਚਟਨੀ ਹੁੰਦੀ ਸੀ, ਅੰਬ ਦਾ ਅਚਾਰ ਹੁੰਦਾ ਸੀਗਾ। ਤੇ ਖੇਤਾਂ ਵਿੱਚ ਕਿਸਾਨ ਕੰਮ ਕਰਦੇ ਸੀ ਤੇ ਸਵਾਣੀਆਂ ਵੀ ਖੁਸ਼ ਹੁੰਦੀਆਂ ਸੀ, ਕਿਸਾਨ ਵੀ। ਸਾਨੂੰ ਪੰਜਾਬੀ ਪੁਰਾਣਾ

0: ਅੱਛਾ, ਬਹੁਤ ਚੰਗਾ ਲੱਗਦਾ। ਅਸੀਂ ਉਹ ਪੁਰਾਣਾ ਵੇਲਾ ਕਹਿੰਦੇ ਹਾਂ ਵੀ ਮੁੜ ਕੇ ਆਵੇ। ਅਸੀਂ ਬਹੁਤ ਮਿਸ ਕਰਦੇ ਹਾਂ, ਯਾਦ ਕਰਦੇ ਹਾਂ। ਸਾਡੀਆਂ ਜਿਹੜੀਆਂ ਪੁਰਾਣੀਆਂ ਮਾਈਆਂ ਹੁੰਦੀਆਂ ਸੀਗੀਆਂ, ਦੁੱਧ ਰਿੜਕਦੀਆਂ ਸੀਗੀਆਂ, ਦੁੱਧ ਉਬਾਲਦੀਆਂ ਸੀ, ਧਾਰਾਂ ਕੱਢਦੀਆਂ ਸੀ, ਘਿਓ ਬਣਾਉਂਦੀਆਂ ਸੀ। ਘਰਾਂ ਦੇ ਵਿੱਚ ਸਵੇਰੇ ਸਵੇਰੇ ਦੁੱਧ ਰਿੜਕਣ ਦੀ, ਮਧਾਣੀਆਂ ਦੀ ਆਵਾਜ਼ ਆਉਂਦੀ ਸੀ। ਅਸੀਂ ਉਹ ਪੁਰਾਣਾ ਜਿਹੜਾ ਟਾਈਮ ਬਹੁਤ ਯਾਦ ਕਰਦੇ ਹਾਂ। ਅੱਜ ਕੱਲ ਦੀਆਂ ਜਿਹੜੀਆਂ ਨਵੀਆਂ ਲੜਕੀਆਂ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੈਗਾ ਗਾ। ਤੇ ਪਰ ਜਿਹੜੀਆਂ ਸਾਡੀਆਂ ਪੁਰਾਣੀਆਂ ਬੀਬੀਆਂ ਸਰਦਾਰਨੀਆਂ, ਜਦੋਂ ਅਸੀਂ ਕਿਤੇ ਇਕੱਠੀਆਂ ਹੋ ਜਾਂਦੇ ਹਾਂ, ਸਾਨੂੰ ਪੁਰਾਣਾ ਟਾਈਮ ਯਾਦ ਆਉਂਦਾ। ਪੁਰਾਣੇ ਵੇਲੇ ਨੂੰ ਅਸੀਂ ਯਾਦ ਕਰਦੇ ਹਾਂ। ਪੁਰਾਣਾ ਸਮਾਂ ਬਹੁਤ ਚੰਗਾ ਸੀ। ਚਾਚੇ ਤਾਇਆਂ ਦਾ ਆਪਸ ਵਿੱਚ, ਵੱਡੇ ਪਰਿਵਾਰਾਂ ਦੇ ਵਿੱਚ ਇਕੱਠ ਹੁੰਦਾ ਸੀਗਾ, ਤੇ ਪਰਿਵਾਰਾਂ ਦੇ ਵਿੱਚ ਪ੍ਰੇਮ ਹੁੰਦਾ ਸੀਗਾ, ਤਵਾਕ ਹੁੰਦਾ ਸੀ। ਜਿਹੜੀਆਂ ਲੜਕੀਆਂ ਹੁੰਦੀਆਂ ਸੀ, ਉਹ ਚਾਚੇ ਤਾਇਆਂ ਦਾ ਪਿਆਰ ਸਤਿਕਾਰ ਵੀ ਕਰਦੀਆਂ ਸੀ, ਚਾਚੇ ਤਾਇਆਂ ਦੀ ਝੇਬ ਵੀ ਮੰਨਦੀਆਂ ਸੀ, ਚਾਚੇ ਤਾਇਆਂ ਤੋਂ ਡਰਦੀਆਂ ਵੀ ਸੀ। ਜਿਹੜੀਆਂ ਅੱਜ ਕੱਲ ਦੀਆਂ ਲੜਕੀਆਂ ਨੇ, ਉਹ ਚਾਚੇ ਤਾਇਆਂ ਦੀ ਝੇਬ ਵੀ ਨਹੀਂ ਮੰਨਦੀਆਂ, ਡਰਦੀਆਂ ਵੀ ਹੈ ਨਹੀਂ। ਪੁਰਾਣੀਆਂ ਬੀਬੀਆਂ ਇਕੱਠੀਆਂ ਹੋ ਕੇ ਚਰਖੇ ਕੱਤਦੀਆਂ ਸੀ, ਪੱਖੀਆਂ ਬਣਾਉਂਦੀਆਂ ਸੀ, ਮੰਜੇ ਬੁਣਦੀਆਂ ਸੀ, ਨਾਲੇ ਬਣਾਉਂਦੀਆਂ ਸੀ, ਡੋਰੀਆਂ ਬਣਾਉਂਦੀਆਂ ਸੀ, ਪਰਾਂਦੇ, ਫੁਲਕਾਰੀ।
1: ਮੈਨੂੰ ਇਹ ਦੱਸੋ, ਇਹ
0: ਹਾਂਜੀ,
1: ਇਕੱਲੀ ਘਰ ਕੰਮ ਕਰਦੀਆਂ ਸੀ ਕਿ ਦੋ ਚਾਰ ਕੁੜੀਆਂ, ਪੰਜ ਸੱਤ ਕੁੜੀਆਂ ਇਕੱਠੇ ਹੋ ਕੇ ਇਦਾਂ ਦੇ ਕੰਮ ਕਰਦੀਆਂ ਸੀ?
0: ਹਾਂਜੀ, ਪੰਜ ਸੱਤ ਭੈਣਾਂ ਇਕੱਠੀਆਂ ਹੋ ਕੇ ਤਰੰਜਣਾ ਵਿੱਚ ਬੈਠ ਕੇ ਕੰਮ ਕਰਦੀਆਂ ਸੀ। ਬਹੁਤ ਸਿਆਣੀਆਂ ਅੱਛੀਆਂ ਲੜਕੀਆਂ ਹੁੰਦੀਆਂ ਸੀਗੀਆਂ।
1: ਜੀ ਮਾਤਾ ਜੀ, ਜੋ ਤੁਸੀਂ ਪਿੰਡ ਦੇ ਵਿੱਚ ਵਿਆਹ ਕੇ ਆਏ ਸੀ ਪਹਿਲੀ ਵਾਰ, ਪੂਲੀ ਦੇ ਵਿੱਚ ਜੋ ਤੁਸੀਂ ਆਏ ਸੀ, ਤਾਂ ਪਿੰਡ ਕਿਹੋ ਜਿਹਾ ਲੱਗਿਆ ਸੀ?
2: ਪਿੰਡ ਬਹੁਤ ਵਧੀਆ ਲੱਗਿਆ ਜੀ। ਵੈਸੇ ਇਸ ਪਿੰਡ ਦੇ ਲੋਕ ਪੜ੍ਹੇ ਲਿਖੇ ਨੇ, ਔਰ ਜਿਹੜੇ ਪਰਿਵਾਰ 'ਚ ਮੈਂ ਵਿਆਹ ਕੇ ਆਈ ਹਾਂ, ਉਹ ਵੀ ਕਾਫੀ, ਮੇਰੀ ਜਿਹੜੀ ਸਾਸੂ ਮਾਂ ਸੀ ਉਹ ਵੀ ਪੜ੍ਹੀ ਲਿਖੀ ਸੀ ਉਹਨਾਂ ਟਾਈਮਾਂ ਦੀ, ਯਾਨੀ ਮੈਟ੍ਰਿਕ ਕੀਤੀ ਹੋਈ ਸੀ ਉਹਨਾਂ ਦੀ। ਉਹ ਚੰਗੀ ਫੈਮਿਲੀ ਤੋਂ ਸੀ, ਉਹ ਵੀ ਸਰਦਾਰ ਸੀ। ਔਰ ਸਾਡੇ ਭਾਈ ਸਾਹਿਬ ਵੱਡੇ ਜਿਹੜੇ ਮੇਰੇ ਜੇਠ ਸੀ, ਉਹ ਪੱਤਰਕਾਰ ਸੀਗੇ UN ਦੇ ਵਿੱਚ, ਦਿੱਲੀ ਸੀ, ਪਹਿਲਾਂ ਅੰਮ੍ਰਿਤਸਰ ਸੀ।
1: ਜੀ
2: ਇਹ ਘਰ ਦਾ ਵੀ ਮਾਹੌਲ ਵਧੀਆ ਸੀ, ਔਰ ਉਹਨਾਂ ਨੇ ਪਿੰਡ ਦੀ ਖਾਤਰ ਵੀ ਕਾਫੀ ਕੁਛ ਕੀਤਾ। ਇਹ ਜਿਵੇਂ ਜਿਹੜੇ ਵੀ ਆਪਣੇ ਸੀਗੇ ਸ਼ਡਿਊਲ ਕਾਸਟ ਸੀ, ਉਹਨਾਂ ਦੀ ਬਹੁਤ ਮਦਦ ਕਰਦੇ ਸੀਗੇ ਹਰ ਗੱਲ ਚ ਮੂਹਰੇ। ਉਹਨਾਂ ਨੂੰ, ਉਹਨਾਂ ਦੀ ਖਾਤਰ ਪਿੰਡ ਦੇ ਵਿੱਚ ਹੁੰਦਾ ਸੀ ਵੀ ਉਹਨਾਂ ਨੂੰ ਗੁਰਦੁਆਰੇ ਚ ਹੋਣੀ, ਉਹਨਾਂ ਨੇ ਸਪੈਸ਼ਲ ਉਹਨਾਂ ਦੀ ਖਾਤਰ ਗੁਰਦੁਆਰਾ ਵੀ ਅਲੱਗ ਬਣਾ ਕੇ ਦਿੱਤਾ। ਇਹ ਕਾਫੀ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ, ਘਰ ਦਾ ਮਾਹੌਲ ਵੀ ਔਰ ਪਿੰਡ ਦਾ ਵੀ ਬਹੁਤ ਅੱਛਾ ਲੱਗਿਆ ਸੀ।
1: ਉਦੋਂ ਵਿਆਹ ਵਿੱਚ ਗਾਏ ਜਾਣ ਵਾਲੇ ਗੀਤ, ਸਿੱਠਣੀਆਂ ਤੇ ਸੁਹਾਗ ਕਿਹੋ ਜਿਹੇ ਹੁੰਦੇ ਸੀ?
2: ਬਹੁਤ ਵਧੀਆ ਹੁੰਦੇ ਸੀ ਪੁਰਾਣੇ ਜਿਹੜੇ ਗੀਤ ਸੀਗੇ, ਮੈਂ ਹੁਣ ਵੀ ਫੋਨ ਦੇ ਵਿੱਚ ਉਹ ਕੱਟ ਕੱਟ ਕੇ ਪੁਰਾਣੇ ਹੀ ਸੁਣਦੀ ਰਹਿੰਦੀ ਹੈਗੀ।
1: ਤੇ ਤੁਸੀਂ ਆਕਾਸ਼ਵਾਣੀ ਬਠਿੰਡਾ ਸੁਣਿਆ ਕਰੋ, ਉੱਥੋਂ ਬਹੁਤ ਸਾਰੇ ਪੁਰਾਣੇ ਗੀਤ ਚੱਲਦੇ ਨੇ।
2: ਹਾਂਜੀ ਹਾਂਜੀ ਹਾਂਜੀ, ਉਹ ਵੀ ਮੈਂ ਸੁਣਦੀ ਹੁੰਦੀ ਹੈਗੀ। ਹਾਂਜੀ,
1: ਕੋਈ ਇੱਕ ਅੱਧਾ ਗੀਤ ਸੁਹਾਗ ਸਿੱਠਣੀ ਸਾਡੇ ਸਰੋਤਿਆਂ ਨੂੰ ਤੁਸੀਂ ਸੁਣਾਓਗੇ?

0: ਮਾਤਾ, ਸਾਵਣ ਦੇ ਮਹੀਨੇ ਪਿੰਡ ਵਿੱਚ ਲੱਗਣ ਵਾਲੀਆਂ ਤੀਆਂ ਦਾ ਕਿੰਨਾ ਕੁ ਚਾਅ ਹੁੰਦਾ ਸੀ ਤੁਹਾਨੂੰ?
1: ਵਾਧੂ ਹੁੰਦਾ ਸੀ ਜੀ, ਬਾਹਲਾ ਚਾਅ ਹੁੰਦਾ ਸੀ ਸਾਨੂੰ ਤਾਂ, ਕਸਨੇ ਹੀ ਵੱਜਦੀਆਂ ਸੀ ਕਹਿੰਦੀਆਂ ਤੀਆਂ ਦੇਖ ਕੇ ਆਉਂਦੀਆਂ, ਐ ਚਾਅ ਬਹੁਤ ਹੁੰਦਾ ਸੀਗਾ, ਬਾਹਲਾ ਜਵਾਕ ਜਾਂਦੇ ਸਾਡੇ ਨਾਲ ਹੀ, ਅਸੀਂ ਵਗ ਜਾਂਦੀਆਂ ਤੇ ਸਾਡੇ ਇਕੱਠ ਵੀ ਬਹੁਤ ਹੁੰਦਾ ਹੁੰਦਾ ਸੀ ਉੱਥੇ।
0: ਕਿੰਨੇ ਕੁ ਦਿਨ ਤੀਆਂ ਦਾ ਤਿਉਹਾਰ ਚੱਲਦਾ ਸੀ?
1: 10-12 ਦਿਨ ਚੱਲਦਾ ਸੀ ਜੀ।
0: ਤੇ ਪਿੱਪਲਾਂ ਤੇ ਪੀਂਘਾਂ ਝੂਟਣਾ, ਗਿੱਧਾ ਪਾਉਣ ਦੀਆਂ ਯਾਦਾਂ?
1: ਹਾਂਜੀ ਹਾਂਜੀ, ਪਿੱਪਲਾਂ ਤੇ ਪੀਂਘਾਂ ਪਾਉਂਦੀਆਂ, ਗਿੱਧਾ ਵੀ ਪਾਉਂਦੀਆਂ, ਬੋਲੀਆਂ ਵੀ ਪਾਉਂਦੀਆਂ, ਵਧੀਆ ਯਾਦਾਂ ਸੀਗੀਆਂ, ਵਧੀਆ ਲੱਗਦਾ ਸੀ ਜੀ ਸਾਨੂੰ। ਅਸੀਂ ਸੁਨੇਹੇ ਇੱਕ ਦੂਜੀ ਕੁੜੀ ਨਾਲ ਸਾਈ ਵਧਾਈ ਲਾਉਣ ਲੱਗ ਜਾਂਦੀਆਂ, ਚੱਲੀਏ ਆ ਤਾਂ ਸੁਨੇਹਾ ਚੱਲਾਂਗੇ, ਐਂ ਕਹਿਣ ਲੱਗ ਜਾਂਦੀਆਂ ਸੀ ਵੀਰ ਜੀ।
0: ਜੀ ਸਰ, ਉੱਤੇ ਉਹ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਜੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ। ਹੁਣ ਸਮਾਂ ਹੋ ਗਿਆ ਸਾਡੇ ਪ੍ਰੋਗਰਾਮ ਦੇ ਸਭ ਤੋਂ ਪਿਆਰੇ ਹਿੱਸੇ, ਯਾਨੀ ਕਿ ਸਾਡੇ ਪਿੰਡ ਪੂਲੀ ਦੇ ਅਸਲੀ ਸਿਤਾਰਿਆਂ, ਸਾਡੇ ਸਰੋਤਿਆਂ ਦੇ ਨਾਲ ਗੱਲਬਾਤ ਕਰਨ ਦਾ। ਮੈਂ ਇਸ ਵੇਲੇ ਖੜਾ ਹਾਂ ਪਿੰਡ ਪੂਲੀ ਦੀ ਸੱਤ ਦੇ ਵਿੱਚ। ਸੱਤ ਦੇ ਵਿੱਚ ਇੱਕ ਦੁਕਾਨ ਹੈ ਕਰਿਆਣੇ ਦੀ, ਔਰ ਦੁਕਾਨ ਦੇ ਉੱਪਰ ਹਮੇਸ਼ਾ ਰੇਡੀਓ

0: ਜਿਹੜਾ ਉਹ ਚੱਲਦਾ ਰਹਿੰਦਾ ਤੇ ਮੇਰੇ ਨਾਲ ਇਸ ਵੇਲੇ ਦੁਕਾਨਦਾਰ ਸਤਿਕਾਰਯੋਗ ਬਾਈ ਜੀ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਬਾਈ ਜੀ।
1: ਸਤਿ ਸ੍ਰੀ ਅਕਾਲ ਜੀ।
0: ਆਪਣਾ ਨਾਮ ਦੱਸ ਦਿਓ।
1: ਧਰਮਪਾਲ ਜੀ।
0: ਧਰਮਪਾਲ ਜੀ, ਤੁਹਾਡਾ ਹਮੇਸ਼ਾ ਰੇਡੀਓ ਚੱਲਦਾ ਰਹਿੰਦਾ ਦੁਕਾਨ ਤੇ?
1: ਹਮੇਸ਼ਾ ਰੇਡੀਓ ਚੱਲਦਾ ਰਹਿੰਦਾ ਦੁਕਾਨ ਤੇ, ਰੌਣਕ ਵੀ ਬਣੀ ਜਾਂਦੀ ਰੇਡੀਓ ਸੁਣਨ ਵਾਲਿਆਂ ਦੀ।
0: ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਕਿਸ ਤਰ੍ਹਾਂ ਲੱਗਦੇ ਨੇ?
1: ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਲੱਗਦੇ ਜੀ, ਬਹੁਤ ਹੀ ਵਧੀਆ।
0: ਮਿਹਰਬਾਨੀ, ਸ਼ੁਕਰੀਆ। ਇੱਕ ਹੋਰ ਰੇਡੀਓ ਦੇ ਸਰੋਤੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਜਿਹੜਾ ਕਿ ਪਿੰਡ ਦੇ ਵਿੱਚ ਟੇਲਰ ਦਾ ਕੰਮ ਕਰਦੇ ਨੇ। ਬਾਈ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ।
0: ਰੇਡੀਓ ਕਿੰਨਾ ਕੁ ਸੁਣਦੇ ਹੋ ਤੁਸੀਂ?
2: ਰੇਡੀਓ ਰੋਜ਼ ਹੀ ਸੁਣੀਦਾ ਜੀ, ਆਪਣੇ ਟੇਲਰ ਦਾ ਕੰਮ ਕਰਦੇ ਨਾਲ ਨਾਲ ਰੇਡੀਓ ਚੱਲੀ ਜਾਂਦਾ, ਮਨੋਰੰਜਨ ਹੋਈ ਜਾਂਦਾ।
0: ਕਿਆ ਬਾਤਾਂ ਨੇ! ਤੇ ਕਿਹੜੇ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਦੇ ਨੇ?
2: ਵੈਸੇ ਤਾਂ ਸਾਰੇ ਪ੍ਰੋਗਰਾਮ ਹੀ ਵਧੀਆ ਲੱਗਦੇ ਨੇ, ਪਰ ਖੁੰਡ ਚਰਚਾ ਤੇ ਸ਼ਾਮ ਸੁਹਾਨੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ।
0: ਖੁੰਡ ਚਰਚਾ ਪ੍ਰੋਗਰਾਮ ਕਿਉਂ ਵਧੀਆ ਲੱਗਦਾ, ਉਹਦੇ ਵਿੱਚ ਕੀ ਖਾਸ ਹੈ?
2: ਖੁੰਡ ਚਰਚਾ ਬਹੁਤ ਹੀ ਵਧੀਆ ਪ੍ਰੋਗਰਾਮ ਆ, ਸਾਰੇ ਕਿਰਦਾਰ ਵਧੀਆ ਤੇ ਹਾਸੀ ਠੱਠੇ ਵਾਲੀਆਂ ਗੱਲਾਂ ਕਰਦੇ, ਨਾਲੇ ਸਮਝਾਉਂਦੇ ਨੇ ਦੁਨੀਆ ਬਾਰੇ। ਇਸ 'ਚ ਜਿਹੜਾ ਮੁਖਤਾਰੇ ਦਾ ਕਰਤਾਰ ਸੀ ਬਹੁਤ ਵਧੀਆ ਲੱਗਿਆ,
0: ਜਿਹੜਾ ਰੀਸੈਂਟਲੀ ਹੁਣੇ ਚੱਲ ਕੇ ਹਟਿਆ,
2: ਜਿਹੜਾ ਹੁਣੀ ਹੋਇਆ।
0: ਖਤ ਵਗੈਰਾ ਵੀ ਲਿਖਦੇ ਹੋ ਤੁਸੀਂ? ਇਕੱਲੇ ਸੁਣਦੇ ਹੋ ਜਾਂ ਸਾਰਾ ਪਰਿਵਾਰ ਸੁਣਦਾ?
2: ਖਤ ਵਗੈਰਾ ਵੀ ਲਿਖ ਦੇਈਦਾ ਤੇ ਸਾਰਾ ਪਰਿਵਾਰ ਬਹਿ ਕੇ ਸੁਣਦੇ ਆ ਤੇ ਟਾਈਮ ਪਾਸ ਕਰੀਦਾ, ਨਾਲ ਨਾਲ ਮਨੋਰੰਜਨ ਹੁੰਦਾ।
0: ਤੁਸੀਂ ਨੌਜਵਾਨ ਹੋ ਤੇ ਨੌਜਵਾਨਾਂ ਦਾ ਪ੍ਰੋਗਰਾਮ ਯੁਵਾਣੀ ਚੱਲਦਾ, ਉਹ ਵੀ ਸੁਣਦੇ ਹੋ ਜਿਸ ਦੇ ਵਿੱਚ ਜਾਣਕਾਰੀ ਹੁੰਦੀ ਹੈ?
2: ਹਾਂਜੀ, ਉਹ ਵੀ ਸੁਣੀਦਾ ਜੀ।
0: ਜਸਪ੍ਰੀਤ, ਮਿਹਰਬਾਨੀ।

0: ਜੀ ਸਰੋਤਿਓ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੇ ਅੱਜ ਪ੍ਰੋਗਰਾਮ ਜ਼ਿਲ੍ਹੇ ਬਠਿੰਡੇ ਦਾ, ਪਿੰਡ ਪੂਲੀ, ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ। ਸੋ ਜੀ, ਹੁਣ ਅਸੀਂ ਪਹੁੰਚ ਗਏ ਹਾਂ ਪਿੰਡ ਪੂਲੀ ਦੀ ਉਸ ਪਵਿੱਤਰ ਥਾਂ ਤੇ ਜਿੱਥੇ ਪਿੰਡ ਦਾ ਇਤਿਹਾਸ ਵੀ ਵਸਦਾ ਹੈ ਤੇ ਜੀਵਨ ਦੀਆਂ ਸੱਚੀਆਂ ਗੱਲਾਂ ਵੀ, ਯਾਨੀ ਕਿ ਪਿੰਡ ਦੀ ਮੁੱਖ ਸੱਤ। ਇੱਥੇ ਬੋਰਡ ਦੀ ਛਾਂ ਹੇਠ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਤੇ ਬਜ਼ੁਰਗ ਬੈਠੇ ਨੇ। ਬਜ਼ੁਰਗੋ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
0: ਸਾਨੂੰ ਇਹ ਦੱਸੋ, ਤੁਹਾਡਾ ਪਿੰਡ ਪੂਲੀ ਤੁਹਾਡੇ ਵੇਲੇ ਚ ਕਿਹੋ ਜਿਹਾ ਹੁੰਦਾ ਸੀ?
1: ਬਹੁਤ ਵਧੀਆ ਸੀ, ਛੋਟਾ ਪਿੰਡ ਸੀ ਤੇ ਸ਼ਾਂਤੀ ਸੀ ਪਿੰਡ ਦੇ, ਲੋਕ ਸਾਰੇ ਕੰਮ ਕਰਦੇ ਸੀ, ਜਮਾਂ ਆਪਸ ਵਿੱਚ ਪਿਆਰ ਸੀ, ਬਹੁਤ ਵਧੀਆ ਪਿੰਡ ਸੀ ਸਾਡਾ।
0: ਤੇ ਉਦੋਂ ਕਿੰਨੇ ਘਰ ਹੁੰਦੇ ਸੀ ਪਿੰਡ ਦੇ ਵਿੱਚ?
1: ਘਰ ਉਦੋਂ ਸਾਰੇ ਮੇਰੇ ਖਿਆਲ ਚ ਸਾਰੇ ਵੋਟ ਹੀ 300 ਵੋਟ ਸੀ ਉਦੋਂ ਸਾਡੀ ਜਵਾਨੀ ਵੇਲੇ।
0: ਅੱਛਾ ਜੀ,
1: ਹਾਂ।
0: ਤੁਹਾਡੇ ਪਿੰਡ ਵੇਲੇ ਪਿੰਡ ਦੀਆਂ ਸੱਥਾਂ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਹੁੰਦੀਆਂ ਸੀ?
1: ਗੱਲਾਂ ਜੀ, ਉਦੋਂ ਆਮ ਧੂੰਆਂ ਪਾਉਂਦੇ ਤੇ ਪਸਕਿਆਂ ਧਰ ਕੇ ਲੱਕੜਾਂ ਲਾ ਕੇ ਸਿਆਲ ਚ ਬਹਿੰਦੇ, ਬਜ਼ੁਰਗ ਥਾਂ ਥਾਂ ਕਈ ਥਾਈ ਬਹਿੰਦੇ, ਫਿਰ ਉਹ ਗੱਲਾਂ ਹਜਾ ਹੀ ਕਰਦੇ ਬਸ, ਜਿਵੇਂ ਆਪਣੇ ਜੀਵਨ ਦੀਆਂ ਹੀ। ਆ ਫਲਾਣੇ ਨੇ ਆਹ ਕੰਮ ਕਰਿਆ, ਤਿਮਕੇ ਨੇ ਆਹ ਕਰਿਆ, ਫਲਾਣਾ ਚੰਗਾ, ਫਲਾਣਾ ਮਾੜਾ, ਜਾਣੀ ਆਪਦਾ ਟਾਈਮ ਕੱਢ ਬਹਿ ਕੇ ਕੱਢਦੇ ਸੀਗੇ ਵਧੀਆ।
0: ਅੱਜ ਕੱਲ੍ਹ ਦੇ ਨੌਜਵਾਨ ਤਾਂ ਬਹੁਤ ਜਲਦੀ ਥੱਕ ਜਾਂਦੇ ਨੇ, ਪਰ ਤੁਹਾਡੀ ਪੀੜ੍ਹੀ ਬਹੁਤ ਮਜ਼ਬੂਤ ਹੁੰਦੀ ਸੀ, ਉਹਨਾਂ ਦੀ ਖੁਰਾਕ ਬਹੁਤ ਚੰਗੀ ਹੁੰਦੀ ਸੀ। ਅੱਜ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਖੁਰਾਕ ਬਾਰੇ?
1: ਖੁਰਾਕ ਬਾਰੀ ਹੁਣ ਤਾਂ ਨਸ਼ੇ 'ਚ ਲੱਗ ਗਏ, ਲੋਕ ਕਹੀਏ ਕਿ ਖੁਰਾਕ ਖਾਣੀ ਨਾ ਖੁਰਾਕਾਂ ਜੀ ਕੁਛ। ਅਸੀਂ ਤਾਂ ਉਦੋਂ ਮੈਸਾਂ ਦਾ ਦੁੱਧ ਚੋਂਦੇ ਜਦੋਂ, ਅਤੇ ਵਿੱਚ ਦਹੀਂ 'ਚ ਦੁੱਧ ਚਬਾ ਲੈਂਦੇ, ਚੌਲ ਬਣਾ ਬਣਾ ਪੀਂਦੇ, ਦੁੱਧ ਪੀਂਦੇ, ਕੋਈ ਹੈ ਹੀ ਨਹੀਂ ਸੀ, ਨਾ ਕੋਈ ਹੱਜ ਯੂਰੀਆ ਸੀ, ਨਾ ਕੋਈ ਹੋਰ ਸੀ, ਸਾਰੀ ਉਮਰ ਸਾਰੀ 85 ਸਾਲ ਦਾ ਹੋ ਗਿਆ, ਬੁਖਾਰ ਨਹੀਂ ਚੜਿਆ ਹਾਲ ਤੱਕ।
0: ਅੱਛਾ, ਅਤੇ ਬਾਪੂ ਇਹ ਦੱਸੋ ਕਿਹੜੇ ਕਿਹੜੇ ਮੇਲੇ ਵੇਖਣ ਜਾਂਦੇ ਹੁੰਦੇ ਸੀ?
1: ਮੇਲੇ ਜੀ, ਸਾਡੇ ਦਸਾਣੇ ਦਾ ਮੇਲਾ ਸੀ, ਗੁਰੂ ਸਰ ਦਾ ਮੇਲਾ ਸੀ, ਮੂੰਹਸਰ ਦਾ ਮੇਲਾ ਸੀ, ਦੂਰ ਤੱਕ ਛਪਾਰ ਦੇ ਮੇਲੇ ਵੀ ਬਹੁਤ ਵਾਰੀ ਗਏ ਹਾਂ, ਬਥੇਰੇ ਮੇਲੇ ਮੂਲੇ ਦੇਖੇ ਹੈਗੇ।
0: ਪਿੰਡ ਦੇ ਵਿੱਚ ਜਿਹੜੇ ਪਹਿਲਾਂ ਪੁਰਾਣੇ ਵੇਲੇ ਵਿਆਹ ਹੁੰਦੇ ਸੀ ਤੇ ਜਿਹੜੇ ਅੱਜ ਦੇ ਵਿਆਹ ਹੁੰਦੇ, ਉਹਨਾਂ 'ਚ ਕੀ ਫਰਕ ਹੈ?
1: ਉਹਨਾਂ 'ਚ ਫਰਕ ਅੱਗੇ ਤਾਂ ਜੀ, ਪਿੰਡ 'ਚ ਜਦੋਂ ਵਿਆਹ ਹੁੰਦਾ ਕੋਈ ਟਾਵਾਂ ਟੱਲਾ ਤੇ ਕੋਈ ਸਪੀਕਰ ਲੈ ਕੇ ਆਉਂਦੀ ਬਰਾਤ, ਇਹ ਧਰਮ ਸਾਜ ਉਹ ਪਿੰਡ ਦੇ ਵਿਚਾਰੇ ਉੱਥੇ ਸਪੀਕਰ ਆਉਂਦਾ, ਲੋਕ ਸਾਰੇ ਮੁੰਡੇ ਜਿੰਨੇ ਨੌਜਵਾਨ ਸੀ ਖੂਹ 'ਤੇ ਚੜ੍ਹੇ ਹੁੰਦੇ, ਚੜ੍ਹੇ 'ਤੇ ਬਹਿ ਕੇ ਸਪੀਕਰ ਸੁਣਦੇ। ਉਦੋਂ ਤਾਂ ਆਹ ਗਾਣਾ ਗੱਪਾਂ ਕੋਈ ਹੈ ਹੀ ਨਹੀਂ ਸੀ, ਕੋਈ ਦੇਖ ਜਾਣਦਾ ਵੀ ਨਹੀਂ ਸੀ, ਉਹ ਸਪੀਕਰ ਜੇ ਕਹੋ ਕਲੀਆਂ ਹੁੰਦੀਆਂ ਚਾਹੇ ਹੋਰ ਸਾਹ ਦੇ ਗਾਣੇ ਹੁੰਦੇ ਉਹ ਸੁਣਦੇ, ਉਹ ਵੀ ਚਾਹ ਕੇ ਲੋਕ ਸਾਰੇ ਅੱਧੀ ਅੱਧੀ ਰਾਤ ਤੱਕ ਬੈਠੇ ਰਹੇ ਚੜ੍ਹ ਜਾਂਦੇ।
0: ਬਜ਼ੁਰਗੋ, ਤੁਸੀਂ ਪਿੰਡ ਬਦਲਦੇ ਦੇਖਿਆ ਹੈ ਨਾ?
1: ਬਦਲ ਸਾਰਾ ਕੁਛ ਹੀ ਬਦਲ ਗਿਆ ਜੀ, ਅਸੀਂ ਬਹੁਤ

0: ਕੁਝ ਦੇਖੋ,
1: ਜਦੋਂ ਪਿੰਡ ਚ ਪਹਿਲੀ ਵਾਰ ਬਿਜਲੀ, ਪੱਕੀ ਸੜਕ, ਸਕੂਲ, ਹਸਪਤਾਲ ਆਇਆ ਤਾਂ ਪਿੰਡ ਦੇ ਲੋਕਾਂ ਦਾ ਕਿਹੋ ਜਿਹਾ ਚਾਅ ਸੀ? ਪਿੰਡ ਦੇ
0: ਲੋਕਾਂ ਦਾ ਫਿਰ ਹੌਲੀ ਹੌਲੀ ਭਾਵ, ਸਕੂਲ ਆਇਆ, ਬਿਜਲੀ ਆਈ।
1: ਸੱਤ ਦੇ ਵਿੱਚ ਬਹੁਤ ਸਾਰੇ ਆਦਮੀ ਬੈਠੇ ਹੋਏ ਨੇ ਤੇ ਇੱਕ ਹੋਰ ਵੀ ਬੈਠੇ ਹੋਏ ਨੇ, ਉਹ ਰੇਡੀਓ ਸਰੋਤੇ ਵੀ ਨੇ, ਉਹਨਾਂ ਤੋਂ ਆਪਾਂ ਉਹਨਾਂ ਦਾ ਨਾਮ ਜਾਣਦੇ ਹਾਂ। ਕੀ ਨਾਮ ਹੈ ਜੀ ਤੁਹਾਡਾ?
2: ਸੋ ਨਾਮ ਪ੍ਰਗਟ ਸਿੰਘ ਹੈ ਜੀ।
1: ਪ੍ਰਗਟ ਸਿੰਘ ਜੀ, ਤੁਹਾਡੇ ਵੇਲੇ ਪੜ੍ਹਾਈ ਦਾ ਪਿੰਡ ਦੇ ਵਿੱਚ ਕੀ ਮਾਹੌਲ ਹੁੰਦਾ ਸੀ?
2: ਬਸ ਠੀਕ ਸੀਗਾ ਜੀ, ਵਧੀਆ। ਉਦੋਂ ਲੋਕ ਪੜ੍ਹਾਈ ਵੀ ਕਰਦੇ ਸੀ, ਨਾਲ ਆਪਦੀ ਹੱਥੀ ਮਿਹਨਤ ਵੀ ਕਰਦੇ ਸੀ, ਖੇਤਾਂ ਖੁੱਤਾਂ 'ਚ ਬਜ਼ੁਰਗਾਂ ਨਾਲ ਸਾਥ ਦਿੰਦੇ ਸੀਗੇ, ਅਤੇ ਪੜ੍ਹਾਈ ਵੇਲੇ ਪੜ੍ਹਾਈ ਕਰਦੇ, ਖੇਡ ਵੀ ਸੀਗੀ ਸਾਡੇ, ਹਾਕੀ ਖੇਡਦੇ ਆ ਪਹਿਲਾਂ ਤੋਂ ਸਕੂਲ।
1: ਅੱਛਾ, ਪਿੰਡ ਦੇ ਵਿੱਚ ਉਦੋਂ ਕਿੰਨੇ ਕੁ ਪੜ੍ਹੇ ਲਿਖੇ ਲੋਕ ਸੀ?
2: ਵਧੀਆ ਸੀਗੇ ਜੀ, ਪਹਿਲਾਂ ਵੀ ਠੀਕ ਸੀਗੇ, ਅਤੇ ਉਸ ਟਾਈਮ ਵੀ ਗਿਣਤੀ ਬਹੁਤ ਸੀਗੀ, ਅਤੇ ਹੁਣ ਫਿਰ ਕੁਛ ਤਾਂ ਲੋਕ ਬਾਹਰ ਬੂਹਰ ਚਲੇ ਗਏ, ਕੁਛ ਹੋਰ ਬੱਚਿਆਂ ਦੀ ਗਿਣਤੀ ਤਾਂ ਮੈਂ ਘਟੀ ਹੈਗੀ ਅੱਗੇ ਨੂੰ।
1: ਤੁਹਾਡੇ ਵੇਲੇ ਬੱਚੇ 10ਵੀਂ ਤੋਂ ਬਾਅਦ, 10ਵੀਂ ਦਾ ਸਕੂਲ ਹੁੰਦਾ ਸੀ?
2: ਹਾਂਜੀ ਹਾਂ।
1: ਉਦੋਂ ਕਿੱਥੇ ਜਾਂਦੇ ਸੀ ਪੜ੍ਹਨ ਬਾਹਰ?
2: ਬਾਹਰ ਸਾਡੇ ਨਥਾਣੇ ਸੀਗਾ ਜੀ, ਚਾਹੇ ਪੁੱਛੋ ਸੀਗਾ, ਦੋਏ ਹਾਇਰ ਸੈਕੰਡਰੀ ਸੀਗੇ, ਸਕੂਲਾਂ ਤਾਂ ਬਾਅਦ ਚ ਬਣਿਆ
1: ਜੀ।
2: ਹਾਂ,
1: ਧੰਨਵਾਦ ਤੁਹਾਡਾ ਬਹੁਤ ਬਹੁਤ। ਵਾਜਵਾ ਕਿਆ ਬਾਤ ਹੈ, ਪਿੰਡ ਪੂਲੀ ਦੇ ਸਰੋਤਿਆਂ ਦੀਆਂ ਗੱਲਾਂ ਸੁਣ ਕੇ ਤਾਂ ਸੱਚਮੁੱਚ ਸਵਾਦ ਆ ਗਿਆ। ਇਹੋ ਆਪਣਾਪਣ ਤੇ ਮਿੱਠੀ ਬੋਲੀ ਸਾਡੇ ਮਾਲਵੇ ਦੀ ਅਸਲੀ ਪਛਾਣ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਅੱਜ ਦੇ ਦੌਰ ਵਿੱਚ ਜਦੋਂ ਕੁੜੀਆਂ ਪੜ੍ਹਾਈ, ਖੇਡਾਂ ਜਾਂ ਕਿਸੇ ਹੁਨਰ ਦੇ ਵਿੱਚ ਅੱਗੇ ਵੱਧ ਰਹੀਆਂ ਹਨ ਤਾਂ ਉਹਨਾਂ ਦੀ ਕਹਾਣੀ ਬਾਕੀ ਬੱਚੇ ਬੱਚਿਆਂ ਲਈ ਬੜੀ ਵੱਡੀ ਪ੍ਰੇਰਣਾ ਬਣਦੀ ਹੈ। ਤਾਂ ਗੱਲ ਕਰਦੇ ਹਾਂ ਅਜਿਹੀ ਇੱਕ ਨੌਜਵਾਨ ਕੁੜੀ ਜੋ ਪਿੰਡ ਦੇ ਵਿੱਚ ਹਾਕੀ ਦੀ ਪਲੇਅਰ ਹੈ। ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਬੇਟਾ।
3: ਮੇਰਾ ਨਾਮ ਭੁਪਿੰਦਰ ਕੌਰ ਹੈ, ਮੈਂ ਹਾਕੀ ਦੀ ਪਲੇਅਰ ਹਾਂ, ਮੈਂ ਨੈਸ਼ਨਲ ਲੈਵਲ ਤੱਕ ਹਾਕੀ ਖੇਡੀ ਵੀ ਹੈ, ਮੈਂ ਅੰਡਰ 19 ਵਿੱਚ ਪਾਰਟੀਸਪੇਟ ਕੀਤਾ ਸੀ।
1: ਭੁਪਿੰਦਰ, ਤੁਹਾਨੂੰ ਇਸ ਮੁਕਾਮ ਤੇ ਪਹੁੰਚਣ ਲਈ ਪ੍ਰੇਰਣਾ ਕਿੱਥੋਂ ਮਿਲੀ ਹਾਕੀ ਖੇਡਣ ਦੇ ਲਈ?
3: ਸਾਡੇ ਕੋਚ ਅਵਤਾਰ ਸਰ ਨੇ ਸਾਨੂੰ ਇੱਥੇ ਪ੍ਰੈਕਟਿਸ ਕਰਵਾਉਂਦੇ ਨੇ ਸਾਡੇ ਹੋਮ ਗਰਾਊਂਡ ਪਿੰਡ ਵਿੱਚ ਹੀ, ਅਤੇ ਅਸੀਂ ਇੱਥੇ ਮਿਹਨਤ ਕਰਦੇ ਹਾਂ ਅਤੇ ਅੱਗੇ ਜਾ ਕੇ ਖੇਡਦੇ ਹਾਂ।
1: ਅੱਛਾ, ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਸਾਡੇ ਪਿੰਡ ਦੀ ਸੋਚ ਬਹੁਤ ਮਾਡਰਨ ਹੋ ਗਈ ਹੈ, ਮਜ਼ਬੂਤ ਹੋ ਗਈ ਹੈ, ਜੋ ਕੁੜੀਆਂ ਨੂੰ ਉੱਚੀ ਉਡਾਣ ਭਰਨ ਦੇ ਲਈ ਸਮਾਨ ਦੇ ਰਹੀ ਹੈ?
3: ਹਾਂਜੀ, ਸਾਡੇ ਪਿੰਡ ਦੀ ਸੋਚ ਬਹੁਤ ਉੱਚੀ ਆ, ਅਸੀਂ ਸ਼ਾਮ ਨੂੰ ਗਰਾਊਂਡ ਜਾਂਦੇ ਹਾਂ, ਪ੍ਰੈਕਟਿਸ ਕਰਕੇ ਵਾਪਿਸ ਆਉਂਦੇ ਹਾਂ, ਸਾਨੂੰ ਕੋਈ ਰੋਕ ਟੋਕ ਨਹੀਂ ਕਰਦਾ, ਕੋਈ
1: ਤਕਲੀਫ ਨਹੀਂ ਆਉਂਦੀ ਜੀ?
3: ਨਹੀਂ, ਬਿਲਕੁਲ ਨਹੀਂ।
1: ਪਿੰਡ ਦੀਆਂ ਬਾਕੀ ਕੁੜੀਆਂ ਨੂੰ ਭੁਪਿੰਦਰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
3: ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੂੰਗੀ ਕਿ ਉਹ ਵੀ ਆਪਣੀ ਪੂਰੀ ਮਿਹਨਤ ਕਰਨ ਅਤੇ ਅੱਗੇ ਨੈਸ਼ਨਲ ਇੰਟਰਨੈਸ਼ਨਲ ਵਿੱਚ ਪਾਰਟੀਸਪੇਟ ਕਰਨ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ।
1: ਭੁਪਿੰਦਰ, ਲੋਕ ਐਂ ਕਹਿੰਦੇ ਨੇ ਕਿ ਜਿਹੜਾ ਬੱਚਾ ਖੇਡਾਂ ਖੇਡਦਾ ਹੈ ਉਹ ਪੜ੍ਹਾਈ ਦੇ ਵਿੱਚ ਪਛੜ ਜਾਂਦਾ ਹੈ, ਅਜਿਹਾ ਹੈ ਭੁਪਿੰਦਰ?
3: ਨਹੀਂ ਸਰ, ਬਿਲਕੁਲ ਵੀ ਨਹੀਂ, ਜਿਹੜਾ ਖੇਡਾਂ ਖੇਡਦਾ ਉਹ ਪੜ੍ਹਾਈ ਵਿੱਚ ਵੀ ਬਰਾਬਰ ਹੀ ਰਹਿੰਦਾ ਗਾ, ਉਹ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਜ਼ਿਆਦਾ
1: ਪੜ੍ਹਾਈ ਕਰਦਾ, ਕਿਉਂਕਿ ਮੇਰੇ ਖਿਆਲ 'ਚ ਜਦੋਂ ਅਸੀਂ ਸਰੀਰਕ ਤੌਰ 'ਤੇ ਤੰਦਰੁਸਤ ਹੁੰਦੇ ਹਾਂ ਤਾਂ ਮਾਨਸਿਕ ਤੌਰ 'ਤੇ ਵਧੀਆ ਮਜ਼ਬੂਤ ਹੁੰਦੇ ਹਾਂ ਨਾ?
3: ਹਾਂਜੀ।
1: ਠੀਕ ਹੈ ਭੁਪਿੰਦਰ, ਸਾਡੀਆਂ ਬੈਸਟ ਵਿਸ਼ਸ, ਤੁਸੀਂ ਅੱਗੇ ਵੀ ਖੇਡੋ, ਤਰੱਕੀਆਂ ਮਾਣੋ। ਥੈਂਕ ਯੂ।

0: ਕਿਸਾਨ ਕੈਨੇਡਾ ਤੋਂ ਵਾਪਸ ਆਇਆ ਹੈਗਾ, ਉਹ 6 ਕਿੱਲਿਆਂ ਦੀ ਖੇਤੀ ਔਰਗੈਨਿਕ ਖੇਤੀ ਕਰ ਸ਼ੁਰੂ ਕੀਤੀ ਹੈਗੀ ਉਹਨਾਂ ਨੇ।
1: ਜੀ, ਅੱਜ ਕੱਲ੍ਹ ਖੇਤੀਬਾੜੀ ਵਿੱਚ ਬਹੁਤ ਬਦਲਾਅ ਆ ਗਏ ਨੇ ਪੁਰਾਣੇ ਵੇਲਿਆਂ ਦੇ ਮੁਕਾਬਲੇ। ਅੱਜ ਦੇ ਮਾਡਰਨ ਦੌਰ ਦੇ ਵਿੱਚ ਨਵੀਂ ਮਸ਼ੀਨਰੀ ਅਤੇ ਟੈਕਨੋਲੋਜੀ ਨੇ ਸਾਡੇ ਕਿਸਾਨ ਭਰਾਵਾਂ ਦਾ ਕੰਮ ਬਹੁਤ ਸੌਖਾ ਕਰ ਦਿੱਤਾ ਹੈ। ਕੀ ਪਿੰਡ ਦੇ ਨੌਜਵਾਨ ਮੁੰਡੇ ਹੁਣ ਵੀ ਖੇਤੀਬਾੜੀ ਵਿੱਚ ਦਿਲਚਸਪੀ ਹੈ ਜਿਹੜੀ ਲੈ ਰਹੇ ਨੇ?
0: ਹਾਂਜੀ, ਬਹੁਤ ਨੌਜਵਾਨ ਨੇ ਜਿਹੜੇ ਪਿੰਡ ਦੀ ਖੇਤੀ 'ਚ ਕਰ ਰਹੇ ਨੇ ਵਾਧਾ, ਅਤੇ ਜ਼ਿਆਦਾਤਰ ਮੈਂ ਯੰਗਸਟਰ ਹੀ ਦੇਖ ਰਿਹਾ ਜਿਹੜੇ ਖੇਤੀ ਕਰ ਰਹੇ ਨੇ ਅੱਜ ਕੱਲ੍ਹ, ਅਤੇ ਚੰਗੀ ਤਕਨੀਕ ਨਾਲ ਕਰ ਰਹੇ ਨੇ ਖੇਤੀ ਉਹ।
1: ਇੰਦਰਜੀਤ, ਸਾਡੇ ਇਸ ਬਠਿੰਡੇ ਦੇ ਇਲਾਕੇ ਵਿੱਚ ਪਾਣੀ ਦੀ ਬੱਚਤ ਕਰਨਾ ਬਹੁਤ ਜ਼ਰੂਰੀ ਹੈ। ਪੂਲੀ ਪਿੰਡ ਦੇ ਕਿਸਾਨ ਭਰਾ ਪਾਣੀ ਬਚਾਉਣ ਲਈ ਕਿਹੜੇ ਕਿਹੜੇ ਨਵੇਂ ਤਰੀਕੇ ਜਿਵੇਂ ਕਿ ਤੁਪਕਾ ਸਿੰਚਾਈ ਜਾਂ ਫੁਹਾਰਾ ਸਿਸਟਮ ਵਰਤ ਰਹੇ ਨੇ?
0: ਹਾਂਜੀ, ਵਿੱਚ ਕਿਸਾਨ ਹੈਗੇ ਆ 1 ਜਾਂ 2 ਜਿਹੜੇ ਡ੍ਰਿਪ ਸਿਸਟਮ ਦੀ ਵਰਤੋਂ ਕਰ ਰਹੇ ਨੇ ਤੁਪਕਾ ਸਿੰਚਾਈ ਦੀ, ਜਾਂ ਜ਼ਿਆਦਾਤਰ ਸਾਡੇ ਮੋਗਿਆਂ ਦਾ ਪਾਣੀ ਅਵੇਲੇਬਲ ਹੈ ਅਤੇ ਮੋਗਿਆਂ ਦਾ ਪਾਣੀ ਬਹੁਤ ਵਰਤੋਂ 'ਚ ਕਰਦੇ ਆ ਅਤੇ ਮੋਟਰਾਂ ਬੰਦ ਹੀ ਹੁੰਦੀਆਂ ਅਕਸਰ ਝੋਨੇ ਵਿੱਚ ਵੀ।
1: ਇੰਦਰਜੀਤ, ਮੈਂ ਤੁਹਾਡੇ ਖੇਤ 'ਚ ਵੀ ਦੇਖ ਰਿਹਾ ਫੁਹਾਰਾ ਸਿਸਟਮ।
0: ਹਾਂਜੀ ਹਾਂ, ਇਹ ਤਾਂ ਸਾਡੇ ਓਪਨ ਫੀਲਡ 'ਚ ਵੀ ਅਰਾਊਂਡ 9.5 ਕਿੱਲਿਆਂ 'ਚ ਸਾਡਾ ਤੁਪਕਾ ਸਿੰਚਾਈ ਕੀਤੀ ਹੋਈ ਹੈਗੀ, ਪਾਈਪਾਂ ਡ੍ਰਿਪ ਇਰੀਗੇਸ਼ਨ ਕੀਤੀ ਹੋਈ ਹੈ ਅਤੇ ਬਾਗ ਵਿੱਚ ਵੀ ਸਾਰੇ 'ਚ।
1: ਇੰਦਰਜੀਤ ਬਾਈ ਜੀ, ਸਾਡੇ ਪਿੰਡ ਨੂੰ ਸੋਹਣੇ ਪਿੰਡ ਦਾ ਅਵਾਰਡ ਜਿਹੜਾ ਮਿਲਿਆ ਅਤੇ ਸਰਪੰਚ ਸਾਹਿਬ ਨੂੰ ਬੈਸਟ ਸਰਪੰਚ ਦਾ ਜਿਹੜਾ ਸਨਮਾਨ ਮਿਲਿਆ, ਪਿੰਡ ਦੇ ਕਿਸਾਨ ਭਰਾਵਾਂ ਨੇ ਖੇਤਾਂ ਦੇ ਨਾਲ ਨਾਲ ਪਿੰਡ ਦੀਆਂ ਗਲੀਆਂ ਅਤੇ ਵਾਤਾਵਰਨ ਨੂੰ ਹਰਾ ਭਰਿਆ ਅਤੇ ਸੁੰਦਰ ਬਣਾਉਣ ਵਿੱਚ ਪੰਚਾਇਤ ਦਾ ਕਿਸ ਤਰ੍ਹਾਂ ਸਾਥ ਦੇ ਰਹੀ ਹੈ?
0: ਪੰਚਾਇਤ ਤਾਂ ਬਹੁਤ ਸਹਿਯੋਗ ਹੈ ਜੀ ਪੰਚਾਇਤ ਦਾ। ਸਾਡੇ ਹੁਣ ਆਪਣਾ ਜਿਹੜਾ ਪਾਣੀ ਮਾਡਲ ਹੁੰਦਾ ਜਿਹੜਾ ਆਪਣਾ,
1: ਹਾਂਜੀ,
0: ਛੱਪੜਾਂ ਦਾ ਜੀ, ਉਹ ਹੁਣ ਚੱਲ ਰਿਹਾ ਪ੍ਰੋਸੈਸ ਅਤੇ ਗਲੀਆਂ ਪੱਕੀਆਂ ਸਾਰਾ ਕੁਛ A to Z ਸੋਹਣਾ ਕੰਮ ਹੋ ਰਿਹਾ।
1: ਇੰਦਰਜੀਤ, ਅਸੀਂ ਤੁਹਾਡੇ ਇਸ ਵੇਲੇ ਫਾਰਮ 'ਤੇ ਖੜ੍ਹੇ ਹਾਂ ਅਤੇ ਫਾਰਮ ਦੇ ਵਿੱਚ ਸਾਨੂੰ ਬੜੇ ਫਰੂਟ ਆ ਜਿਹੜੇ ਉਹ ਲੱਗੇ ਦਿਖ ਰਹੇ ਨੇ, ਕਿਹੜੇ ਫਲਦਾਰ ਬੂਟੇ ਤੁਸੀਂ ਲਾਏ ਹੋਏ ਨੇ?
0: ਮੇਨਲੀ ਵੱਡਾ ਤਾਂ ਤਦਾਰਥ ਦਾ ਡਰੈਗਨ ਫਰੂਟ ਆ
1: ਜੀ,
0: ਅਤੇ ਬਾਕੀ ਕੋਈ 20 ਤੋਂ 25 ਵਰਾਇਟੀਆਂ ਸਾਰੇ ਫਰੂਟਸ ਦੀਆਂ ਲੱਗੀਆਂ ਹੋਈਆਂ ਆਪਣੇ ਬਾਗ ਦੇ ਵਿੱਚ।
1: ਡਰੈਗਨ ਖੇਤੀ ਹੈ ਜਿਹੜੀ ਮੈਂ ਤੁਹਾਡੇ ਤੋਂ ਹੀ ਦੇਖੀ ਹੈ, ਮੈਂ ਡਰੈਗਨ ਦੇ ਜਿਹੜੇ ਬੂਟੇ ਨੇ ਪੌਦੇ ਨੇ ਉਹ ਵੀ ਤੁਹਾਡੇ ਖੇਤ ਦੇ ਵਿੱਚ ਵੇਖੇ ਨੇ, ਅਤੇ ਇਸਦਾ ਮੰਡੀਕਰਨ ਕਿਵੇਂ ਕਰਦੇ ਹੋ?
0: ਮੰਡੀਕਰਨ ਬਠਿੰਡੇ ਮੰਡੀ ਆਪਣੇ ਫਰੂਟ ਮੰਡੀ 'ਚ ਹੀ ਹੋ ਜਾਂਦਾ ਜੀ, ਇਹਦਾ ਬਹੁਤ ਵਧੀਆ ਰੇਟ ਮਿਲ ਜਾਂਦਾ, 150 ਤੋਂ ਲੈ ਕੇ 200 ਦੇ ਵਿੱਚ ਫਲਕਚੁਏਟ ਹੁੰਦਾ ਰਹਿੰਦਾ ਗਾ ਰੇਟ ਇਹਦਾ, ਅਤੇ ਜੇ ਆਫ ਵੇਚਣਾ ਫਿਰ 200 ਤੋਂ ਲੈ ਕੇ 250 ਰੁਪਏ ਪਰ ਕੇਜੀ ਵਿਕਦਾ ਹੈ।
1: ਬਾਈ ਜੀ, ਇਸ ਦੀ ਖੇਤੀ ਕਰਨ ਦੇ ਲਈ ਤੁਸੀਂ ਕਿੱਥੋਂ ਪ੍ਰੇਰਣਾ ਲਈ, ਕਿੱਥੋਂ ਪ੍ਰੇਰਿਤ ਹੋਏ ਵੀ ਡਰੈਗਨ ਫਰੂਟ ਦੀ ਜਿਹੜੀ ਖੇਤੀ ਸਾਨੂੰ ਕਰਨੀ ਚਾਹੀਦੀ ਹੈ?
0: ਇਹ ਵੈਸੇ ਮੈਂ 2015 ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਸੀਗਾ ਜੀ, ਅਤੇ 2020 'ਚ ਜਦੋਂ ਕੋਵਿਡ ਕਰੋਨਾ ਆਇਆ ਗਾ ਉਦੋਂ ਸੋਚਿਆ ਵੀ ਵਾਪਸ ਆਪਦੇ ਪਿੰਡ ਪਰਤੀਏ, ਅਤੇ ਉਦੋਂ ਬਾਅਦ ਹੌਲੀ ਹੌਲੀ ਵਿਧੀ ਬਣੀ, ਪਿਤਾ ਜੀ ਨਾਲ ਸਹਿਯੋਗ ਬਹੁਤ ਸੀ ਪਿਤਾ ਜੀ ਦਾ ਮੇਰੇ ਨਾਲ, ਅਤੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਕੁਛ ਆਰੰਭ ਹੋਇਆ ਅਤੇ ਹੁਣ ਚੱਲ ਰਿਹਾ।
1: ਆਖਿਰ ਵਿੱਚ ਬਾਈ ਜੀ, ਜੋ ਕਿਸਾਨ ਭਰਾ ਇਸ ਵੇਲੇ ਖੇਤਾਂ ਵਿੱਚ ਕੰਮ ਕਰਦੇ ਹੋਏ ਜਾਂ ਟਰੈਕਟਰ ਚਲਾਉਂਦੇ ਹੋਏ ਰੇਡੀਓ ਸੁਣ ਰਹੇ ਨੇ, ਉਹਨਾਂ ਨੂੰ ਤੁਸੀਂ ਆਪਣੇ ਤਜਰਬੇ ਤੋਂ ਕੀ ਸਲਾਹ ਦੇਣਾ ਚਾਹੋਗੇ ਤਾਂ ਕਿ ਉਹ ਪੱਕੇ ਇਰਾਦੇ ਦੇ ਨਾਲ ਖੇਤੀ ਨੂੰ ਕਰਨ ਅਤੇ ਲਾਹੇਵੰਦ ਧੰਦਾ ਬਣਾਉਣ ਇਸ ਨੂੰ?
0: ਮੈਂ ਕਈ ਸਾਡੇ ਪਿੰਡ 'ਚ ਤਾਂ ਚਲੋ ਨੌਜਵਾਨ ਕਰਦੇ ਨੇ ਖੇਤੀ, ਕਈ ਪਿੰਡਾਂ 'ਚ ਮੈਂ ਦੇਖਦਾ ਵੀ ਬਜ਼ੁਰਗ ਖੇਤੀ ਕਰਦੇ ਨੇ ਜਾਂ ਕਈ ਬਜ਼ੁਰਗ ਨੌਜਵਾਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ ਵੀ ਛੱਡੋ ਪਰੇ ਯਾਰ ਖੇਤੀ 'ਚ ਲੈਣਾ ਕੀ ਆ, ਪਰ ਮੈਂ ਸੋਚਦਾ ਬਜ਼ੁਰਗਾਂ ਨੂੰ, ਉਹਨਾਂ ਨੂੰ ਨੌਜਵਾਨ ਕਈ ਕਰਨਾ ਚਾਹੁੰਦੇ ਹੁੰਦੇ ਖੇਤੀ ਆਪਦੇ ਹਿਸਾਬ ਨਾਲ, ਉਹਨਾਂ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਵੀ ਖੇਤੀ ਉਹ ਕਰਨ, ਕੁਝ ਨੁਕਸਾਨ ਨਹੀਂ ਹੈਗਾ ਤਾਂ ਫਾਇਦਾ ਹੀ ਫਾਇਦਾ ਹੈਗਾ, ਅਤੇ ਮੈਂ ਮੂਹਰੇ ਲੱਗ ਕੇ ਕਰਨ ਨਵੀਂ ਤਕਨੀਕ ਨਾਲ ਕਰਨ।
1: ਬਾਈ ਜੀ, ਤੁਹਾਡੀ ਮਿਹਨਤ ਅਤੇ ਵਿਚਾਰ ਸੁਣ ਕੇ ਸੱਚਮੁੱਚ ਦਿਲ ਖੁਸ਼ ਹੋ ਗਿਆ, ਜਿੰਨਾ ਚਿਰ ਸਾਡੇ ਪੂਲੀ ਪਿੰਡ ਦੇ ਅੰਡਾ ਅਤੇ ਖੇਤਾਂ ਵਿੱਚ ਇਸ ਤਰ੍ਹਾਂ ਪਸੀਨਾ ਵਹਾ ਰਹੇ ਨੇ, ਉਹਨਾਂ ਚਿਰ ਸਾਡੀ ਧਰਤੀ ਹਮੇਸ਼ਾ ਸੋਹਣਾ ਉਗਲਦੀ ਰਹੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਬਾਈ ਜੀ।
1: ਸਰੋਤਿਓ, ਤੁਸੀਂ ਸੁਣਿਓ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz 'ਤੇ। ਅਸੀਂ ਅੱਜ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪ੍ਰੋਗਰਾਮ ਪਿੰਡ ਪੂਲੀ 'ਚੋਂ ਕਰ ਰਹੇ ਹਾਂ, ਅਤੇ ਇਸ ਵੇਲੇ ਸਾਡੇ ਨਾਲ ਜੁੜੇ ਨੇ ਪਿੰਡ ਦੇ ਪੜ੍ਹੇ ਲਿਖੇ ਨੌਜਵਾਨ ਜੋ ਉੱਚ ਪੜ੍ਹਾਈ ਕਰ ਰਹੇ ਨੇ ਅਤੇ ਗਾਇਕੀ ਵਿੱਚ ਆਪਣਾ ਨਾਮ ਕਮਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਕੀ ਨਾਮ ਹੈ ਜੀ ਤੁਹਾਡਾ?
2: ਮੇਰਾ ਨਾਮ ਬਸੰਤ ਸਿੰਘ ਹੈ ਜੀ।
1: ਬਸੰਤ, ਕਿੰਨਾ ਪੜ੍ਹੇ ਲਿਖੇ ਹੋ ਅਤੇ ਹੁਣ ਕੀ ਕਰ ਰਹੇ ਹੋ?
2: ਹਾਂਜੀ, ਪੜ੍ਹਾਈ ਮੇਰੀ ਇਹ ਹੈ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਸੰਗੀਤ ਦੇ ਵਿੱਚ ਜੀ, ਅਤੇ ਨਾਲ ਦੀ ਨਾਲ ਮੈਂ ਪੋਸਟ ਗ੍ਰੈਜੂਏਸ਼ਨ ਪੋਲੀਟੀਕਲ ਸਾਇੰਸ ਦੇ ਵਿੱਚ ਕੀਤੀ ਆ, ਔਰ ਮੈਂ ਸੂਫੀ ਐਂਡ ਫੋਕ ਮਿਊਜ਼ਿਕ ਦਾ ਡਿਪਲੋਮਾ ਕੀਤਾ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਅਤੇ ਅੱਜ ਕੱਲ੍ਹ ਮੈਂ ਆਪਣੀ ਗਾਇਕੀ ਦੇ ਉੱਪਰ ਹੀ ਵਰਕ ਕਰ ਰਿਹਾ ਜੀ, ਅਤੇ ਮੈਂ ਖੁਦ ਹੀ ਲਿਖਦਾ ਅਤੇ ਮੈਂ ਖੁਦ ਹੀ ਗਾਉਣਾ ਜੀ।
1: ਬਸੰਤ, ਗਾਇਕੀ ਦੇ ਖੇਤਰ ਨੂੰ ਹੀ ਕਿਉਂ ਚੁਣਿਆ, ਗਾਇਕੀ ਦੇ ਖੇਤਰ ਦੇ ਵਿੱਚ ਆਉਣ ਦਾ ਸਬੱਬ ਕਿਸ ਤਰ੍ਹਾਂ ਬਣਿਆ ਸਾਨੂੰ ਦੱਸੋ?
2: ਗਾਇਕੀ ਦੇ ਖੇਤਰ ਦੇ ਵਿੱਚ ਆਉਣ ਦਾ ਸਬੱਬ ਇੱਦਾਂ ਕਿ ਜੀ, ਛੋਟੇ ਹੁੰਦੇ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਸੀ ਤਾਂ ਉੱਥੇ ਟੀਚਰਾਂ ਨੇ ਬਾਲ ਸਭਾ ਦੇ ਉੱਪਰ ਗਾਉਣ ਲਈ ਕਹਿਣਾ, ਉਦੋਂ ਗਾਉਣਾ, ਫਿਰ ਛੋਟੇ ਮੋਟੇ ਪ੍ਰੋਗਰਾਮਾਂ ਦੇ ਵਿੱਚ ਗਾਉਂਦੇ ਗਾਉਂਦੇ ਹੌਲੀ ਹੌਲੀ ਕਾਲਜਾਂ ਦੇ ਵਿੱਚ ਆ ਗਏ। ਕਾਲਜਾਂ ਦੇ ਵਿੱਚ ਆ ਕੇ ਜਦੋਂ ਵੱਡੀਆਂ ਸਟੇਜਾਂ ਮਿਲੀਆਂ, ਵੱਡੀਆਂ ਸਟੇਜਾਂ 'ਤੇ ਗਾਉਣ ਦਾ ਮੌਕਾ ਮਿਲਿਆ ਤਾਂ ਆਪਣੇ ਆਪ ਨੂੰ ਪਛਾਣਿਆ, ਔਰ ਜਿਹੜੇ ਸਾਡੇ ਚੰਗੇ ਗੁਰੂ ਸਾਹਿਬਾਨ ਸੀ ਉਹ

0: ਨੇ ਸਾਨੂੰ ਇਹ ਨਸੀਹਤ ਦਿੱਤੀ ਕਿ ਤੁਸੀਂ ਵੀ ਕਲਾਕਾਰ ਬਣ ਸਕਦੇ ਹੋ, ਤੁਹਾਡੇ ਅੰਦਰ ਕਲਾ ਹੈ, ਇਸ ਨੂੰ ਤਰਾਸ਼ਣ ਦੀ ਲੋੜ ਹੈ। ਉਸ ਤੋਂ ਬਾਅਦ ਫਿਰ ਆਪਣੇ ਆਪ 'ਤੇ ਕੰਮ ਕੀਤਾ ਔਰ ਅੱਜ ਕੱਲ੍ਹ ਗਾਇਕੀ ਦੇ ਉੱਪਰ ਕੰਮ ਕਰ ਰਹੇ ਹਾਂ। ਔਰ ਗਾਇਕੀ ਦੇ ਵਿੱਚ ਆਉਣ ਦਾ ਸਬੱਬ ਇਹੀ ਹੈ ਕਿ ਆਪਾਂ ਆਪਣੇ ਸੱਭਿਆਚਾਰ ਦੀ ਸੇਵਾ ਕਰੀਏ ਔਰ ਚੰਗੇ ਗਾਣੇ ਲੋਕਾਂ ਤੱਕ ਲੈ ਕੇ ਜਾਈਏ। ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਲਈ ਵਧੀਆ ਗਾਣੇ ਜਿਹੜੇ ਲਿਖੀਏ ਅਤੇ ਗਾ ਕੇ ਰਿਕਾਰਡ ਕਰਕੇ ਉਹਨਾਂ ਤੱਕ ਪਹੁੰਚਦੇ ਕਰੀਏ।
1: ਨੌਜਵਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ?
0: ਨੌਜਵਾਨਾਂ ਨੂੰ ਸੰਦੇਸ਼ ਇਹੀ ਹੈ ਕਿ ਜੀ ਜਿਹੜੇ ਨੌਜਵਾਨ ਅੱਜ ਕੱਲ੍ਹ ਮਿਹਨਤ ਤੋਂ ਬਹੁਤ ਭੱਜਦੇ ਆ, ਸ਼ਾਰਟਕੱਟ ਜ਼ਿਆਦਾ ਅਪਣਾਉਣ ਲੱਗ ਗਏ, ਪਰ ਸਾਰੇ ਨੌਜਵਾਨ ਵੀਰਾਂ ਨੂੰ ਇਹੀ ਇੱਕ ਸੰਦੇਸ਼ ਹੈ, ਇੱਕ ਬੇਨਤੀ ਹੈ ਕਿ ਮਿਹਨਤ ਕਰਨੀ ਕਦੇ ਨਹੀਂ ਛੱਡਣੀ ਚਾਹੀਦੀ। ਮਿਹਨਤ ਦੇ ਨਾਲ ਹੀ ਆਪਾਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ। ਔਰ ਇੱਕ ਮੈਂ ਸੁਨੇਹਾ ਇਹ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਕਿ ਅੱਜ ਕੱਲ੍ਹ ਸਾਡਾ ਜਿਹੜਾ ਇਤਿਹਾਸ ਆ, ਅਸੀਂ ਉਹਨੂੰ ਭੁੱਲਦੇ ਜਾ ਰਹੇ ਹਾਂ, ਔਰ ਇਤਿਹਾਸ ਨੂੰ ਚੇਤੇ ਰੱਖਣ ਵਾਸਤੇ ਸਭ ਤੋਂ ਵਧੀਆ ਜਿਹੜਾ ਇੱਕ ਸਾਧਨ ਆਪਾਂ ਕਹਿ ਸਕਦੇ ਹਾਂ ਉਹ ਸਾਡੀਆਂ ਕਿਤਾਬਾਂ ਨੇ। ਕਿਤਾਬਾਂ ਵੱਧ ਤੋਂ ਵੱਧ ਪੜ੍ਹਨੀਆਂ ਚਾਹੀਦੀਆਂ, ਸਾਹਿਤ ਨੂੰ ਪੜ੍ਹਨਾ ਚਾਹੀਦਾ ਤਾਂ ਜੋ ਆਪਾਂ ਆਪਣੀ ਮਿੱਟੀ ਨਾਲ ਜੁੜੇ ਰਹੀਏ ਔਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰੀਏ। ਸੋ ਸਾਰੇ ਨੌਜਵਾਨਾਂ ਨੂੰ ਇਹੀ ਸੰਦੇਸ਼ ਦਿੰਦੇ ਹਾਂ ਜੀ ਕਿ ਵੱਧ ਤੋਂ ਵੱਧ ਕਿਤਾਬਾਂ ਪੜ੍ਹੋ ਅਤੇ ਪੰਜਾਬੀ ਮਾਂ ਬੋਲੀ ਲਈ ਹਮੇਸ਼ਾ ਮਰਦੇ ਦਮ ਤੱਕ ਕੰਮ ਕਰਦੇ ਰਹੋ। ਧੰਨਵਾਦ ਜੀ।
1: ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪਿੰਡਾਂ ਵਿੱਚੋਂ, ਪਿੰਡ ਸੁਣੀ ਦਾ, ਪਿੰਡ ਪੁਲੀ ਤੋਂ। ਤੇ ਹੁਣ ਗੱਲ ਕਰਦੇ ਹਾਂ ਪਿੰਡ ਦੇ ਪੜ੍ਹੇ ਲਿਖੇ ਨੌਜਵਾਨ ਨਾਲ ਜੋ ਉੱਚ ਪੜ੍ਹਾਈ ਕਰ ਰਿਹਾ ਹੈ ਅਤੇ ਗਾਇਕੀ ਵਿੱਚ ਆਪਣਾ ਨਾਮ ਕਮਾਉਣ ਦੀ ਕੋਸ਼ਿਸ਼ ਹੈ। ਕੀ ਹੋ ਗਿਆ? ਦੁਬਾਰਾ ਬੋਲ ਦਿੰਦਾ, ਦੁਬਾਰਾ ਰਿਡੀਟ ਮਾਰ। ਸਰੋਤਿਓ, ਤੁਸੀਂ ਸੁਣਿਓ ਪ੍ਰੋਗਰਾਮ ਪਿੰਡਾਂ ਵਿੱਚੋਂ, ਪਿੰਡ ਸੁਣੀ ਦਾ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਤੇ। ਅਸੀਂ ਅੱਜ ਪਿੰਡਾਂ ਵਿੱਚੋਂ, ਪਿੰਡ ਸੁਣੀ ਦਾ ਪ੍ਰੋਗਰਾਮ ਪਿੰਡ ਪੁਲੀ ਚੋਂ ਕਰ ਰਹੇ ਹਾਂ ਤੇ ਇਸ ਵੇਲੇ ਸਾਡੇ ਨਾਲ ਜੁੜੇ ਨੇ ਪਿੰਡ ਦੇ ਪੜ੍ਹੇ ਲਿਖੇ ਨੌਜਵਾਨ ਜੋ ਉੱਚ ਪੜ੍ਹਾਈ ਕਰ ਰਹੇ ਨੇ ਤੇ ਗਾਇਕੀ ਵਿੱਚ ਆਪਣਾ ਨਾਮ ਕਮਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਸਾਡੇ ਸਰੋਤਿਆਂ ਲਈ ਕੋਈ ਗੀਤ ਗਾਓਗੇ?
0: ਹਾਂਜੀ ਜ਼ਰੂਰ, ਮੈਂ ਆਪਣਾ ਹੀ ਲਿਖਿਆ ਇੱਕ ਗੀਤ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦਾ। ਹਰੀ ਸਿੰਘ ਨਲੂਆ ਕੋਈ ਥੋਡਾ ਹੀ ਸਿਆਣਾ ਸੀ, ਪੁੱਛਦਾ ਮੈਂ ਘਰ ਜੀ ਭਗਤ ਸਿਉਂਦੇ ਜਾਣਾ ਸੀ। ਹੋ ਕਿਹੜੇ ਪਿੰਡ ਦਾ ਨਮੂਹਾ ਸਿੰਘ ਨਾਮੀ ਸੀ ਤੇ ਕਿੱਥੇ ਨਾਨਕੇ ਸੀ ਰਾਜੇ ਰਣਜੀਤ ਦੇ। ਹੋ ਚੇਤੇ ਹੈਗਾ ਇਤਿਹਾਸ ਕੇ ਨਹੀਂ ਕਿ ਜਾਂਦੇ ਚਿੱਟੇ ਦੇ ਕਰੋਪ ਵਿੱਚ ਬੀਤ ਦੇ। ਹੋ ਚੇਤੇ ਹੈਗਾ ਇਤਿਹਾਸ ਕੇ ਨਹੀਂ ਕਿ ਜਾਂਦੇ ਚਿੱਟੇ ਦੇ ਕਰੋਪ ਵਿੱਚ ਬੀਤ ਦੇ। ਹੋ ਕਿਹੜੀ ਜਗ੍ਹਾ ਉੱਤੇ ਹੋਇਆ ਛੋਟਾ ਘੱਲੂਘਾਰਾ ਸੀ, ਸਿੰਘ ਸੀ ਸਜਾਏ ਕਿਹੜੀ ਜਗ੍ਹਾ ਦਾ ਨਜ਼ਾਰਾ ਸੀ। ਹੋ ਕਿੱਥੇ ਤੀਰ ਸੀ ਫੜਾਏ ਮਾਧੋ ਦਾਸ ਨੂੰ, ਤੀਰ ਸੀ ਫੜਾਏ ਮਾਧੋ ਦਾਸ ਨੂੰ। ਹੋ ਕਿਹੜੀ ਜਗ੍ਹਾ ਖਿੱਚੀ ਖੰਡੇ ਨਾਲ ਲੀਕੋਏ। ਹੋ ਚੇਤੇ ਹੈਗਾ ਇਤਿਹਾਸ ਕੇ ਨਹੀਂ ਕਿ ਜਾਂਦੇ ਚਿੱਟੇ ਦੇ ਕਰੋਪ ਵਿੱਚ ਬੀਤ ਦੇ। ਹੋ ਚੇਤੇ ਹੈਗਾ ਇਤਿਹਾਸ ਕੇ ਨਹੀਂ ਕਿ ਜਾਂਦੇ ਚਿੱਟੇ ਦੇ ਕਰੋਪ ਵਿੱਚ ਬੀਤ ਦੇ। ਹੋ ਕਿੱਥੇ ਆ ਕਤਲਗੜ੍ਹ ਸਾਹਿਬ ਗੁਰੂ ਘਰ ਹੋਏ, ਕਿੱਥੇ ਤਲਵੰਡੀ ਬਾਬੇ ਨਾਨਕ ਦਾ ਦਰ ਹੋਏ। ਹੋ ਕਿੱਥੇ ਵਹਿੰਦੀ ਹੁਣ ਦੱਸੋ ਨਦੀ ਸਰਸਾ, ਹੋ ਕਿੱਥੇ ਵਹਿੰਦੀ ਹੁਣ ਦੱਸੋ ਨਦੀ ਸਰਸਾ। ਹੋ ਕਦੋਂ ਰਾਜ ਰਿਹਾ ਖਾਲਸੇ ਦਾ ਪੀਕ ਤੇ। ਹੋ ਚੇਤੇ ਹੈਗਾ ਇਤਿਹਾਸ ਕੇ ਨਹੀਂ ਕਿ ਜਾਂਦੇ ਚਿੱਟੇ ਦੇ ਕਰੋਪ ਵਿੱਚ ਬੀਤ ਦੇ। ਹੋ ਚੇਤੇ ਹੈਗਾ ਇਤਿਹਾਸ ਕੇ ਨਹੀਂ ਕਿ ਜਾਂਦੇ ਚਿੱਟੇ ਦੇ ਕਰੋਪ ਵਿੱਚ ਬੀਤ ਦੇ। ਹੋ ਜਾਣ ਦੇ ਨਿਧਾਨ ਸਿੰਘ ਪੰਜ ਹੱਥਾਂ ਕੌਣ ਸੀ, ਕਿਨਾਂ ਨੇ ਝੁਕਾਈ ਨਾ ਵਜੀਦੇ ਅੱਗੇ ਧੌਣ ਸੀ। ਹੋ ਕਿਹਨੂੰ

0: ਵਿੱਚੋਂ ਪਿੰਡ ਸੁਣੀ ਦਾ ਤੁਸੀਂ ਸੁਣਿਆ ਪਿੰਡ ਪੂਲੀ ਤੋਂ। ਇਹ ਪ੍ਰੋਗਰਾਮ ਦਾ ਦੂਜਾ ਅਤੇ ਆਖਰੀ ਹਿੱਸਾ ਸੀ। ਆਪਣੇ ਰੇਡੀਓ ਤੋਂ ਜਗਤਾਰ ਨੂੰ ਦਿਵਾ ਗਿਆ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ ਸ਼੍ਰੀ ਬਲਜੀਤ ਸ਼ਰਮਾ।
1: दस साल का कोलैबोरेशन सिंजेंटा का लॉयल्टी प्रोग्राम लेके आया है जोड़ी धमाका जोड़ी पक्की इनाम तगड़ा 1 करोड़ रुपए तो ज्यादा दे इनाम 2 थार 6 बाइक 12 स्कूटी 1,000+ विनर्स 2 लीटर एमस्टार टॉप प्लस 1 किलो चेस यानी 1 लकी ड्रॉ कूपन 25 सितंबर नू लकी ड्रॉ होवेगा आज ही खरीदो TNC अप्लाई 10 साल का कोलैबोरेशन सिंजेंटा का लॉयल्टी प्रोग्राम लेके आया है जोड़ी धमाका जोड़ी पक्की इनाम तगड़ा 1 करोड़ रुपए तो ज्यादा दे इनाम 2 थार 6 बाइक 12 स्कूटी 1,000+ विनर्स 2 लीटर एमस्टार टॉप प्लस 1 किलो चेस यानी 1 लकी ड्रॉ कूपन 25 सितंबर नू लकी ड्रॉ होवेगा आज ही खरीदो TNC अप्लाई।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ, ਜਿਸ ਵਿੱਚ ਤੁਸੀਂ ਸੈਰ ਕੀਤੀ ਪਿੰਡ ਪੂਲੀ ਦੀ, ਜਿਸ ਦੇ ਮੇਜ਼ਬਾਨ ਸਨ ਜਗਤਾਰ ਸਿੰਘ। ਸਟੂਡੀਓ ਦੀ ਘੜੀ ਤੇ ਸਮਾਂ ਹੈ 2:59 ਤੇ 21 ਸਕਿੰਟ ਤੇ ਹੁਣ ਰਿਲੇ ਰਹੇਗਾ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ, ਜਿਸ ਵਿੱਚ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ। ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਵਿਵਿਧਾ। 3:30 ਤੇ ਰਹੇਗਾ ਮਨਚਾਹੇ ਗੀਤ ਤੇ 4 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਉਜਾਲੇ ਉਨਕੀ ਯਾਦੋਂ ਕੇ। ਪ੍ਰੋਗਰਾਮ ਦੇ ਲਈ ਕੁਛ ਪਲ ਕਰੋ ਇੰਤਜ਼ਾਰ। ਨਮਸਕਾਰ।

0: ਹੋਚੇ ਤੇ ਹੈਗਾ ਇਤਿਹਾਸ ਕੇ ਨਹੀਂ ਕੇ ਜਾਂਦੇ ਚਿੱਟੇ ਦੇ ਕਰੋਪ ਵਿੱਚ ਬੀਤ ਦੇ ਹੋਚੇ ਤੇ ਹੈਗਾ ਇਤਿਹਾਸ ਕੇ ਨਹੀਂ ਕੇ ਜਾਂਦੇ ਚਿੱਟੇ ਦੇ ਕਰੋਪ ਵਿੱਚ ਬੀਤ ਦੇ।
1: ਜੀ ਸਰੋਤਿਓ, ਪ੍ਰੋਗਰਾਮ ਪਿੰਡ

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 5:15 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ।

ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਐਤਵਾਰ ਦਾ ਦਿਨ ਹੈ ਅਤੇ ਐਤਵਾਰ ਦੇ ਦਿਨ ਪ੍ਰੋਗਰਾਮ ਦੇ ਤਹਿਤ ਡਾਇਲ ਆਊਟ ਸਿਸਟਮ ਬੇਸ ਦੇ ਉੱਤੇ ਅਸੀਂ ਇੱਧਰੋਂ ਅਸੀਂ ਆਪਣੇ ਦੋਸਤਾਂ ਨੂੰ ਕਿਸਾਨ ਦੋਸਤਾਂ ਨੂੰ ਕਾਲ ਮਿਲਾਉਂਦੇ ਹਾਂ। ਸੋ ਪਹਿਲਾਂ ਕਰਾਂਗੇ ਤੁਹਾਡੀ ਨਜ਼ਰ ਗੀ ਅਤੇ ਉਸ ਤੋਂ ਬਾਅਦ ਜੋੜਾਂਗੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਿਸਾਨ ਦੋਸਤਾਂ ਨੂੰ ਅਤੇ ਉਹਨਾਂ ਤੋਂ ਪੁੱਛਾਂਗੇ ਹਾਲ ਚਾਲ ਅਤੇ ਨਾਲੇ ਸੁਣਾਂਗੇ ਉਹਨਾਂ ਦੀ ਫਰਮਾਇਸ਼ ਅਤੇ ਗੀਤ। ਅਤੇ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਇਸ ਗੀਤ ਦੇ ਨਾਲ ਜਿਸ ਨੂੰ ਆਵਾਜ਼ ਦਿੱਤੀ ਹੈ ਹਰਭਜਨ ਮਾਨ ਨੇ।

0: ਵਿੱਚ ਨੂੰ ਆਪਾਂ ਸਾਰੇ ਸਰੋਤਿਆਂ ਦੀ ਨਜ਼ਰ ਕਰਾਂਗੇ। ਹੈਲੋ,
1: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਦੱਸ ਦੋ ਤੇ ਆਪਣੇ ਪਿੰਡ ਦੱਸ ਦੋ ਪਹਿਲਾਂ ਤਾਂ, ਕਿੱਥੋਂ ਬੋਲ ਰਹੇ
1: ਹੋ ਬਾਈ ਜੀ? ਮੇਰਾ ਨਾਮ ਗੁਰਵਿੰਦਰ ਸਿੰਘ।
0: ਅੱਛਾ ਜੀ,
1: ਪਿੰਡ ਬੀਰੋ ਕੇ ਕਲਾਂ ਜੀ।
0: ਬੀਰੋ ਕੇ ਕਲਾਂ, ਜ਼ਿਲ੍ਹਾ ਮਾਨਸਾ ਹੈ ਨਾ ਜੀ ਮੇਰੇ ਖਿਆਲ?
1: ਜ਼ਿਲ੍ਹਾ ਮਾਨਸਾ ਜੀ, ਬਲਾਕ ਬੁਢਲਾਡਾ ਜੀ।
0: ਬਲਾਕ
1: ਬੁਢਲਾਡਾ,
0: ਠੀਕ
1: ਹਾਂਜੀ ਹਾਂਜੀ।
0: ਠੀਕ ਹੈ ਠੀਕ ਹੈ। ਗੁਰਵਿੰਦਰ ਜੀ, ਖੇਤੀਬਾੜੀ ਦੇ ਨਾਲ ਜੁੜੇ ਹੋਵੋਗੇ ਹੈ ਨਾ ਪੂਰੀ ਤਰ੍ਹਾਂ ਨਾਲ?
1: ਹਾਂਜੀ ਹਾਂਜੀ ਹਾਂਜੀ।
0: ਕੀ ਅੱਜ ਕੱਲ੍ਹ ਫਿਰ ਰੁਝੇਵੇਂ ਨੇ ਖੇਤੀਬਾੜੀ ਚ?
1: ਬਸ ਖੇਤੀਬਾੜੀ ਦੇ ਦੇਖੀ ਸਾਰਾ ਸਾਲ ਰੁਝੇ ਹੁੰਦੇ ਨੇ ਜੀ, ਜੇ ਮਤਲਬ ਆਪਾਂ ਕੰਮ ਕਰੀਏ ਹੈ ਨਾ
0: ਜੀ। ਜੀ
1: ਜਿੱਦਾਂ ਬਾਈ ਜੀ, ਆਪਾਂ ਜਿਹੜੇ ਫਸਲੀ ਜਿਹੜੀ ਪੁਰਾਣੀਆਂ ਫਸਲਾਂ ਚੱਲਦੀਆਂ ਜਿਵੇਂ ਜੀਰੀ ਕਣਕ ਇਹ ਚੱਕਰ ਚੱਲ ਰਿਹਾ, ਉਹ ਚੱਕਰ ਤੋੜ ਕੇ ਆਪਾਂ
0: ਹਾਂਜੀ
1: ਮਤਲਬ 5-6 ਫਸਲਾਂ ਹੋਰ ਤੇ ਵੀ ਕੰਮ ਕਰ ਰਹੇ ਹਾਂ। ਜਿੱਦਾਂ ਮਿਲਟ ਦੀ ਖੇਤੀ ਕਰ ਰਹੇ ਹਾਂ ਬਾਈ, ਆਪਾਂ ਰਾਗੀ ਕੋਧਰਾ ਕੰਗਣੀ ਸੁਣਿਆ ਉਹ ਤੁਸੀਂ ਕਦੇ, ਪੁਰਾਣੇ ਜਿਹੜੇ ਮੂਲ ਅਨਾਜ ਨੇ ਆਪਣੇ, ਸਭ ਤੋਂ ਜਿਹੜੇ ਪੁਰਾਣੇ ਅਨਾਜ ਨੇ ਉਹ ਬੀਜ ਰਹੇ ਆਪਾਂ, 7-8 ਸਾਲ ਹੋ ਗਏ ਆਪਾਂ ਨੂੰ। ਹਾਂਜੀ, ਤੇ ਫਿਰ ਹਲਦੀ ਹੋ ਗਈ, ਹਲਦੀ ਬੀਜ ਰਹੇ ਹਾਂ, ਗੰਨਾ, ਪੰਜਾਬ ਦੀ ਜਿਹੜੀਆਂ ਪੁਰਾਤਨ ਦੇਸੀ ਕਿਸਮਾਂ ਨੇ ਕਣਕ ਦੀਆਂ, ਜਿਵੇਂ ਸੋਨਾ ਮੋਤੀ, ਬੰਸੀ ਗੋਲਡ, ਖੱਪੜੀ,
0: ਬਹੁਤ ਵਧੀਆ ਗੱਲ ਹੈ।
1: ਹਾਂਜੀ, ਇਹ ਬੀਜ ਰਹੇ ਹਾਂ ਆਪਾਂ।
0: ਬਾਈ ਜੀ, ਕਿੰਨੀ ਕੁ ਬਾਂਝ ਚਲਾਈ ਹੋਈ ਹੈ ਇਹ, ਤੁਸੀਂ ਜਿਹੜੀ ਗੱਲਾਂ ਕਰ ਰਹੇ ਹੋ ਆਪਣੀ ਖੇਤੀਬਾੜੀ ਕਰ ਰਹੇ ਹੋ ਇਹਨਾਂ ਚੀਜ਼ਾਂ ਦੀ?
1: 15 ਏਕੜ ਜ਼ਮੀਨ ਹੈ ਸਾਰੀ ਟੋਟਲ।
0: ਅੱਛਾ ਜੀ,
1: ਉਹਦੇ ਵਿੱਚ ਮੈਂ 5 ਏਕੜ ਦੇ ਮਤਲਬ ਆਰਗੈਨਿਕ ਨੈਚੁਰਲ ਤਰੀਕੇ ਨਾਲ ਮਤਲਬ ਕੰਮ ਕਰ ਰਿਹਾ।
0: ਬਹੁਤ ਵਧੀਆ ਗੱਲ ਹੈ, ਤੁਸੀਂ ਮਤਲਬ ਕਿ ਜਿਹੜੇ ਆਪਣੀ ਨੈਚੁਰਲ ਖੇਤੀ ਵੀ ਕਰ ਰਹੇ ਹੋ ਤੇ ਨਾਲ ਜਿਹੜੇ ਪੁਰਾਤਨ ਆਪਣੀਆਂ ਫਸਲਾਂ ਸੀ ਹਨਾ ਉਹਨਾਂ ਦੇ ਨਾਲ ਵੀ ਜੁੜੇ ਹੋ ਤੇ ਲੋਕਾਂ ਨੂੰ ਵੀ ਜੋੜ ਰਹੇ ਹੋ ਹਨਾ?
1: ਹਾਂਜੀ ਹਾਂਜੀ ਹਾਂਜੀ।
0: ਚਲੋ ਜੀ, ਪ੍ਰੋਗਰਾਮ ਮਿੱਟੀ ਵਾਜਾ ਮਾਰਦੀ ਦੇ ਵਿੱਚ ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਸ਼ੁਕਰੀਆ। ਤੇ ਗੀਤ ਦੱਸੋ, ਕਿਹੜੇ ਸਿੰਗਰ ਦਾ ਸੁਣਾ ਦਿਓ ਤੁਹਾਨੂੰ?
1: ਗੀਤ ਬਾਈ ਮਸ਼ਹੂਰ ਜਿਹੜੇ ਆਪਣਾ ਸੁਰਜੀਤ ਬਿੰਦਰ ਕੀ ਆਏ ਸੀ, ਬਹੁਤ ਵਧੀਆ ਗਾਇਕ ਸੀਗੇ, ਉਹਨਾਂ ਦਾ ਮੈਂ ਇੱਕ ਗਾਣਾ ਸੁਣਦਾ ਹੁੰਦਾ ਸੀ, ਹੁਣ ਵੀ ਸੁਣ ਲੈਂਦੇ ਜਦੋਂ ਟਾਈਮ ਲੱਗਦਾ ਕਦੇ।
0: ਹਾਂ,
1: ਤੂੰ ਨੀ ਬੋਲਦੀ ਸਰਕਾਨੇ, ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ, ਉਹ ਸੁਣਾ ਦੋ ਬਾਈ।
0: ਲੋ ਲੋ ਲੋ ਲੋ, ਚੱਲ ਪਿਆ ਗੀਤ, ਧੰਨਵਾਦ ਜੀ,
1: ਸ਼ੁਕਰੀਆ ਬਾਈ, ਸ਼ੁਕਰੀਆ।

0: सारे सामाजिक सुरक्षा अटल पेंशन योजना मोदी जी का संकल्प।
1: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े, आप अपना बुढ़ापा भी गौरव के साथ बिता सको।
0: आज तक इस योजना नाल 9,50,00,000 तो ज्यादा लाभपात्री जुड़ चुके ने। ਜੇ ਤੁਸੀਂ ਵੀ 18 to 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
2: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਾਲਵੇ ਦੇ ਦੇਸੀ ਰੁੱਖ।

0: ਲਓ ਜੀ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮਿੱਟੀ ਆਵਾਜ਼ਾਂ ਮਾਰਦੀ, ਅਤੇ ਅਸੀਂ ਆਪਣੇ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਸਮਾਂ ਵੀ ਦੱਸ ਦਈਏ। ਸਟੂਡੀਓ ਦੀ ਘੜੀ ਦੇ ਮੁਤਾਬਿਕ 5:17 ਅਤੇ 22 ਸਕਿੰਟ ਦਾ ਸਮਾਂ ਹੋਇਆ ਜੀ, ਅਤੇ ਅਸੀਂ ਇੱਧਰੋਂ ਇੱਕ ਦੋਸਤ ਨੂੰ ਫੋਨ ਮਿਲਾ ਲਿਆ ਜਿਹੜੇ ਕਿ ਆਪਣਾ ਆਪ ਹੀ ਤੁਹਾਡੇ ਨਾਲ ਜਾਣ ਪਛਾਣ ਕਰਾਉਣਗੇ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਮੈਂ ਜਥੇਦਾਰ ਬਾਬਾ ਪਿਆਰਾ ਸਿੰਘ ਪਿੰਡ ਕੋਟ ਸ਼ਮੀਰ ਤੋਂ ਬੋਲਦਾ ਜੀ।
0: ਜੀ ਜੀ ਪਿਆਰਾ ਸਿੰਘ ਜੀ, ਅਸੀਂ ਤੁਹਾਨੂੰ ਅੱਜ ਕਾਲ ਮਿਲਾ ਲਈ ਅਤੇ ਹੁਣ ਤੁਸੀਂ ਨਾ ਘੱਟੋ ਘੱਟ 15-20 ਦਿਨ ਸ਼ਾਮ ਸੁਹਾਨੀ ਜਾਂ ਜਿਹੜੇ ਹੋਰ ਮਕਬੂਲ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮਸ ਨੇ ਉਹਨਾਂ 'ਚ ਨਾ ਹੁਣ ਕਾਲ ਮਿਲਾਈਓ, ਹੈ ਨਾ?
1: ਹਾਂਜੀ ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ। ਕਿਸਾਨ ਪਰਿਵਾਰ ਦੇ ਬਜ਼ੁਰਗ ਬੰਦੇ ਆ, ਬੁੱਢਕ ਤੋਂ ਹੀ ਆਪਣਾ ਕਿਸਾਨੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ।
0: ਅੱਛਾ,
1: 20 ਕਿੱਲਿਆਂ ਦੀ ਖੇਤੀ ਹੁੰਦੀ ਆ, 10 ਕਿੱਲੇ ਝੋਨਾ ਤੇ 4 ਕਿੱਲੇ ਪਹਿਲਾਂ ਮੱਕੀ ਬੀਜੀ ਸੀ, ਉਹ ਮੱਕੀ ਦੇ ਵਿੱਚ ਵੀ ਦੁਬਾਰਾ ਝੋਨਾ ਬੀਜਿਆ, ਉਹ ਵੀ ਬਹੁਤ ਵਧੀਆ।
0: ਅੱਛਾ,
1: ਤੇ ਅੱਜ ਕੱਲ੍ਹ ਜੀ ਆਪਣਾ ਥੋੜਾ ਜਿਹਾ ਗਲਾ ਵੀ ਸੁੰਡੀ ਦਾ ਤੇ ਆਪਣਾ ਪੱਤਾ ਲਪੇਟ ਸੁੰਡੀ ਦਾ ਜ਼ੋਰ ਹੈ।
0: ਅੱਛਾ ਜੀ, ਨਹੀਂ ਜਿਹੜੀ ਮੱਕੀ ਬੀਜੀ ਸੀ ਤੇ ਉਹ ਹੁਣ ਹੋ ਗਈ ਤਿਆਰ ਪੂਰੀ ਤਰ੍ਹਾਂ?
1: ਹਾਂਜੀ ਹਾਂਜੀ, ਮੱਕੀ ਬਹੁਤ ਵਧੀਆ ਹੋਈ, ਉਹ ਫਸਲਾਂ ਨੂੰ ਅਚਾਰ ਪਾਇਆ ਜਾਂਦਾ ਮੱਕੀ ਦਾ, ਤੇ ਉਹ ਬਹੁਤ ਵਧੀਆ ਅਚਾਰ ਜਿਹੜਾ ਉਹ ਫਸਲਾਂ ਨੂੰ ਚੰਗਾ ਵਧੀਆ ਖੁਰਾਕ ਬਣਦੀ ਹੈ, ਤੇ ਦੁੱਧ ਵਧੀਆ ਦਿੰਦੇ ਜੀ, ਪਸ਼ੂ ਰੱਖਦੇ ਆ ਜੀ ਆਪਣਾ,
0: ਸਾਡਾ
1: ਪੋਤਰਾ ਵੀ ਮੁੰਡੇ ਵੀ ਪਸ਼ੂ ਰੱਖਦੇ ਆ, ਘੋੜੀ ਵੀ ਰੱਖੀ ਹੈ।
0: ਖੇਤੀਬਾੜੀ
1: ਦੇ ਪ੍ਰੋਗਰਾਮਾਂ ਤੋਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ।
0: ਚਲੋ,
1: ਤੇ ਆਪਣਾ ਜੋ ਵੀ ਰੇਹ ਸਪਰੇਅ ਦਾ ਕੰਮ ਕਰਨਾ, ਜੋ ਵੀ ਆਪਣਾ ਕਿਸੇ ਬਿਮਾਰੀਆਂ ਫਸਲਾਂ ਤੋਂ, ਸਾਰੀ ਸਾਨੂੰ ਜਾਣਕਾਰੀ ਬਠਿੰਡਾ ਆਕਾਸ਼ਵਾਣੀ ਤੋਂ ਮਿਲਦੀ ਰਹਿੰਦੀ ਹੈ।
0: ਬਹੁਤ ਬਹੁਤ ਸ਼ੁਕਰੀਆ ਜੀ, ਤੇ ਕੀ ਦੱਸੋ ਕਿਹੜਾ ਸੁਣਾ ਦਈਏ ਤੁਹਾਨੂੰ?
1: ਤੇ ਆਪਾਂ ਤੁਸੀਂ ਹਰਪਾਲ ਸਿੰਘ ਦਾ ਜੱਗ ਜਾਉਂਦਾ ਮੇਲੇ ਉਹ ਸੁਣਾ ਦਿਓ ਜੀ।

0: ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਅਤੇ ਅਸੀਂ ਇੱਕ ਹੋਰ ਕਿਸਾਨ ਦੋਸਤ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕੀਤਾ ਹੈ। ਹੈਲੋ
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ
1: ਹਾਂਜੀ,
0: ਚਾਲ?
1: ਬਹੁਤ ਵਧੀਆ ਜੀ। ਮੈਂ ਫੂਲਾ ਸਿੰਘ ਬੋਲਦਾ ਜੀ, ਮਹਾਰਾਜ ਪਿੰਡ ਤੋਂ।
0: ਮਹਿਰਾਜ ਪਿੰਡ, ਜ਼ਿਲ੍ਹਾ ਬਠਿੰਡਾ ਤੋਂ ਜੀ।
1: ਹਾਂਜੀ ਹਾਂਜੀ ਹਾਂਜੀ,
0: ਹੋਰ ਠੀਕ ਹੋ ਬਾਈ ਜੀ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਦੱਸੋ,
0: ਚਲੋ ਠੀਕ
1: ਤੁਹਾਡੇ
0: ਹੈ,
1: ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ ਸਾਨੂੰ।
0: ਚਲੋ ਚੰਗੀ ਗੱਲ ਆ ਜੀ। ਤੇ ਖੇਤੀਬਾੜੀ ਨਾਲ ਜੁੜੇ ਹੋਏ ਹੋ?

0: ਜੀ ਖੇਤੀਬਾੜੀ ਨਾਲ ਜੁੜੇ ਹੋਏ ਆ, ਝੋਨਾ ਲਾਇਆ ਜੀ
1: ਝੋਨਾ ਤੇ
0: ਐਤਕੀ।
1: ਜਿਹੜੇ ਇੱਕ ਗੱਲ
0: ਹਾਂ
1: ਹੋਰ ਦੱਸੋ, ਉਹ ਤਾਂ ਮੈਂ ਤੁਹਾਡੇ ਤੋਂ ਬਾਅਦ ਚ ਪੁੱਛੂੰਗਾ, ਜਿਹੜੇ ਸਾਡੇ ਮਤਲਬ ਕਿ ਸੰਡੇ ਤੋਂ ਬਿਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਖੇਤੀਬਾੜੀ ਦੇ ਸੰਬੰਧ ਵਿੱਚ ਪ੍ਰੋਗਰਾਮ ਚੱਲਦੇ ਆਗੇ 5 ਵਜੇ
0: ਹਾਂਜੀ
1: ਤਕਰੀਬਨ 3 ਦਿਨ, ਤੇ ਉਹ ਸੁਣਦੇ ਹੁੰਦੇ ਹੋ ਤੁਸੀਂ?
0: ਹਾਂਜੀ ਸੁਣਦੇ ਹੁੰਦੇ ਹਾਂ,
1: ਲਾਹੇਵੰਦ ਹੈ
0: ਫਿਰ
1: ਤੁਹਾਡੇ ਲਈ ਉਹ ਪੂਰੀ ਤਰ੍ਹਾਂ, ਹੈ ਨਾ ਮੇਰੇ ਖਿਆਲ 'ਚ?
0: ਬਹੁਤ ਲਾਹੇਵੰਦ ਹੈ ਜੀ, ਬਹੁਤ ਲਾਹੇਵੰਦ ਹੈ। ਅਸੀਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਮਾਹਰ ਆਉਣ
1: ਹਾਂ
0: ਤੇ ਸਾਨੂੰ ਰਾਏ ਦੇਣ ਤੇ ਸਾਡੇ ਨਾਲ ਗੱਲਾਂ ਕਰਕੇ, ਸਾਡੇ ਲਈ ਲਾਹੇਵੰਦ ਹੈ ਜੀ।
1: ਠੀਕ ਹੈ ਜੀ, ਤੇ ਹੁਣ ਐਂ ਦੱਸੋ ਝੋਨਾ ਲਾਇਆ ਹੋਇਆ ਫਿਰ?
0: ਆਇਆ ਹੋਇਆ ਜੀ,
1: ਚਲੋ
0: ਤੇ ਬਸ ਐਂ ਵੀ ਬਰਸਾਤ ਦਾ ਮੌਸਮ ਹੈ ਤੇ ਐਂ ਲੱਗਦਾ ਵੀ ਜੇ ਮੀਂਹ ਵਾਲਾ ਪੈ ਗਿਆ ਤੇ ਫਿਰ ਪਾਣੀ ਲਾਈਏ ਕਿ ਨਾ ਲਾਈਏ, ਪਾਣੀ ਖੜਾ ਰੱਖੀਏ ਕਿਵੇਂ ਕਰੀ, ਕਿਹੜੀ
1: ਦੁਵਿਧਾ
0: ਚੀਜ਼
1: ਚੋਂ ਮਤਲਬ
0: ਬਣਾਉਣੀ।
1: ਕਿ ਹਾਂ ਦੁਵਿਧਾ ਚੋਂ ਵੀ
0: ਹਾਂ
1: ਪਾਣੀ ਕਿੰਨਾ ਕੁ ਲਾਈਏ, ਜੇ ਲਾਉਣਾ ਵੀ ਪੈ ਜਾ ਕਿੰਨਾ ਕੁ ਲਾਈਏ, ਜੇ ਨਹੀਂ ਲਾਉਂਦੇ
0: ਹਾਂ
1: ਤਾਂ ਹਨਾ ਔਖੇ ਹੋ।

0: ਦੁਵਿਧਾ ਚੋਂ ਲੱਗੀ। ਹਾਂ ਦੁਵਿਧਾ ਚੋਂ ਵੀ ਪਾਣੀ ਕਿੰਨਾ ਕੁ ਲਾਈਏ, ਜੇ ਲਾਉਣਾ ਵੀ ਪੈ ਜਾਏ ਕਿੰਨਾ ਕੁ ਲਾਈਏ, ਜੇ ਨਹੀਂ ਲਾਉਂਦੇ ਤਾਂ ਹਨਾ ਔਖੇ ਹੋ। ਚਲੋ ਫੁੱਲਾ ਸਿੰਘ ਜੀ ਗੀਤ ਕਿਹੜਾ ਸੁਣਾ ਦਈਏ ਤੁਹਾਨੂੰ ਪ੍ਰੋਗਰਾਮ ਦੇ ਤਹਿਤ?
1: ਹਾਕਮ ਸੂਫੀ ਦਾ ਗਾਣਾ ਸੁਣਾ ਦੇ ਜੀ, ਕਿੱਥੇ ਲਾਏ ਨੇ।
0: ਬਹੁਤ ਖੂਬਸੂਰਤ ਗੀਤ, ਬਹੁਤ ਬਹੁਤ ਸ਼ੁਕਰੀਆ ਜੀ ਟਾਈਮ ਦੇਣ ਲਈ।
1: ਠੀਕ ਹੈ ਜੀ, ਸ਼ੁਕਰੀਆ, ਧੰਨਵਾਦ ਜੀ, ਧੰਨਵਾਦ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਰਿਹਾ ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦੀ ਤਕਨੀਕੀ ਟੀਮ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਅਤੇ ਆਪਣੇ ਰੇਡੀਓ ਦੋਸਤ ਦੀਪਕ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਹੁਣ ਆਗਿਆ। ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਤੇ ਇਸ ਉਮੀਦ ਦੇ ਨਾਲ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਪ੍ਰੋਗਰਾਮ ਖਤਮ ਕਰ ਰਹੇ ਹਾਂ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਿੱਟੀ ਵਾਜ਼ਾ ਮਾਰਦੀ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਦੀਪਕ ਗਰਗ ਜੀ, ਅਤੇ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 5:30। ਹੁਣ ਸਮਾਂ ਹੋ ਰਿਹਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ।

ਦੋਸਤੋ ਹਾਜ਼ਰਾਂ ਲੈ ਕੇ ਪ੍ਰੋਗਰਾਮ ਗੱਲਾਂ ਚੋਂ ਗੱਲ ਜਿਸ ਦਾ ਸਿਲਸਿਲਾ ਰਾਖੇ ਸਰਹੱਦਾਂ ਦੇ ਜਿਸ ਦਾ ਅੱਜ ਵਿਸ਼ਾ ਭਾਰਤ ਦੇ 7ਵੇਂ ਪਰਮਵੀਰ ਚੱਕਰ ਵਿਜੇਤਾ ਮੇਜਰ ਧੰਨ ਸਿੰਘ ਥਾਪਾ ਦੀ ਜੀਵਨ ਗਾਥਾ ਪ੍ਰੋਗਰਾਮ ਦੇ ਵਾਚਕ ਕੁਲਜੀਤ ਸਿੰਘ

ਕੁਝ ਨਾਮ ਹਵਾਵਾਂ ਵਿਚ ਨਹੀਂ ਇਤਿਹਾਸ ਦੀਆਂ ਸਾਹਾਂ ਵਿਚ ਵਸ ਜਾਂਦੇ ਨੇ, ਕੁਝ ਲੋਕ ਜ਼ਿੰਦਗੀ ਨਹੀਂ ਜਿਉਂਦੇ, ਉਹ ਪੀੜ੍ਹੀਆਂ ਲਈ ਮਿਸਾਲ ਬਣ ਜਾਂਦੇ ਨੇ। ਨਮਸਕਾਰ ਦੋਸਤੋ, ਤੁਸੀਂ ਸੁਣ ਰਹੇ ਆਪਣਾ ਮਨਪਸੰਦ ਪ੍ਰੋਗਰਾਮ ਗੱਲਾਂ ਚੋਂ ਗੱਲ, ਜਿਸ ਦੇ ਤਹਿਤ ਹਫ਼ਤਾਵਾਰੀ ਸਿਲਸਿਲਾ ਰਾਖੇ ਸਰਹੱਦਾਂ ਦੇ, ਜੋ ਕਿ ਆਧਾਰਿਤ ਹੈ 7ਵੇਂ ਪਰਮਵੀਰ ਚੱਕਰ ਵਿਜੇਤਾ ਮੇਜਰ ਧਨ ਸਿੰਘ ਥਾਪਾ ਦੀ ਜੀਵਨ ਗਾਥਾ ਉੱਤੇ। ਤੇ ਅੱਜ ਦੀ ਇਹ ਪੇਸ਼ਕਸ਼ ਲੈ ਕੇ ਮੈਂ ਹਾਜ਼ਰਾਂ ਕੁਲਜੀਤ ਚਹਿਲ।

ਅੱਜ ਦੀ ਇਹ ਗੱਲ ਕਿਸੇ ਆਮ ਇਨਸਾਨ ਦੀ ਗੱਲ ਨਹੀਂ, ਇਹ ਗੱਲ ਹੈ ਉਸ ਸ਼ਖਸ ਦੀ ਜਿਸ ਨੇ ਬਰਫ਼ ਨਾਲ ਢਕੀਆਂ ਸਰਹੱਦਾਂ ਉੱਤੇ, ਜਿੱਥੇ ਸਾਹ ਲੈਣਾ ਵੀ ਇੱਕ ਇਮਤਿਹਾਨ ਹੁੰਦਾ ਹੈ, ਉੱਥੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣੇ ਸਾਥੀਆਂ ਨੂੰ ਕਿਹਾ, ਡਟੇ ਰਹੋ।

ਇਹ ਗੱਲ ਹੈ ਉਸ ਫੌਜੀ ਅਫਸਰ ਦੀ ਜਿਸ ਦੇ ਸਾਹਮਣੇ ਦੁਸ਼ਮਣ ਦੀ ਗਿਣਤੀ ਕਈ ਗੁਣਾ ਵੱਧ ਸੀ, ਜਿਸ ਦੇ ਕੋਲ ਹਥਿਆਰ ਸੀਮਤ ਸਨ, ਜਿਸ ਦਾ ਮੋਰਚਾ ਤੋਪਾਂ ਤੇ ਮੋਰਟਾਰਾਂ ਦੀ ਅੱਗ ਵਿਚ ਸੜ ਰਿਹਾ ਸੀ, ਪਰ ਜਿਸ ਦੇ ਹੌਸਲੇ ਦੀ ਕੰਧ ਕਿਸੇ ਤੋਪ ਨਾਲ ਨਹੀਂ ਟੁੱਟੀ।

ਸੋਚੋ, ਇੱਕ ਪਾਸੇ ਪਹਾੜ, ਚਾਰੋ ਪਾਸੇ ਠੰਡ, ਸਾਹਮਣੇ ਦੁਸ਼ਮਣ ਤੇ ਪਿੱਛੇ ਆਪਣੇ ਦੇਸ਼ ਦੀ ਧਰਤੀ। ਅਜਿਹੇ ਵੇਲੇ ਬੰਦਾ ਕੀ ਕਰਦਾ ਹੈ? ਜਾਨ ਬਚਾਉਂਦਾ ਹੈ, ਪਿੱਛੇ ਹਟਦਾ ਹੈ, ਜਾਂ ਫਿਰ ਆਪਣੀ ਧਰਤੀ ਦੀ ਰੱਖਿਆ ਲਈ ਆਖਰੀ ਸਾਹ ਤੱਕ ਖੜਾ ਰਹਿੰਦਾ ਹੈ। ਮੇਜਰ ਧੰਨ ਸਿੰਘ ਥਾਪਾ ਨੇ ਤੀਜਾ ਰਸਤਾ ਚੁਣਿਆ। ਉਹਨਾਂ ਦੀ ਕਹਾਣੀ ਸਿਰਫ ਇੱਕ ਜੰਗ ਦੀ ਕਹਾਣੀ ਨਹੀਂ, ਇਹ ਕਹਾਣੀ ਹੈ ਫੌਜੀ ਅਨੁਸ਼ਾਸਨ ਦੀ, ਨੇਤ੍ਰਿਤਵ ਦੀ, ਸਾਥੀਆਂ ਲਈ ਜ਼ਿੰਮੇਵਾਰੀ ਦੀ ਤੇ ਉਸ ਹੌਸਲੇ ਦੀ, ਜਿਹੜਾ ਇਨਸਾਨ ਨੂੰ ਆਮ ਤੋਂ ਅਮਰ ਬਣਾ ਦਿੰਦਾ ਹੈ।

ਧੰਨ ਸਿੰਘ ਥਾਪਾ ਭਾਰਤੀ ਫੌਜ ਦੇ ਅਫਸਰ ਸਨ ਤੇ ਉਹਨਾਂ ਨੂੰ ਭਾਰਤ ਦਾ ਸਭ ਤੋਂ ਉੱਚਾ ਸੈਨਿਕ ਸਨਮਾਨ ਪਰਮਵੀਰ ਚੱਕਰ ਮਿਲਿਆ। ਉਹ ਪਹਿਲੀ ਬਟਾਲੀਅਨ 8 ਗੋਰਖਾ ਰਾਈਫਲਜ਼ ਨਾਲ ਜੁੜੇ ਸਨ। ਉਹਨਾਂ ਦੀ ਫੌਜੀ ਸੇਵਾ 1949 ਤੋਂ 1980 ਤੱਕ ਰਹੀ। ਉਹਨਾਂ ਦਾ ਸਰਵਿਸ ਨੰਬਰ ਸੀ IC 7890। ਉਹ ਆਖਿਰਕਾਰ ਲੈਫਟੀਨੈਂਟ ਕਰਨਲ ਦੇ ਰੈਂਕ ਤੋਂ ਰਿਟਾਇਰ ਹੋਏ, ਪਰ ਲੋਕਾਂ ਦੀ ਯਾਦ ਵਿਚ ਉਹ ਹਮੇਸ਼ਾ ਮੇਜਰ ਧੰਨ ਸਿੰਘ ਥਾਪਾ ਪਰਮਵੀਰ

28 अप्रैल 1928 शिमला उस समय भारत ब्रिटिश राज हेठ सी। इत्थे एक गोरखा परिवार विच एक बच्चे ने जन्म लिया, नाम रखा गया धन सिंह थापा। ਉਹਨਾਂ ਦੇ ਪਿਤਾ ਦਾ ਨਾਮ ਸੀ ਪਦਮ ਸਿੰਘ ਥਾਪਾ। ਉਹ ਖਾਸ ਛੇਤਰੀ ਗੋਰਖਾ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਸ਼ਿਮਲਾ ਦੀਆਂ ਪਹਾੜੀਆਂ, ਠੰਡੀ ਹਵਾ, ਸਖਤ ਮੌਸਮ ਅਤੇ ਗੋਰਖਾ ਪਰੰਪਰਾ ਦੀ ਮਿਹਨਤ ਤੇ ਹਿੰਮਤ, ਇਹ ਸਭ ਕੁਝ ਉਹਨਾਂ ਦੇ ਜੀਵਨ ਦਾ ਹਿੱਸਾ ਬਣਿਆ। ਬਚਪਨ ਤੋਂ ਹੀ ਉਹ ਉਸ ਮਾਹੌਲ ਵਿੱਚ ਵਧੇ ਜਿੱਥੇ ਅਨੁਸ਼ਾਸਨ, ਮਿਹਨਤ ਅਤੇ ਹਿੰਮਤ ਜ਼ਿੰਦਗੀ ਦੇ ਅਹਿਮ ਹਿੱਸੇ ਮੰਨੇ ਜਾਂਦੇ ਸਨ। ਅੱਗੇ ਚੱਲ ਕੇ ਇਹੀ ਗੁਣ ਉਹਨਾਂ ਦੀ ਫੌਜੀ ਜ਼ਿੰਦਗੀ ਦੀ ਪਛਾਣ ਬਣੇ। 28 ਅਗਸਤ 1949 ਇਹ ਤਾਰੀਖ ਧੰਨ ਸਿੰਘ ਥਾਪਾ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਹੈ। ਇਸ ਲਈ ਉਹ ਪਹਿਲੀ ਬਟਾਲੀਅਨ 8 ਗੋਰਖਾ ਰਾਈਫਲਜ਼ ਨਾਲ ਜੁੜੇ ਇੱਕ ਨੌਜਵਾਨ ਫੌਜ, ਗੋਰਖਾ ਰਾਈਫਲਜ਼ ਅਤੇ ਦੇਸ਼ ਦੀ ਸੇਵਾ।

21 ਫਰਵਰੀ 1951 ਨੂੰ ਉਹਨਾਂ ਨੂੰ ਅਸਥਾਈ ਕਮਿਸ਼ਨ ਮਿਲਿਆ ਅਤੇ ਉਹ ਸੈਕਿੰਡ ਲੈਫਟੀਨੈਂਟ ਬਣੇ। 2 ਸਾਲ ਬਾਅਦ 21 ਫਰਵਰੀ 1953 ਨੂੰ ਉਹਨਾਂ ਨੂੰ ਲੈਫਟੀਨੈਂਟ ਦੇ ਰੈਂਕ ਤੇ ਤਰੱਕੀ ਮਿਲੀ। ਫਿਰ 29 ਸਤੰਬਰ 1956 ਨੂੰ ਉਹਨਾਂ ਨੂੰ ਸਥਾਈ ਕਮਿਸ਼ਨ ਮਿਲਿਆ ਅਤੇ 21 ਫਰਵਰੀ 1957 ਨੂੰ ਉਹ ਕੈਪਟਨ ਬਣੇ। ਇਹ ਸਿਰਫ ਰੈਂਕਾਂ ਦੀ ਲੜੀ ਨਹੀਂ ਸੀ, ਹਰ ਰੈਂਕ ਦੇ ਨਾਲ ਜ਼ਿੰਮੇਵਾਰੀ ਵੱਧ ਰਹੀ ਸੀ। ਹਰ ਤਰੱਕੀ ਦੇ ਨਾਲ ਉਹਨਾਂ ਦੇ ਮੋਢਿਆਂ ਉੱਤੇ ਹੋਰ ਲੋਕਾਂ ਦੀਆਂ ਜ਼ਿੰਦਗੀਆਂ ਦੀ ਜ਼ਿੰਮੇਵਾਰੀ ਆ ਰਹੀ ਸੀ ਅਤੇ ਇੱਕ ਦਿਨ ਇਹੀ ਜ਼ਿੰਮੇਵਾਰੀ ਉਹਨਾਂ ਨੂੰ ਲੱਦਾਖ ਦੀ ਇੱਕ ਅਜਿਹੀ ਚੌਂਕੀ ਤੱਕ ਲੈ ਜਾਣੀ ਸੀ ਜਿੱਥੇ ਭਾਰਤ ਦਾ ਇਤਿਹਾਸ ਲਿਖਿਆ ਜਾਣਾ ਸੀ।

ਗੋਰਖਾ ਰਾਈਫਲਸ ਨਾਮ ਹੀ ਆਪਣੇ ਆਪ ਵਿੱਚ ਇੱਕ ਪਰੰਪਰਾ ਹੈ। ਹਿੰਮਤ, ਅਨੁਸ਼ਾਸਨ, ਵਫਾਦਾਰੀ ਅਤੇ ਮੁਸ਼ਕਿਲ ਹਾਲਾਤਾਂ ਵਿੱਚ ਡਟੇ ਰਹਿਣ ਦੀ ਰੀਤ।

ਧੰਨ ਸਿੰਘ ਥਾਪਾ ਨੇ ਇਸੇ ਰੈਜੀਮੈਂਟ ਦਾ ਹਿੱਸਾ ਬਣ ਕੇ ਆਪਣੀ ਫੌਜੀ ਯਾਤਰਾ ਅੱਗੇ ਵਧਾਈ। ਉਹ ਸਿਰਫ ਆਪਣੇ ਲਈ ਨਹੀਂ ਲੜ ਰਹੇ ਸਨ, ਉਹ ਆਪਣੇ ਸਿਪਾਹੀਆਂ ਲਈ, ਆਪਣੀ ਯੂਨਿਟ ਲਈ ਅਤੇ ਭਾਰਤ ਲਈ ਜ਼ਿੰਮੇਵਾਰ ਸਨ। ਉਹਨਾਂ ਦੀ ਅਗਵਾਈ ਦਾ ਅਸਲ ਇਮਤਿਹਾਨ 1962 ਵਿੱਚ ਆਉਣਾ ਸੀ। 1962 ਭਾਰਤ ਅਤੇ ਚੀਨ ਵਿਚਕਾਰ ਜੰਗ ਦਾ ਸਮਾਂ। ਲੱਦਾਖ, ਉੱਚੇ ਪਹਾੜ, ਕੜਾਕੇ ਦੀ ਠੰਡ, ਘੱਟ ਆਕਸੀਜਨ, ਔਖਾ ਭੂਗੋਲ ਅਤੇ ਸਰਹੱਦਾਂ ਉੱਤੇ ਵੱਧਦਾ ਤਣਾਅ। ਇਸੇ ਦੌਰਾਨ ਪੈਂਗੋਂਗ ਝੀਲ ਦੇ ਉੱਤਰੀ ਪਾਸੇ ਸ੍ਰੀ ਜਾਪ ਨਾਮ ਦਾ ਇਲਾਕਾ ਬਹੁਤ ਮਹੱਤਵਪੂਰਨ ਬਣ ਗਿਆ। ਸ੍ਰੀ ਜਾਪ ਦੀ ਸਥਿਤੀ ਰਣਨੀਤਿਕ ਤੌਰ ਤੇ ਅਹਿਮ ਸੀ। ਉੱਥੇ ਮੌਜੂਦ ਭਾਰਤੀ ਫੌਜ ਦੀਆਂ ਚੌਕੀਆਂ ਇਲਾਕੇ ਦੀ ਰੱਖਿਆ ਲਈ ਜ਼ਰੂਰੀ ਸਨ। ਉਹਨਾਂ ਵਿੱਚੋਂ ਇੱਕ ਸੀ ਸ੍ਰੀ ਜਾਪ 1 ਅਤੇ ਇਸ ਚੌਕੀ ਦੀ ਕਮਾਨ ਸੀ ਮੇਜਰ ਧੰਨ ਸਿੰਘ ਥਾਪਾ ਦੇ ਹੱਥ ਵਿੱਚ। ਸੋਚੋ, ਚਾਰੇ ਪਾਸੇ ਪਹਾੜ, ਸਾਹਮਣੇ ਪੈਂਗੋਂਗ ਝੀਲ, ਮੌਸਮ ਸਖਤ ਅਤੇ ਇੱਕ ਛੋਟੀ ਜਿਹੀ ਫੌਜੀ ਚੌਕੀ ਜਿੱਥੇ ਕੁਝ ਗਿਣਤੀ ਦੇ ਸਿਪਾਹੀ ਇੱਕ ਵੱਡੀ ਤਾਕਤ ਦਾ ਸਾਹਮਣਾ ਕਰਨ ਵਾਲੇ ਸਨ। ਸ੍ਰੀ ਜਾਪ 1 ਤੇ ਮੇਜਰ ਧੰਨ ਸਿੰਘ ਥਾਪਾ ਅਤੇ ਉਹਨਾਂ ਦੇ ਜਵਾਨ ਮੌਜੂਦ ਸਨ। ਇਹ ਪੋਸਟ ਦੀ ਮਹੱਤਤਾ ਸਿਰਫ ਇੱਕ ਛੋਟੀ ਜਿਹੀ ਚੌਕੀ ਜਿੰਨੀ ਨਹੀਂ ਸੀ, ਇਹ ਇਲਾਕਾ ਚੁਸ਼ੂਲ ਦੀ ਰੱਖਿਆ ਨਾਲ ਜੁੜਿਆ ਹੋਇਆ ਸੀ। ਚੁਸ਼ੂਲ ਦਾ ਏਅਰਫੀਲਡ ਭਾਰਤੀ ਫੌਜ ਲਈ ਰਣਨੀਤਿਕ ਤੌਰ ਤੇ ਬਹੁਤ ਮਹੱਤਵਪੂਰਨ ਸੀ। ਇਸ ਲਈ ਸ੍ਰੀ ਜਾਪ ਨੂੰ ਬਚਾਉਣਾ ਸਿਰਫ ਇੱਕ ਪੋਸਟ ਬਚਾਉਣਾ ਨਹੀਂ ਸੀ, ਇਹ ਸੀ ਇੱਕ ਵੱਡੀ ਰੱਖਿਆ ਲੜੀ ਦੀ ਕੜੀ ਨੂੰ ਬਚਾਉਣਾ। ਹੁਣ ਕਹਾਣੀ ਪਹੁੰਚਦੀ ਹੈ ਉਸ ਪਲ ਤੇ ਜਿਸ ਨੇ ਮੇਜਰ ਧੰਨ ਸਿੰਘ ਥਾਪਾ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਲਿਖ ਦਿੱਤਾ। 20 ਅਕਤੂਬਰ 1962 ਸ੍ਰੀ ਜਾਪ ਦੀ ਪੋਸਟ ਚੀਨੀ ਫੌਜ ਦੇ ਹਮਲੇ ਦੀ ਲਪੇਟ ਵਿੱਚ ਆ ਗਈ। ਭਾਰੀ ਤੋਪਖਾਨਾ, ਮੋਰਟਾਰ, ਗੋਲੀਬਾਰੀ ਅਤੇ ਸਾਹਮਣੇ ਗਿਣਤੀ ਵਿੱਚ ਕਈ ਗੁਣਾ ਵੱਡੀ ਦੁਸ਼ਮਣ ਫੌਜ। ਮੇਜਰ ਧੰਨ ਸਿੰਘ ਥਾਪਾ ਪਿੱਛੇ ਨਹੀਂ ਹਟੇ। ਉਹਨਾਂ ਦੇ ਸਿਪਾਹੀ ਉਹਨਾਂ ਦੀ ਅਗਵਾਈ ਵਿੱਚ ਪੋਸਟ ਦੀ ਰੱਖਿਆ ਲਈ ਡਟੇ ਰਹੇ। ਦੁਸ਼ਮਣ ਨੇ ਪਹਿਲਾ ਹਮਲਾ ਕੀਤਾ, ਭਾਰਤੀ ਜਵਾਨਾਂ ਨੇ ਉਹ ਹਮਲਾ ਰੋਕ ਦਿੱਤਾ। ਦੁਸ਼ਮਣ ਨੂੰ ਭਾਰੀ ਨੁਕਸਾਨ ਹੋਇਆ, ਪਰ ਇਹ ਸਿਰਫ ਸ਼ੁਰੂਆਤ ਸੀ। ਜਦੋਂ ਪਹਿਲਾ ਹਮਲਾ ਨਾਕਾਮ ਹੋਇਆ, ਦੁਸ਼ਮਣ ਰੁਕਿਆ ਨਹੀਂ, ਫਿਰ ਤੋਪਾਂ ਤੇ ਮੋਰਟਾਰਾਂ ਦੀ ਗੋਲੀਬਾਰੀ, ਫਿਰ ਹਮਲਾ, ਇਸ ਵਾਰ ਹੋਰ ਵੱਡੀ ਗਿਣਤੀ ਵਿੱਚ। ਪਰ ਸ੍ਰੀ ਜਾਪ 1 ਉੱਤੇ ਭਾਰਤੀ ਜਵਾਨ ਅਜੇ ਵੀ ਖੜੇ ਸਨ ਅਤੇ ਉਹਨਾਂ ਦੇ ਸਾਹਮਣੇ ਉਹਨਾਂ ਦਾ ਕਮਾਂਡਰ ਮੇਜਰ ਧੰਨ ਸਿੰਘ ਥਾਪਾ। ਉਹ ਸਿਰਫ ਹੁਕਮ ਦੇ ਕੇ ਪਿੱਛੇ ਨਹੀਂ ਸਨ ਬੈਠੇ, ਉਹ ਆਪਣੇ ਜਵਾਨਾਂ ਦੇ ਨਾਲ ਉਸੇ ਖਤਰੇ ਵਿੱਚ ਉਸੇ ਮੋਰਚੇ ਤੇ ਮੌਜੂਦ ਸਨ।

ਦੂਜਾ ਹਮਲਾ ਵੀ ਭਾਰਤੀ ਜਵਾਨਾਂ ਨੇ ਰੋਕ ਦਿੱਤਾ। ਦੁਸ਼ਮਣ ਨੂੰ ਫਿਰ ਭਾਰੀ ਨੁਕਸਾਨ ਝੱਲਣਾ ਪਿਆ, ਪਰ ਹੁਣ ਭਾਰਤੀ ਪੋਸਟ ਨੂੰ ਵੀ ਵੱਡਾ ਨੁਕਸਾਨ ਹੋ ਚੁੱਕਾ ਸੀ। ਜਵਾਨ ਘਟ ਰਹੇ ਸਨ, ਹਥਿਆਰਾਂ ਤੇ ਸਰੋਤਾਂ ਤੇ ਦਬਾਅ ਵੱਧ ਰਿਹਾ ਸੀ, ਪਰ ਹੌਸਲਾ ਅਜੇ ਵੀ ਪੂਰਾ ਬੁਲੰਦ ਸੀ। ਕਈ ਵਾਰ ਜੰਗ ਵਿੱਚ ਦੁਸ਼ਮਣ ਦੀ ਗਿਣਤੀ ਨਹੀਂ, ਤੁਹਾਡੇ ਹੌਸਲੇ ਦਾ ਇਮਤਿਹਾਨ ਹੁੰਦਾ ਹੈ। ਤੀਜਾ ਹਮਲਾ ਪਹਿਲੇ ਦੋ ਹਮਲਿਆਂ ਤੋਂ ਵੀ ਵੱਧ ਖਤਰਨਾਕ ਸੀ। ਇਸ ਵਾਰ ਚੀਨੀ ਫੌਜ ਨੇ ਟੈਂਕਾਂ ਦੀ ਮਦਦ ਵੀ ਲਈ। ਸੋਚੋ, ਇੱਕ ਛੋਟੀ ਜਿਹੀ ਪੋਸਟ ਪਹਿਲਾਂ ਹੀ ਦੋ ਹਮਲੇ ਝੱਲ ਚੁੱਕੀ, ਜਵਾਨਾਂ ਦੀ ਗਿਣਤੀ ਘੱਟ ਹੋ ਚੁੱਕੀ, ਤੇ ਹੁਣ ਟੈਂਕਾਂ ਨਾਲ ਤੀਜਾ ਹਮਲਾ।

ਪਰ ਪੋਸਟ ਅਜੇ ਵੀ ਖੜੀ ਸੀ। ਮੇਜਰ ਧਨ ਸਿੰਘ ਥਾਪਾ ਅਜੇ ਵੀ ਆਪਣੇ ਜਵਾਨਾਂ ਦੇ ਨਾਲ ਸਨ। ਹੁਣ ਉਹ ਪਲ ਜਿੱਥੇ ਮਨੁੱਖੀ ਹੌਸਲੇ ਦੀ ਹੱਦ ਆਪਣੀ ਅਸਲ ਸ਼ਕਲ ਵਿੱਚ ਨਜ਼ਰ ਆਉਂਦੀ ਹੈ। ਦੁਸ਼ਮਣ ਨੇ ਬੇਹੱਦ ਵੱਡੀ ਗਿਣਤੀ ਨਾਲ ਆਖਰੀ ਹਮਲਾ ਕੀਤਾ। ਪੋਸਟ ਪਹਿਲਾਂ ਤੋਂ ਹੀ ਭਾਰੀ ਨੁਕਸਾਨ ਝੱਲ ਚੁੱਕੀ ਸੀ, ਪਰ ਜਿਹੜੇ ਜਵਾਨ ਬਚੇ ਸਨ ਉਹ ਆਖਰ ਤੱਕ ਲੜਦੇ ਰਹੇ। ਮੇਜਰ ਥਾਪਾ ਨੇ ਆਪਣੇ ਸਿਪਾਹੀਆਂ ਦੀ ਹਿੰਮਤ ਬਣਾਈ ਰੱਖੀ ਤੇ ਜਦੋਂ ਦੁਸ਼ਮਣ ਆਖਰਕਾਰ ਪੋਸਟ ਉੱਤੇ ਕਾਬਜ਼ ਹੋਣ ਲੱਗਾ ਤਾਂ ਮੇਜਰ ਧਨ ਸਿੰਘ ਥਾਪਾ ਆਪਣੀ ਖਾਈ ਤੋਂ ਬਾਹਰ ਆਏ। ਉਹਨਾਂ ਨੇ ਦੁਸ਼ਮਣ ਦੇ ਕਈ ਸਿਪਾਹੀਆਂ ਨਾਲ ਹੱਥੋਂ ਹੱਥ ਲੜਾਈ ਕੀਤੀ।

0: ਇੱਕ ਪਾਸੇ ਆਧੁਨਿਕ ਜੰਗੀ ਹਥਿਆਰ, ਦੂਜੇ ਪਾਸੇ ਇੱਕ ਭਾਰਤੀ ਮੇਜਰ ਜਿਹੜਾ ਆਪਣੇ ਹੱਥਾਂ ਨਾਲ ਦੁਸ਼ਮਣ ਦਾ ਸਾਹਮਣਾ ਕਰ ਰਿਹਾ ਸੀ। ਅਖੀਰ ਉਹ ਦੁਸ਼ਮਣ ਵੱਲੋਂ ਕਾਬੂ ਕਰ ਲਏ ਗਏ। ਸ੍ਰੀ ਜਾਪ ਇੱਕ ਆਖਰਕਾਰ ਦੁਸ਼ਮਣ ਦੇ ਕਬਜ਼ੇ ਵਿੱਚ ਚਲੀ ਗਈ, ਪਰ ਉਸ ਪੋਸਟ ਦੀ ਮਿੱਟੀ ਉੱਤੇ ਭਾਰਤੀ ਫੌਜ ਦਾ ਹੌਸਲਾ ਹਾਰਿਆ ਨਹੀਂ ਸੀ। ਜੰਗ ਦੇ ਦੌਰਾਨ ਇਹ ਸਮਝਿਆ ਗਿਆ ਕਿ ਮੇਜਰ ਧਨ ਸਿੰਘ ਥਾਪਾ ਸ਼ਾਇਦ ਮਾਰੇ ਗਏ ਹਨ। ਉਹਨਾਂ ਦੀ
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ
0: ਕੈਦੀ ਬਣਾ ਲਿਆ। ਇਹ ਗੱਲ ਉਹਨਾਂ ਦੇ ਪਰਿਵਾਰ ਤੇ ਦੇਸ਼ ਲਈ ਬਾਅਦ ਵਿੱਚ ਇੱਕ ਵੱਖਰਾ ਮੋੜ ਲੈ ਕੇ ਆਈ, ਕਿਉਂਕਿ ਜਿਸ ਮਨੁੱਖ ਨੂੰ ਕਈ ਲੋਕ ਸ਼ਹੀਦ ਸਮਝ ਰਹੇ ਸਨ ਉਹ ਅਸਲ ਵਿੱਚ ਦੁਸ਼ਮਣ ਦੀ ਕੈਦ ਵਿੱਚ ਸੀ। ਜੰਗ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਕੀਤਾ ਗਿਆ ਤੇ ਉਹ ਵਾਪਸ ਭਾਰਤ ਆਏ। ਮੇਜਰ ਧਨ ਸਿੰਘ ਥਾਪਾ ਦੀ ਬਹਾਦਰੀ, ਉਹਨਾਂ ਦੀ ਅਗਵਾਈ, ਉਹਨਾਂ ਦਾ ਹੌਸਲਾ ਅਤੇ ਆਪਣੇ ਜਵਾਨਾਂ ਨੂੰ ਪ੍ਰੇਰਿਤ ਕਰਨ ਦੀ ਸਮਰੱਥਾ, ਇਹ ਸਭ ਕੁਝ ਭਾਰਤ ਦੇ ਸਰਵਉੱਚ ਸੈਨਿਕ ਸਨਮਾਨ ਦੇ ਯੋਗ ਸੀ।

ਉਹਨਾਂ ਨੂੰ ਦਿੱਤਾ ਗਿਆ ਪਰਮਵੀਰ ਚੱਕਰ। ਪਰਮਵੀਰ ਚੱਕਰ ਭਾਰਤ ਦਾ ਸਭ ਤੋਂ ਉੱਚਾ ਸੈਨਿਕ ਸਨਮਾਨ ਹੈ। ਧੰਨ ਸਿੰਘ ਥਾਪਾ ਇਸ ਸਨਮਾਨ ਦੇ 7ਵੇਂ ਵਿਜੇਤਾ ਬਣੇ ਅਤੇ ਇਹ ਸਨਮਾਨ ਉਹਨਾਂ ਨੂੰ 1962 ਦੀ ਭਾਰਤ ਚੀਨ ਜੰਗ ਦੌਰਾਨ ਲੱਦਾਖ ਦੇ ਸ੍ਰੀ ਜਾਪ ਮੋਰਚੇ ਤੇ ਉਹਨਾਂ ਦੀ ਅਸਾਧਾਰਨ ਬਹਾਦਰੀ ਲਈ ਮਿਲਿਆ। ਉਹਨਾਂ ਦੀ ਅਧਿਕਾਰਕ ਪ੍ਰਸ਼ੰਸਾ ਵਿੱਚ ਉਹਨਾਂ ਦੀ ਠੰਡੀ ਸੋਚ, ਲੜਾਕੂ ਗੁਣ ਅਤੇ ਅਗਵਾਈ ਨੂੰ ਭਾਰਤੀ ਫੌਜ ਦੀਆਂ ਉੱਚਤਮ ਪਰੰਪਰਾਵਾਂ ਦੇ ਅਨੁਕੂਲ ਦੱਸਿਆ ਗਿਆ। ਇਹ ਸਿਰਫ ਇੱਕ ਮੈਡਲ ਨਹੀਂ ਸੀ, ਇਹ ਸੀ ਉਸ ਹੌਸਲੇ ਦੀ ਮੋਹਰ ਜਿਸ ਨੇ ਇੱਕ ਛੋਟੀ ਪੋਸਟ ਨੂੰ ਇੱਕ ਵੱਡੀ ਕਹਾਣੀ ਬਣਾ ਦਿੱਤਾ। ਜੰਗ ਤੋਂ ਬਾਅਦ ਧੰਨ ਸਿੰਘ ਥਾਪਾ ਦੀ ਫੌਜੀ ਯਾਤਰਾ ਰੁਕੀ ਨਹੀਂ। 21 ਫਰਵਰੀ 1964 ਨੂੰ ਉਹ ਮੇਜਰ ਦੇ ਸਥਾਈ ਰੈਂਕ ਤੇ ਪਹੁੰਚੇ। ਫਿਰ 28 ਫਰਵਰੀ 1970 ਨੂੰ ਉਹਨਾਂ ਨੂੰ ਲੈਫਟੀਨੈਂਟ ਕਰਨਲ ਦੇ ਰੈਂਕ ਤੇ ਤਰੱਕੀ।

ਜਿਹੜਾ ਅਫਸਰ 1962 ਵਿਚ ਮੇਜਰ ਦੇ ਰੂਪ ਵਿਚ ਸ੍ਰੀ ਜਾਪ ਦੀ ਪੋਸਟ ਤੇ ਖੜਾ ਸੀ, ਉਹ ਅੱਗੇ ਚੱਲ ਕੇ ਲੈਫਟੀਨੈਂਟ ਕਰਨਲ ਬਣਿਆ। ਪਰ ਰੈਂਕ ਵਧਣ ਦੇ ਬਾਵਜੂਦ ਵੀ ਉਹਨਾਂ ਦੀ ਕਹਾਣੀ ਦਾ ਕੇਂਦਰ ਉਹੀ ਰਿਹਾ, ਦੇਸ਼ ਪਹਿਲਾਂ ਹੋਣਾ ਚਾਹੀਦਾ।

30 अप्रैल 1980 ਇਹ ਉਹ ਤਾਰੀਖ ਸੀ ਜਦੋਂ ਧਨ ਸਿੰਘ ਥਾਪਾ ਨੇ ਭਾਰਤੀ ਫੌਜ ਤੋਂ ਰਿਟਾਇਰਮੈਂਟ ਲਈ ਲਗਭਗ 3 ਦਹਾਕਿਆਂ ਦੀ ਫੌਜੀ ਸੇਵਾ 1949 ਤੋਂ 1980 ਤੱਕ ਇੱਕ ਲੰਬੀ ਯਾਤਰਾ ਜਿਸ ਵਿੱਚ ਇੱਕ ਨੌਜਵਾਨ ਅਫਸਰ ਦੇਸ਼ ਦੇ ਸਭ ਤੋਂ ਵੱਡੇ ਸੈਨਿਕ ਸਨਮਾਨਾਂ ਵਿੱਚੋਂ ਸਭ ਤੋਂ ਵੱਡਾ ਸਨਮਾਨ ਹਾਸਲ ਕਰਨ ਵਾਲਾ ਪਰਮਵੀਰ ਬਣ ਗਿਆ। ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਲਖਨਊ ਵਿੱਚ ਰਹਿਣ ਲੱਗੇ। ਉਹਨਾਂ ਨੇ ਕੁਝ ਸਮੇਂ ਲਈ ਸਹਾਰਾ ਏਅਰਲਾਈਨਸ ਨਾਲ ਵੀ ਕੰਮ ਕੀਤਾ। ਉੱਥੇ ਉਹਨਾਂ ਨੇ ਡਾਇਰੈਕਟਰ ਵਜੋਂ ਥੋੜੇ ਸਮੇਂ ਲਈ ਸੇਵਾ ਨਿਭਾਈ, ਪਰ ਜਿਨ੍ਹਾਂ ਲਈ ਉਹਨਾਂ ਦਾ ਨਾਮ ਹਮੇਸ਼ਾ ਫੌਜ ਨਾਲ ਜੁੜਿਆ ਰਹਿਣਾ ਸੀ, ਉਹਨਾਂ ਲਈ ਉਹ ਹਮੇਸ਼ਾ ਧਨ ਸਿੰਘ ਥਾਪਾ ਹੀ ਰਹੇ।

ਕਈ ਵਾਰ ਵੱਡੇ ਹੀਰੋ ਆਪਣੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਸਾਦੇ ਹੁੰਦੇ ਨੇ। ਧੰਨ ਸਿੰਘ ਥਾਪਾ ਬਾਰੇ ਉਪਲਬਧ ਜਾਣਕਾਰੀ ਉਹਨਾਂ ਨੂੰ ਇੱਕ ਨਿਮਰ, ਸਾਦੇ ਅਤੇ ਧਾਰਮਿਕ ਸੁਭਾਅ ਵਾਲੇ ਵਿਅਕਤੀ ਵਜੋਂ ਵੀ ਯਾਦ ਕਰਦੀ ਹੈ। ਉਹਨਾਂ ਨੂੰ ਖੇਡਾਂ ਨਾਲ ਪਿਆਰ ਸੀ, ਖਾਸ ਕਰਕੇ ਫੁੱਟਬਾਲ ਨਾਲ। ਇਹ ਗੱਲ ਵੀ ਕਿੰਨੀ ਦਿਲਚਸਪ ਹੈ, ਇੱਕ ਇਨਸਾਨ ਜਿਹੜਾ ਮੈਦਾਨ ਵਿੱਚ ਫੁੱਟਬਾਲ ਖੇਡਦਾ ਸੀ, ਉਹੀ ਇਨਸਾਨ ਜੰਗ ਦੇ ਮੈਦਾਨ ਵਿੱਚ ਆਪਣੇ ਸਾਥੀਆਂ ਨਾਲ ਟੀਮ ਸਪਿਰਿਟ ਦੀ ਉਹੀ ਭਾਵਨਾ ਲੈ ਕੇ ਖੜਾ ਸੀ। ਖੇਡ ਦਾ ਮੈਦਾਨ ਹੋਵੇ ਜਾਂ ਜੰਗ ਦਾ ਮੈਦਾਨ, ਉਹਨਾਂ ਲਈ ਟੀਮ ਹਮੇਸ਼ਾ ਆਪਣੇ ਆਪ ਤੋਂ ਉੱਪਰ ਸੀ। ਧੰਨ ਸਿੰਘ ਥਾਪਾ ਦੀ ਜ਼ਿੰਦਗੀ ਸਿਰਫ ਫੌਜ ਅਤੇ ਜੰਗ ਤੱਕ ਸੀਮਿਤ ਨਹੀਂ ਸੀ। ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਸ਼ੁਕਲਾ ਥਾਪਾ ਅਤੇ 3 ਬੱਚੇ ਸਨ। ਉਹਨਾਂ ਦੇ ਬੱਚਿਆਂ ਵਿੱਚੋਂ ਇੱਕ ਪੁੱਤਰ ਲੈਫਟੀਨੈਂਟ ਕਰਨਲ ਪੀ ਥਾਪਾ ਖੁਦ ਵੀ ਭਾਰਤੀ ਫੌਜ ਵਿੱਚ ਸੇਵਾ ਕਰਦਾ ਰਿਹਾ। ਇਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ ਕਿ ਇੱਕ ਪਿਤਾ ਜਿਸਨੇ ਦੇਸ਼ ਦੀ ਸੇਵਾ ਲਈ ਆਪਣੀ ਜ਼ਿੰਦਗੀ ਲਗਾਈ, ਉਸ ਦੇ ਘਰ ਵਿੱਚੋਂ ਅਗਲੀ ਪੀੜ੍ਹੀ ਨੇ ਵੀ ਫੌਜੀ ਵਰਦੀ ਨੂੰ ਚੁਣਿਆ।

6 ਸਤੰਬਰ 2005 ਪੁਣੇ। ਮੇਜਰ ਧਨ ਸਿੰਘ ਥਾਪਾ ਉਸ ਦੁਨੀਆ ਤੋਂ ਰੁਖਸਤ ਹੋ ਗਏ ਜਿੱਥੇ ਉਹ ਆਪਣੀ ਜ਼ਿੰਦਗੀ ਦੇ 77 ਸਾਲ ਬਿਤਾ ਚੁੱਕੇ ਸਨ। ਉਹਨਾਂ ਦੀ ਮੌਤ ਇੱਕ ਅਜਿਹੇ ਸਿਪਾਹੀ ਦੀ ਮੌਤ ਸੀ ਜਿਸ ਦਾ ਨਾਮ

ਦੀ ਜ਼ਿੰਦਗੀ ਤੋਂ ਵੀ ਲੰਬਾ ਹੋ ਚੁੱਕਾ ਸੀ। ਉਹ ਪਿੱਛੇ ਛੱਡ ਗਏ ਇੱਕ ਪਰਿਵਾਰ, ਇੱਕ ਰੈਜੀਮੈਂਟ, ਇੱਕ ਫੌਜੀ ਵਿਰਾਸਤ ਤੇ ਇੱਕ ਅਜਿਹੀ ਕਹਾਣੀ ਜਿਸ ਨੂੰ ਭਾਰਤ ਕਦੇ ਨਹੀਂ ਭੁੱਲ ਸਕਦਾ।

ਪਰ ਕਹਾਣੀਆਂ ਸਿਰਫ ਕਿਤਾਬਾਂ ਵਿੱਚ ਨਹੀਂ ਰਹਿੰਦੀਆਂ, ਕੁਝ ਕਹਾਣੀਆਂ ਧਰਤੀ ਉੱਤੇ ਵੀ ਲਿਖੀਆਂ ਜਾਂਦੀਆਂ ਨੇ। ਪੈਂਗੋਂਗ ਸੋ ਦੇ ਨੇੜੇ ਚਾਂਗ ਚੇਨਮੋ ਰੇਂਜ ਦੇ ਇਲਾਕੇ ਵਿੱਚ ਫਿੰਗਰ 3 ਦੇ ਨੇੜੇ ਭਾਰਤੀ ਫੌਜ ਦੀ ਇੱਕ ਸਥਾਈ ਸਰਹੱਦੀ ਚੌਂਕੀ ਉਹਨਾਂ ਦੇ ਸਨਮਾਨ ਵਿੱਚ ਧੰਨ ਸਿੰਘ ਥਾਪਾ ਪੋਸਟ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇੱਕ ਅਜਿਹਾ ਨਾਮ ਜੋ ਪਹਾੜਾਂ ਦੇ ਵਿਚਕਾਰ ਅੱਜ ਵੀ ਉਹਨਾਂ ਦੀ ਯਾਦ ਨੂੰ ਜਿਉਂਦਾ ਰੱਖਦਾ ਹੈ। ਸੋਚੋ, ਜਿਸ ਧਰਤੀ ਉੱਤੇ ਉਹ ਕਦੇ ਆਪਣੇ ਜਵਾਨਾਂ ਨਾਲ ਦੁਸ਼ਮਣ ਦੇ ਸਾਹਮਣੇ ਖੜੇ ਸਨ, ਉਸ ਦੇ ਸਰਹੱਦੀ ਖੇਤਰ ਵਿੱਚ ਉਹਨਾਂ ਦਾ ਨਾਮ ਅੱਜ ਵੀ ਮੌਜੂਦ ਹੈ। ਇਹ ਕਿਸੇ ਵੀ ਸਿਪਾਹੀ ਲਈ ਇਸ ਤੋਂ ਵੱਡੀ ਯਾਦਗਾਰਾਂ ਵਿੱਚੋਂ ਇੱਕ ਹੋ ਸਕਦੀ ਹੈ। 1980 ਦੇ ਦਹਾਕੇ ਵਿੱਚ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਨੇ ਪਰਮਵੀਰ ਚੱਕਰ ਵਿਜੇਤਿਆਂ ਦੇ ਸਨਮਾਨ ਵਿੱਚ ਆਪਣੇ ਕੁਝ ਕੱਚੇ ਤੇਲ ਲਿਜਾਣ ਵਾਲੇ ਜਹਾਜ਼ਾਂ ਦੇ ਨਾਮ ਇਹਨਾਂ ਵੀਰਾਂ ਦੇ ਨਾਮ ਤੇ ਰੱਖੇ। ਉਹਨਾਂ ਵਿੱਚੋਂ ਇੱਕ ਸੀ MT ਮੇਜਰ ਧੰਨ ਸਿੰਘ ਥਾਪਾ ਪਰਮਵੀਰ ਚੱਕਰ। ਇਹ ਜਹਾਜ਼ 1984 ਵਿੱਚ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਨੂੰ ਮਿਲਿਆ ਅਤੇ ਲਗਭਗ 25 ਸਾਲ ਤੱਕ ਸੇਵਾ ਵਿੱਚ ਰਿਹਾ। ਫਿਰ ਇਸ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ। ਕਿੰਨੀ ਅਜੀਬ ਤੇ ਸੋਹਣੀ ਗੱਲ ਹੈ ਕਿ ਇੱਕ ਸਿਪਾਹੀ ਜਿਸਨੇ ਸਰਹੱਦ ਉੱਤੇ ਦੇਸ਼ ਦੀ ਰੱਖਿਆ ਕੀਤੀ, ਉਸਦਾ ਨਾਮ ਸਮੁੰਦਰ ਦੇ ਰਾਹੀਂ ਵੀ ਦੂਰ ਦੂਰ ਤੱਕ ਗਿਆ। ਧੰਨ ਸਿੰਘ ਥਾਪਾ ਦਾ ਸਨਮਾਨ ਸਿਰਫ ਫੌਜੀ ਥਾਵਾਂ ਤੱਕ ਸੀਮਿਤ ਨਹੀਂ ਰਿਹਾ। ਕੋਲਕਾਤਾ ਦੇ ਮਸ਼ਹੂਰ ਈਡਨ ਗਾਰਡਨ ਵਿੱਚ ਵੀ ਉਹਨਾਂ ਦੇ ਨਾਮ ਤੇ ਇੱਕ ਸਟੈਂਡ ਹੈ। ਇੱਕ ਫੌਜੀ ਜਿਸ ਨੂੰ ਫੁੱਟਬਾਲ ਨਾਲ ਪਿਆਰ ਸੀ, ਉਸਦਾ ਨਾਮ ਇੱਕ ਵੱਡੇ ਖੇਡ ਮੈਦਾਨ ਨਾਲ ਜੁੜ ਜਾਣਾ ਆਪਣੇ ਆਪ ਵਿੱਚ ਇੱਕ ਖੂਬਸੂਰਤ ਇਤਫਾਕ ਜਿਹਾ ਲੱਗਦਾ ਹੈ। ਜਿਵੇਂ ਮੈਦਾਨ ਕੋਈ ਵੀ ਹੋਵੇ, ਖੇਡ ਦਾ ਮੈਦਾਨ ਜਾਂ ਜੰਗ ਦਾ ਮੈਦਾਨ, ਉਸਦੀ ਜ਼ਿੰਦਗੀ ਦਾ ਇੱਕੋ ਅਸੂਲ ਰਿਹਾ, ਟੀਮ ਲਈ ਖੜੇ ਰਹੋ।

ਹੁਣ ਇੱਕ ਵਾਰ ਫਿਰ ਆਓ ਵਾਪਸ ਚਲੀਏ 1962 ਵਿੱਚ। ਸ੍ਰੀ ਜਾਪ ਇੱਕ ਠੰਡ, ਹਵਾ, ਗੋਲੀਬਾਰੀ ਅਤੇ ਹਰ ਪਾਸੇ ਧੂੰਆਂ ਹੀ ਧੂੰਆਂ, ਇੱਕ ਪੋਸਟ ਜਿੱਥੇ ਜਵਾਨ ਜਾਣਦੇ ਸਨ ਕਿ ਦੁਸ਼ਮਣ ਦੀ ਗਿਣਤੀ ਬਹੁਤ ਵੱਧ ਹੈ, ਪਰ ਉਹਨਾਂ ਕੋਲ ਇੱਕ ਚੀਜ਼ ਸੀ ਜਿਹੜੀ ਗਿਣਤੀ ਨਾਲ ਨਹੀਂ ਮਾਪੀ ਜਾ ਸਕਦੀ, ਹੌਸਲਾ। ਤੇ ਉਸ ਹੌਸਲੇ ਦੇ ਕੇਂਦਰ ਵਿੱਚ ਉਹਨਾਂ ਦਾ ਕਮਾਂਡਰ ਸੀ ਮੇਜਰ ਧਨ ਸਿੰਘ ਥਾਪਾ।

0: ਇੱਕ ਕਮਾਂਡਰ ਦੀ ਅਸਲੀ ਪਰਖ ਉਦੋਂ ਨਹੀਂ ਹੁੰਦੀ ਜਦੋਂ ਸਭ ਕੁਝ ਠੀਕ ਹੋਵੇ। ਅਸਲੀ ਪਰਖ ਉਦੋਂ ਹੁੰਦੀ ਹੈ ਜਦੋਂ ਹਰ ਪਾਸੇ ਮੁਸ਼ਕਲ ਹੋਵੇ ਅਤੇ ਤੁਹਾਡੇ ਲੋਕ ਤੁਹਾਡੇ ਵੱਲ ਦੇਖ ਰਹੇ ਹੋਣ। ਉਸ ਵੇਲੇ ਕਮਾਂਡਰ ਦਾ ਹੌਸਲਾ ਸਿਪਾਹੀਆਂ ਦਾ ਹੌਸਲਾ ਬਣ ਜਾਂਦਾ ਹੈ। ਧਨ ਸਿੰਘ ਥਾਪਾ ਨੇ ਇਹੀ ਕੀਤਾ।
1: ਉਨ੍ਹੇ ਕਸ਼ਮੀਰ ਚਾਹੀਏ ਔਰ ਹਮੇ ਉਨਕਾ ਸਰ। ਆਰ ਯੂ ਰੈਡੀ ਬੋਇਜ਼?

ਹੁਣ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ। ਜੇ ਉਸ ਦਿਨ 20 ਅਕਤੂਬਰ 1962 ਨੂੰ ਤੁਸੀਂ ਸ੍ਰੀ ਜਾਪ ਦੀ ਪੋਸਟ ਤੇ ਹੁੰਦੇ, ਤੁਹਾਡੇ ਸਾਹਮਣੇ ਦੁਸ਼ਮਣ ਦੀ ਭਾਰੀ ਫੌਜ ਹੁੰਦੀ, ਤੁਹਾਡੇ ਸਾਥੀ ਤੁਹਾਡੇ ਕੋਲ ਹੁੰਦੇ ਅਤੇ ਤੁਹਾਨੂੰ ਪਤਾ ਹੁੰਦਾ ਕਿ ਅਗਲਾ ਹਮਲਾ ਪਹਿਲੇ 2 ਹਮਲਿਆਂ ਤੋਂ ਵੀ ਵੱਡਾ ਹੋ ਸਕਦਾ, ਤਾਂ ਤੁਸੀਂ ਕੀ ਕਰਦੇ? ਪਿੱਛੇ ਹਟਦੇ ਜਾਂ ਆਪਣੇ ਸਾਥੀਆਂ ਦੇ ਨਾਲ ਖੜੇ ਰਹਿੰਦੇ? ਮੇਜਰ ਧੰਨ ਸਿੰਘ ਥਾਪਾ ਦਾ ਜਵਾਬ ਉਹਨਾਂ ਦੀ ਜ਼ਿੰਦਗੀ ਨੇ ਦੇ ਦਿੱਤਾ। ਉਹ ਖੜੇ ਰਹੇ।

ਜਿਹੜੇ ਮਿੱਟੀ ਲਈ ਆਪਣਾ ਆਪ ਵਾਰ ਜਾਂਦੇ ਨੇ ਉਹ ਮਿੱਟੀ ਵਿੱਚ ਨਹੀਂ ਲੋਕਾਂ ਦੇ ਦਿਲਾਂ ਵਿੱਚ ਵਸ ਜਾਂਦੇ ਨੇ। ਤੇ ਅੱਜ ਸਿਰ ਝੁਕਾ ਕੇ ਸਲਾਮ ਉਸ ਬਹਾਦਰ ਨੂੰ ਜਿਸ ਨੇ ਸਿਰਫ ਸਰਹੱਦ ਦੀ ਰੱਖਿਆ ਨਹੀਂ ਕੀਤੀ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੌਸਲੇ ਦਾ ਅਰਥ ਸਮਝਾਇਆ। ਮੇਜਰ ਧਨ ਸਿੰਘ ਥਾਪਾ, ਪਰਮਵੀਰ ਚੱਕਰ, ਜੈ ਹਿੰਦ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਗੱਲਾਂ ਚੋਂ ਗੱਲ, ਜਿਸ ਦੇ ਤਹਿਤ ਸਿਲਸਿਲਾ ਰਾਖੀ ਸਰਹੱਦਾਂ ਦੇ ਜੋ ਕਿ ਆਧਾਰਿਤ ਸੀ 7ਵੇਂ ਪਰਮਵੀਰ ਚੱਕਰ ਵਿਜੇਤਾ ਮੇਜਰ ਧਨ ਸਿੰਘ ਥਾਪਾ ਦੇ ਜੀਵਨ ਉੱਤੇ। ਸਰਹੱਦਾਂ ਸਿਰਫ ਨਕਸ਼ਿਆਂ ਤੇ ਨਹੀਂ ਖੜੀਆਂ ਹੁੰਦੀਆਂ, ਸਰਹੱਦਾਂ ਉੱਤੇ ਖੜੇ ਸੂਰਮੇ ਉਹਨਾਂ ਨੂੰ ਸਾਡੇ ਦਿਲਾਂ ਵਿੱਚ ਵੀ ਕਾਇਮ ਰੱਖਦੇ ਨੇ। ਰਾਖੀ ਸਰਹੱਦਾਂ ਦੇ ਇਸ ਵਿਸ਼ੇਸ਼ ਸਫ਼ਰ ਤੋਂ ਬਾਅਦ ਮੈਨੂੰ ਕੁਲਜੀਤ ਚਹਿਲ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਤਕਨੀਕੀ ਸਹਿਯੋਗ ਸਮੂਹ ਤਕਨੀਕੀ ਟੀਮ ਦਾ ਨਮਸਕਾਰ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ ਸਿਲਸਿਲਾ ਰਾਖੇ ਸਰਹੱਦਾਂ ਦੇ ਤਹਿਤ ਭਾਰਤ ਦੇ 7ਵੇਂ ਪਰਮਵੀਰ ਚੱਕਰ ਵਿਜੇਤਾ ਮੇਜਰ ਧੰਨ ਸਿੰਘ ਥਾਪਾ ਦੀ ਜੀਵਨ ਗਾਥਾ। ਪ੍ਰੋਗਰਾਮ ਦੇ ਵਾਚਕ ਸਨ ਕੁਲਜੀਤ ਸਿੰਘ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ। ਆਓ ਹੁਣ ਸੁਣਦੇ ਹਾਂ ਕੁਝ ਸੰਦੇਸ਼।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਾਲਵੇ ਦੇ ਦੇਸੀ ਰੁੱਖ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਜਿਸ ਦੇ ਤਹਿਤ ਤੁਸੀਂ ਸੁਣੋਗੇ ਦਿਲਚਸਪ ਵਿਸ਼ਾ ਆਵਾਜ਼ ਦਾ ਸਫ਼ਰ। ਪੁਰਾਣੇ ਜ਼ਮਾਨੇ ਤੋਂ ਲੈ ਕੇ ਅੱਜ ਦੀ AI ਤੱਕ ਜਿੱਥੇ ਜਾਣਾਂਗੇ ਆਵਾਜ਼ ਨੂੰ ਰਿਕਾਰਡ ਕਰਨ, ਸੰਭਾਲਣ ਅਤੇ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਾਉਣ ਦੀ ਟੈਕਨੋਲੋਜੀ ਕਿਵੇਂ ਬਦਲਦੀ ਗਈ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 7 ਸਤੰਬਰ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਵਿਸ਼ਾ ਆਵਾਜ਼ ਦਾ ਸਫ਼ਰ।

ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਕਬਰ ਵਾਲਾ, ਪੱਕੀ ਟਿੱਬੀ, ਰਾਣੀ ਵਾਲਾ, ਰੱਤਾ ਟਿੱਬਾ, ਆਲਮ ਵਾਲਾ ਤੇ ਹੋਰਨਾਂ ਕਈ ਪਿੰਡਾਂ ਚ ਇਹ ਫਿਲਮ ਦਿਖਾਈ ਗਈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNUJalandhar। ਸਾਡਾ ਫੇਸਬੁੱਕ ਪੇਜ ਹੈ RNU-AIRJalandhar ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRJalandhar। ਕੋਲਾ ਮੰਤਰਾਲੇ ਨੇ ਉਹਨਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਜਿਨ੍ਹਾਂ ਵਿਚ ਕੇਂਦਰ ਤੋਂ ਕੋਲੇ ਦੀ ਨਾ ਕਾਫ਼ੀ ਸਪਲਾਈ ਨੂੰ ਪੰਜਾਬ ਦੇ ਥਰਮਲ ਪਾਵਰ ਪਲਾਂਟਾਂ ਤੇ ਘੱਟ ਬਿਜਲੀ ਉਤਪਾਦਨ ਦਾ ਕਾਰਨ ਦੱਸਿਆ ਜਾ ਰਿਹਾ। ਮੰਤਰਾਲੇ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਪਾਵਰ ਪਲਾਂਟਾਂ ਨੂੰ ਲੋੜੀਂਦਾ ਕੋਲਾ ਉਪਲਬਧ ਕਰਵਾਇਆ ਗਿਆ। ਕੋਲ ਇੰਡੀਆ ਲਿਮਿਟਡ ਪੰਜਾਬ ਸਮੇਤ ਦੇਸ਼ ਭਰ ਵਿਚ ਬਿਜਲੀ ਉਤਪਾਦਨ ਲਈ ਨਿਰਵਿਘਨ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ ਆਜ਼ਾਦ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਨੇ। ਇਸ ਬਾਰੇ ਕਾਨੂੰਨੀ ਵਰਤੋਂ ਬਾਰੇ ਪਾਬੰਦੀਆਂ ਵਿਚ ਵੀ ਢਿੱਲ ਦਿੱਤੀ ਗਈ ਹੈ।

0: ਸਾਤ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਨੇ। ਇਸ ਬਾਰੇ ਕਾਨੂੰਨੀ ਵਰਤੋਂ ਬਾਰੇ ਪਾਬੰਦੀਆਂ ਵਿੱਚ ਵੀ ਢਿੱਲ ਦਿੱਤੀ ਗਈ ਹੈ, ਜਿਸ ਨਾਲ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਿਟਡ ਦੀਆਂ ਕੈਪੇਟਿਵ ਖਾਣਾਂ ਤੋਂ ਕੋਲੇ ਦੀ ਸਪਲਾਈ ਕੀਤੀ ਜਾ ਸਕੇ। ਸਰਕਾਰੀ ਵਿਕਟੋਰੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਅਧਿਆਪਕ ਦਿਨੇਸ਼ ਕੁਮਾਰ ਨੇ ਸਿੱਖਿਆ ਦੇ ਖੇਤਰ ਚ ਮਿਸਾਲੀ ਯੋਗਦਾਨ ਲਈ ਕੱਲ ਰਾਸ਼ਟਰਪਤੀ ਪਾਸੋਂ ਵਕਾਰੀ ਕੌਮੀ ਅਧਿਆਪਕ ਪੁਰਸਕਾਰ 2026 ਪ੍ਰਾਪਤ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਆਕਾਸ਼ਵਾਣੀ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ,
1: ਇਹ ਜਿਹੜਾ ਨਾਮ ਹੈ ਮੇਰਾ ਨਹੀਂ ਹੈ ਬਲਕਿ ਉਹਨਾਂ ਬੱਚਿਆਂ ਦਾ ਜਿਹੜੇ ਮੇਰੇ ਕੋਲੋਂ ਪੜ੍ਹ ਕੇ ਗਏ। ਜਦੋਂ ਤੁਹਾਡੇ ਬੱਚੇ ਤੁਹਾਡੇ ਕੋਲੋਂ ਪੜ੍ਹ ਕੇ ਕਿਤੇ ਚੰਗੀਆਂ ਥਾਵਾਂ ਤੇ ਸੈੱਟ ਹੋ ਜਾਂਦੇ ਆ, ਅਵਾਰਡ ਤਾਂ ਉਸੇ ਵੇਲੇ ਮਿਲ ਜਾਂਦਾ। ਸੋ ਇਹ ਮੈਂ ਅਵਾਰਡ ਉਹਨਾਂ ਬੱਚਿਆਂ ਨੂੰ ਡੈਡੀਕੇਟ ਕਰਦਾ। ਇਸ ਅਵਾਰਡ ਤੋਂ ਮੈਨੂੰ ਪ੍ਰੇਰਣਾ ਇਹ ਵੀ ਮਿਲੀ ਹੈ, ਮੈਂ ਹੋਰ ਜ਼ਿਆਦਾ ਮਿਹਨਤ ਕਰਕੇ ਹੋਰ ਵਧੀਆ ਕਾਮਯਾਬੀ ਦੇ ਨਾਲ ਆਪਣੇ ਬੱਚਿਆਂ ਨੂੰ ਸੈੱਟ ਕਰਾਉਣ ਦੀ ਕੋਸ਼ਿਸ਼ ਕਰੂੰਗਾ।
0: ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦਿਨ ਪੰਜਾਬ ਦੇ ਮੁੱਖ ਚੋਣ ਅਫਸਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਐਤਵਾਰ ਨੂੰ ਸੂਬੇ 'ਚ ਕਈ ਥਾਈਂ ਕੈਂਪ ਲਾਏ ਗਏ। ਪਟਿਆਲਾ ਜ਼ਿਲ੍ਹੇ ਦੇ ਸਮੂਹ 1861 ਪੋਲਿੰਗ ਬੂਥਾਂ ਤੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਚੋਣ ਕਮਿਸ਼ਨ ਵੱਲੋਂ SIR ਦੇ ਦੂਜੇ ਗੇੜ ਦੇ ਕੰਮ ਨੂੰ ਮੁੱਖ ਰੱਖਦਿਆਂ ਪਟਿਆਲਾ ਜ਼ਿਲ੍ਹੇ ਲਈ ਤੈਨਾਤ ਕੀਤੇ ਰੋਲ ਆਬਜ਼ਰਵਰ ਵਿਲੈ ਬੁਬਲਾਨੀ ਨੇ ਇਨ੍ਹਾਂ ਕੈਂਪਾਂ ਦੌਰਾਨ ਜਾਇਜ਼ਾ ਲਿਆ। ਉਨ੍ਹਾਂ ਪਟਿਆਲਾ ਸ਼ਹਿਰੀ ਹਲਕੇ ਦੇ ਕਈ ਥਾਵਾਂ ਜਾ ਕੇ ਸਮੀਖਿਆ ਕੀਤੀ। ਉਨ੍ਹਾਂ ਚੱਲ ਰਹੇ ਕੰਮਕਾਜ ਤੇ ਪੂਰਨ ਤਸੱਲੀ ਦਾ ਪ੍ਰਗਟਾਵਾ ਕੀਤਾ। ਇਧਰ ਜਲੰਧਰ ਜ਼ਿਲ੍ਹੇ ਦੇ ਸਮੂਹ 1997 ਪੋਲਿੰਗ ਬੂਥਾਂ ਤੇ ਅੱਜ ਵਿਸ਼ੇਸ਼ ਕੈਂਪ ਲਗਾਏ ਗਏ। ਜਲੰਧਰ ਜ਼ਿਲ੍ਹੇ ਵਾਸਤੇ ਤੈਨਾਤ ਰੋਲ ਆਬਜ਼ਰਵਰ ਰਾਮਵੀਰ ਨੇ ਵੱਖ ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਵਿਸ਼ੇਸ਼ ਕੈਂਪਾਂ ਦਾ ਜਾਇਜ਼ਾ ਲਿਆ। ਇਸੇ ਤਰ੍ਹਾਂ ਜ਼ਿਲ੍ਹਾ ਰੂਪਨਗਰ ਦੇ ਸਾਰੇ 714 ਪੋਲਿੰਗ ਸਟੇਸ਼ਨਾਂ ਤੇ ਵੀ ਕੈਂਪ ਲਾਏ ਗਏ। ਜ਼ਿਲ੍ਹਾ ਚੋਣ ਅਫਸਰ ਆਦਿਤਿਆ ਡਿਜਲਵਾਲ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਸਾਰੇ BLOs ਨੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪੋ ਆਪਣੇ ਪੋਲਿੰਗ ਬੂਥਾਂ ਤੇ ਮੌਜੂਦ ਰਹਿ ਕੇ ਵੋਟਰਾਂ ਨੂੰ ਦਾਅਵੇ ਐਤਰਾਜ਼ ਸਬੰਧੀ ਜਾਣਕਾਰੀ ਤੇ ਮਦਦ ਪ੍ਰਦਾਨ ਕੀਤੀ। ਕੈਂਪਾਂ ਵਿੱਚ ਵੱਡੀ ਗਿਣਤੀ 'ਚ ਵੋਟਰਾਂ ਨੇ ਪਹੁੰਚ ਕੇ ਆਪਣੇ ਨਾਮ ਦੀ ਪੜਤਾਲ ਕੀਤੀ ਤੇ ਨਵੇਂ ਵੋਟਰਾਂ ਦੇ ਫਾਰਮ ਵੀ ਭਰੇ ਗਏ। ਗੁਰਦਾਸਪੁਰ ਪੁਲਿਸ ਨੇ 3 ਵੱਖ ਵੱਖ ਮਾਮਲਿਆਂ ਵਿੱਚ ਕਰੀਬ 2 ਕਿਲੋ ਹੈਰੋਇਨ ਸਮੇਤ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। DSP ਰਜਿੰਦਰ ਮਨਹਾਸ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਨੌਜਵਾਨ ਇਸਲਾਮਪੁਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ, ਜਿਸ ਦੀ ਤਲਾਸ਼ੀ ਦੌਰਾਨ ਉਸ ਪਾਸੋਂ 2 ਪੈਕੇਟ ਹੈਰੋਇਨ ਬਰਾਮਦ ਹੋਈ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਮੁਲਜ਼ਮ ਨੇ ਹੈਰੋਇਨ ਦੀ ਇੱਕ ਖੇਪ ਡਰੋਨ ਰਾਹੀਂ ਪਾਕਿਸਤਾਨ ਦੇ ਤਸਕਰਾਂ ਤੋਂ ਮੰਗਵਾਈ ਹੈ। ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ,
1: 1 ਕਿਲੋ 103 ਗ੍ਰਾਮ ਜਿਹੜੀ ਆ ਹੀਰੋਇਨ ਫੜੀ ਆ। ਇਸ ਵਿੱਚ ਮੁਜਰਮ ਜਿਹੜਾ ਹੈਗਾ ਉਹ ਮਨਪ੍ਰੀਤ ਸਿੰਘ ਆ, ਜੋ ਪਿੰਡ ਇਸਲਾਮਪੁਰ ਥਾਣਾ ਦੁਰਾਂਗਲਾ ਦਾ ਰਹਿਣ ਵਾਲਾ, ਇਸ ਨੂੰ ਗ੍ਰਿਫਤਾਰ ਕੀਤਾ। ਦੂਜਾ ਕੇਸ ਸਾਡਾ ਥਾਣਾ ਦੀਨਾਨਗਰ ਦਾ, ਨਾਕਾਬੰਦੀ ਦੌਰਾਨ 548 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ। ਇਹਨਾਂ ਦੇ ਜਿਹੜੇ 2 ਮੁਜਰਮ ਹੈ, ਇੱਕ ਹਰਪ੍ਰੀਤ ਸਿੰਘ, ਦੂਜਾ ਗੁਰਪ੍ਰੀਤ ਸਿੰਘ, ਥਾਣਾ ਕੁਲਗੜੀ ਜ਼ਿਲ੍ਹਾ ਫਿਰੋਜ਼ਪੁਰ। ਤੀਜੀ ਰਿਕਵਰੀ 265 ਗ੍ਰਾਮ ਹੀਰੋਇਨ ਥਾਣਾ ਤਿੱਬੜ ਨੇ ਰਿਕਵਰੀ ਕੀਤੀ ਹੈ। ਇਹਨਾਂ ਸਾਰੇ ਕੇਸਾਂ ਦੇ ਵਿੱਚ ਫਾਰਵਰਡ ਲਿੰਕ ਔਰ ਬੈਕਵਰਡ ਲਿੰਕ ਦੇ ਵਿੱਚ ਜਿਹੜੇ ਇਨਵੋਲਵ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਵਾਂਗੇ।
0: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜਲਾਲੀ ਗਿੱਲ ਵੱਲੋਂ ਮਹਿਲਾਵਾਂ ਨਾਲ ਸਬੰਧਤ ਮਸਲਿਆਂ ਤੇ ਝਗੜਿਆਂ ਦੇ ਤੁਰੰਤ ਹੱਲ ਲਈ 8 ਸਤੰਬਰ ਨੂੰ ਮੌੜ ਮੰਡੀ ਵਿਖੇ ਇੱਕ ਵਿਸ਼ੇਸ਼ ਲੋਕ ਅਦਾਲਤ ਲਗਾਈ ਜਾਵੇਗੀ। ਜ਼ਿਲ੍ਹਾ ਪ੍ਰੋਜੈਕਟ ਅਫਸਰ ਪੰਕਜ ਨੇ ਦੱਸਿਆ ਕਿ ਵਿਸ਼ੇਸ਼ ਲੋਕ ਅਦਾਲਤ SDM ਦਫ਼ਤਰ ਮੌੜ ਮੰਡੀ ਵਿਖੇ 8 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਈ ਜਾਵੇਗੀ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਕੋਲਜੀਅਮ ਦੀ ਸਿਫਾਰਿਸ਼ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਸਮੇਤ 8 ਹਾਈਕੋਰਟਾਂ ਦੇ ਨਵੇਂ ਚੀਫ਼ ਜਸਟਿਸ ਨਿਯੁਕਤ ਕੀਤੇ ਗਏ। ਰਾਜ ਜੈਵ ਵਿਭਿੰਨਤਾ ਬੋਰਡਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੈਵ ਵਿਭਿੰਨਤਾ ਪ੍ਰੀਸ਼ਦਾਂ ਦੀ 16ਵੀਂ ਰਾਸ਼ਟਰੀ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਸ਼ੁਰੂ ਹੋਈ। ਪੰਜਾਬ ਸਰਕਾਰ ਵੱਲੋਂ ਅੱਜ ਜਲੰਧਰ ਦੇ ਆਦਮਪੁਰ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਕੋਲਾ ਮੰਤਰਾਲੇ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਜਿਨ੍ਹਾਂ ਵਿੱਚ ਕੇਂਦਰ ਤੋਂ ਕੋਲੇ ਦੀ ਨਾਕਾਫੀ ਸਪਲਾਈ ਨੂੰ ਪੰਜਾਬ ਦੇ ਥਰਮਲ ਪਾਵਰ ਪਲਾਂਟਾਂ ਤੇ ਘੱਟ ਬਿਜਲੀ ਉਤਪਾਦਨ ਦਾ ਕਾਰਨ ਦੱਸਿਆ ਜਾ ਰਿਹਾ ਹੈ। ਤੇ ਗੁਰਦਾਸਪੁਰ ਪੁਲਿਸ ਨੇ 3 ਵੱਖੋ ਵੱਖ ਮਾਮਲਿਆਂ 'ਚ 2 ਕਿਲੋ ਹੈਰੋਇਨ ਸਮੇਤ 3 ਨੌਜਵਾਨਾਂ ਨੂੰ ਕਾਬੂ ਕੀਤਾ। ਇਸਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: ਹਰ ਬੈਂਕ ਦੇ ਵੱਖ ਵੱਖ KYC ਦੇ ਕਾਗਜ਼, ਕਾਸ਼ ਇੱਕ ਚਾਬੀ ਹੁੰਦੀ।
3: CKYC ID
2: ਮਤਲਬ
3: ਬੈਂਕ ਤੁਹਾਡੇ KYC ਦਾ ਵੇਰਵਾ CKYC ਰਜਿਸਟਰ ਵਿੱਚ ਅਪਲੋਡ ਕਰਦਾ ਹੈ ਅਤੇ ਤੁਹਾਨੂੰ ਮਿਲਦੀ ਹੈ 14 ਅੰਕਾਂ ਦੀ CKYC ID ਜੋ ਹਰ ਆਰਥਿਕ ਲੈਣ ਦੇਣ ਵਿੱਚ ਲਾਗੂ ਹੁੰਦੀ ਹੈ। ਇੱਕ ਥਾਂ KYC ਅਪਡੇਟ ਨਾਲ ਬਾਕੀ ਬੈਂਕਾਂ ਵਿੱਚ ਵੀ ਅਪਡੇਟ ਹੋ ਜਾਂਦੀ ਹੈ।
2: ਵਾਹ ਭਾਈ ਵਾਹ, RBI ਕਹਿੰਦਾ ਹੈ
3: KYC ਸੁਰੱਖਿਅਤ ਬੈਂਕਿੰਗ ਵੱਲ ਪਹਿਲਾ ਕਦਮ।
4: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ

FM ਬਠਿੰਡਾ ਦੇ ਪ੍ਰਸਾਰਣ ਇਸ ਵੇਲੇ ਸਾਡੀ ਸਟੂਡੀਓ ਘੜੀ ਦੇ ਮੁਤਾਬਿਕ ਸ਼ਾਮ ਦੇ 6:30 ਤੇ 52 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ।

ਯੁਵਾ ਸਾਥੀਓ, ਪਿਆਰ ਭਰੀ ਨਮਸਕਾਰ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦਾ ਦਿਨ ਐਤਵਾਰ, ਅਤੇ ਐਤਵਾਰ ਨੂੰ ਪ੍ਰੋਗਰਾਮ ਯੁਵਾਨੀ ਤਹਿਤ ਅਸੀਂ ਪੇਸ਼ ਕਰਦੇ ਹਾਂ ਜੀ ਸਿਲਸਿਲਾ ਰੋਜ਼ਗਾਰ ਸਮਾਚਾਰ। ਚੋਣਵੇਂ ਰੋਜ਼ਗਾਰ ਸਮਾਚਾਰ ਲੈ ਕੇ ਪ੍ਰੋਗਰਾਮ ਯੁਵਾਨੀ ਦੇ ਵਿੱਚ ਤੁਹਾਡਾ ਰੇਡੀਓ ਦੋਸਤ ਦੀਪਕ ਹਾਜ਼ਰ ਹੈ ਜੀ। ਪ੍ਰੋਗਰਾਮ ਦੇ ਵਿੱਚ ਆਪਾਂ ਗੀਤ ਸੰਗੀਤ ਵੀ ਰੱਖਾਂਗੇ, ਪਰ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਰੋਜ਼ਗਾਰ ਸਮਾਚਾਰ ਦੇ ਨਾਲ। ਪਹਿਲਾ ਰੋਜ਼ਗਾਰ ਸਮਾਚਾਰ ਸਾਰੇ ਦੋਸਤਾਂ ਦੀ ਨਜ਼ਰ ਕਰ ਰਹੇ ਹਾਂ ਜੀ, ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਵੱਲੋਂ। ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਵੱਲੋਂ ਡਰਾਈਵਰ ਦੀਆਂ ਕੁੱਲ 26 ਅਸਾਮੀਆਂ ਨੂੰ ਭੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 25 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀਓ, ਉਹ ਹੈ ਜੀ 18/9/2026। ਅਤੇ ਇਹਨਾਂ ਅਸਾਮੀਆਂ ਸੰਬੰਧੀ, ਯਾਨੀ ਕਿ ਡਰਾਈਵਰ ਦੀਆਂ 25 ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਜਿਵੇਂ ਕਿ ਯੋਗਤਾ, ਉਮਰ ਹੱਦ, ਤਨਖਾਹ ਸਕੇਲ, ਸਿਲੈਕਸ਼ਨ ਪ੍ਰੋਸੀਜਰ ਅਤੇ ਅਸਾਮੀਆਂ ਦੇ ਵਰਗੀਕਰਨ ਸੰਬੰਧੀ ਸਾਰੀ ਜਾਣਕਾਰੀ ਨੂੰ ਵਿਸਥਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.highcourtchd.gov.in। ਅਤੇ ਯੁਵਾ ਸਾਥੀਆਂ ਨੂੰ ਇਹ ਵੀ ਦੱਸ ਦਈਏ, ਇਹਨਾਂ ਅਸਾਮੀਆਂ ਦਾ ਪ੍ਰਕਾਸ਼ਨ ਐਡਵਰਟਾਈਜ਼ਮੈਂਟ ਨੰਬਰ, ਯਾਨੀ ਕਿ ਇੰਪਲਾਇਮੈਂਟ ਨੋਟਿਸ ਨੰਬਰ 04/DRB/HC/2026 ਦੇ ਅਧੀਨ ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਵੱਲੋਂ ਕੀਤਾ ਗਿਆ ਹੈ। ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਇਸ਼ਤਿਹਾਰ ਆਇਆ ਸੀ ਉਹ ਦੈਨਿਕ ਭਾਸਕਰ ਅਖਬਾਰ ਦੇ ਵਿੱਚ 29/8/2026 ਨੂੰ ਆਇਆ ਸੀ। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ, ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਵੱਲੋਂ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ, ਯਾਨੀ ਕਿ PGI ਚੰਡੀਗੜ੍ਹ ਵੱਲੋਂ PGI ਸੈਟੇਲਾਈਟ ਸੈਂਟਰ ਸੰਗਰੂਰ ਵਿਖੇ ਸਹਾਇਕ ਪ੍ਰੋਫੈਸਰ ਦੀਆਂ 13 ਅਸਾਮੀਆਂ ਨੂੰ ਭੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। PGI ਸੈਟੇਲਾਈਟ ਸੈਂਟਰ ਸੰਗਰੂਰ ਪੰਜਾਬ ਵਿਖੇ ਇਹਨਾਂ 13 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ PGI ਚੰਡੀਗੜ੍ਹ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀਓ, ਉਹ ਹੈ ਜੀ 30/9/2026, ਯਾਨੀ ਕਿ 30/7/2026। ਅਤੇ ਇਹਨਾਂ 13 ਅਸਾਮੀਆਂ ਦੇ ਲਈ ਸਾਰੀਆਂ ਸ਼ਰਤਾਂ ਨੂੰ ਵਿਸਥਾਰ 'ਚ ਵੇਖਣ ਦੇ ਲਈ ਯੁਵਾ ਸਾਥੀਆਂ ਨੂੰ ਗੁਜ਼ਾਰਿਸ਼ ਹੈ ਉਹ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.pgimer.edu.in। ਅਤੇ ਯੁਵਾ ਸਾਥੀਆਂ ਨੂੰ ਇਹ ਵੀ ਦੱਸ ਦਈਏ, ਇਹਨਾਂ ਅਸਾਮੀਆਂ ਸੰਬੰਧੀ ਇੰਪਲਾਇਮੈਂਟ ਨਿਊਜ਼ 29/4/2026 ਦੇ ਦਰਮਿਆਨ ਇਹ ਇਸ਼ਤਿਹਾਰ ਆਇਆ ਸੀ। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ, ਸਟੇਟ ਬੈਂਕ ਆਫ ਇੰਡੀਆ ਸੈਂਟਰਲ ਰਿਕਰੂਟਮੈਂਟ ਐਂਡ ਪ੍ਰਮੋਸ਼ਨ ਡਿਪਾਰਟਮੈਂਟ ਕਾਰਪੋਰੇਟ ਸੈਂਟਰ ਮੁੰਬਈ ਵੱਲੋਂ। ਸਟੇਟ ਬੈਂਕ ਆਫ ਇੰਡੀਆ ਵੱਲੋਂ ਯੂਨੀਅਰ ਐਸੋਸੀਏਟ ਕਸਟਮਰ ਸਪੋਰਟ ਐਂਡ ਸੇਲ ਦੇ ਲਈ ਕੁੱਲ 7680 ਅਸਾਮੀਆਂ ਨੂੰ ਭੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। 7680 ਅਸਾਮੀਆਂ ਦੇ ਲਈ ਸਟੇਟ ਬੈਂਕ ਆਫ ਇੰਡੀਆ ਵੱਲੋਂ ਜਿਹੜੀ ਆਖਰੀ ਤਾਰੀਖ ਯੁਵਾ ਸਾਥੀਓ ਨਿਸ਼ਚਿਤ ਕੀਤੀ ਗਈ ਹੈ ਉਹ ਵੀ ਸਾਰੇ ਯੁਵਾ ਸਾਥੀਆਂ ਨਾਲ ਆਪਾਂ ਸਾਂਝੀ ਕਰਾਂਗੇ। ਉਹ ਰੱਖੀ ਗਈ ਹੈ ਜੀ ਇਹਨਾਂ ਨੇ 9/9/2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਥਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਸਟੇਟ ਬੈਂਕ ਆਫ ਇੰਡੀਆ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.sbi.com।

0: 10 साल का कोलैबोरेशन सिंजेंटा का लॉयल्टी प्रोग्राम लेके आया है जोड़ी धमाका जोड़ी पक्की इनाम तगड़ा 1 करोड़ रुपए तो ज्यादा दे इनाम 2 थार 6 बाइक 12 स्कूटी 1000 प्लस विनर्स 2 लीटर एमस्टार टॉप प्लस 1 किलो चेस यानी 1 लकी ड्रॉ कूपन 25 सितंबर नु लकी ड्रॉ होगा आज ही खरीदो TNC अप्लाई
1: ਜਿੱਥੇ ਸਾਹਾਂ ਨਾਲੋਂ ਮਿੱਟੀ ਵੱਧ ਕੀਮਤੀ ਹੋਵੇ ਉੱਥੇ ਜਾਨ ਵਾਰਨ ਵਾਲੇ ਸੂਰਮੇ ਕਹਾਉਂਦੇ ਨੇ। ਇਹ ਸੈਂਤਵਾਰ ਜਾਣੀ ਕਿ 6 ਸਤੰਬਰ 2026 ਨੂੰ ਸ਼ਾਮ 5:30
2: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ मोदी जी का संकल्प
3: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े आप अपना बुढ़ापा भी गौरव के साथ बिता सको।
2: आज तक इस योजना नाल 9 करोड़ 50 लाख तो ज्यादा लाभपात्री जुड़ चुके ने। जे तुसी भी 18 से 40 साल की उम्र के हो तो मासिक अटल पेंशन समेत योजना के 3 गारंटेड लाभां की जानकारी ले अपनी बैंक शाखा नाल संपर्क करो।
4: ਜੀ ਦੋਸਤੋ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਯੁਵਾਨੀ, ਜਿਸ ਦੇ ਤਹਿਤ ਸਿਲਸਿਲਾ ਰੋਜ਼ਗਾਰ ਸਮਾਚਾਰ ਤੁਸੀਂ ਸੁਣ ਰਹੇ ਹੋ। 94 ਰੋਜ਼ਗਾਰ ਸਮਾਚਾਰ ਤੁਹਾਡੀ ਨਜ਼ਰ ਆਪਾਂ ਹੋਰ ਕਰ ਰਹੇ ਹਾਂ ਜੀ। ਅਤੇ ਇਹ ਜਿਹੜਾ ਰੋਜ਼ਗਾਰ ਸਮਾਚਾਰ ਅਸੀਂ ਲਿਆ ਉਹ ਲਿਆ ਜੀ ਸੁਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ 1 ਭਵਨ ਸੈਕਟਰ 68 SAS ਨਗਰ ਵੱਲੋਂ। ਸੁਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਯਾਨੀ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਪੰਜਾਬ ਰਾਜ ਦੇ ਵੱਖ ਵੱਖ ਵਿਭਾਗਾਂ ਦੇ ਵਿੱਚ ਕਲਰਕ ਦੀਆਂ ਟੋਟਲ 531 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 531 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 7/9/2026 ਯਾਨੀ ਕਿ 7 ਸਤੰਬਰ 2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਜਿਵੇਂ ਕਿ ਯੋਗਤਾ, ਉਮਰਾਂ, ਤਨਖਾਹ ਸਕੇਲ, ਸਿਲੈਕਸ਼ਨ ਪ੍ਰੋਸੀਜਰ ਅਤੇ ਅਸਾਮੀਆਂ ਦੇ ਵਰਗੀਕਰਨ ਸੰਬੰਧੀ ਜਾਣਕਾਰੀ ਲੈਣ ਦੇ ਲਈ ਯੁਵਾ ਸਾਥੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਯਾਨੀ ਕਿ ਸੁਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.ssb.punjab.gov.in। ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਹੈ ਜਿਨ੍ਹਾਂ ਦੇ ਅਧੀਨ ਇਹਨਾਂ ਅਸਾਮੀਆਂ ਨੂੰ ਸੁਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਉਹ ਹੈ ਜੀ 2/2026। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ। ਬੈਂਕ ਆਫ ਬੜੌਦਾ ਵੱਲੋਂ ਲੋਕਲ ਬੈਂਕ ਆਫਿਸਰ ਦੀਆਂ ਕੁੱਲ 2482 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 2482 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 7/9/2026। ਅਤੇ ਇਹਨਾਂ

ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਤੁਸੀਂ ਵਿਸਤਾਰ 'ਚ ਜੇ ਦੇਖਣਾ ਚਾਹੁੰਦੇ ਹੋ ਤਾਂ ਬੈਂਕ ਆਫ ਬੜੌਦਾ ਦੀ ਆਫਿਸ਼ਲੀ ਵੈਬਸਾਈਟ ਯੁਵਾ ਸਾਥੀ ਨੋਟ ਕਰ ਲੈਣ। ਵੈਬਸਾਈਟ ਹੈ ਜੀ www.bankofbaroda.bank.in। ਇਸ ਵੈਬਸਾਈਟ 'ਤੇ ਜਾ ਕੇ ਬੈਂਕ ਆਫ ਬੜੌਦਾ ਵੱਲੋਂ ਜਿਹੜੀਆਂ ਲੋਕਲ ਬੈਂਕ ਆਫਿਸਰ ਦੀਆਂ ਕੁੱਲ 2482 ਅਸਾਮੀਆਂ ਪ੍ਰਕਾਸ਼ਿਤ ਹੋਈਆਂ ਨੇ, ਯੁਵਾ ਸਾਥੀ ਉਹਨਾਂ ਅਸਾਮੀਆਂ ਸੰਬੰਧੀ ਸਾਰੀ ਜਾਣਕਾਰੀ ਵਿਸਤਾਰ 'ਚ ਲੈ ਸਕਦੇ ਨੇ। ਅਤੇ ਇਹਨਾਂ ਅਸਾਮੀਆਂ ਦੇ ਸੰਬੰਧ ਵਿੱਚ ਇੱਕ ਗੱਲ ਹੋਰ ਦੱਸਦੀ ਹੈ, ਐਡਵਰਟਾਈਜਮੈਂਟ ਯੁਵਾ ਸਾਥੀ ਨੋਟ ਕਰ ਲੈਣ। ਐਡਵਰਟਾਈਜਮੈਂਟ ਹੈ ਇਹਨਾਂ ਅਸਾਮੀਆਂ ਸੰਬੰਧੀ BOB/HRM/REC/Advertisement/2026/16। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ। ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਵੱਲੋਂ ਯੂਨੀਅਰ ਇੰਜੀਨੀਅਰ ਦੀਆਂ ਕੁੱਲ 874 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਜੇਈ ਯਾਨੀ ਕਿ ਯੂਨੀਅਰ ਇੰਜੀਨੀਅਰ 874 ਅਸਾਮੀਆਂ ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਸ਼ਿਆਂ ਨਾਲ ਸੰਬੰਧਿਤ ਹਨ ਅਤੇ ਇਹਨਾਂ ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਰਾਜਸਥਾਨ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਯੁਵਾ ਸਾਥੀਓ ਤਾਰੀਖ ਹੈ 14/9/2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਤੁਸੀਂ ਜੇਕਰ ਵਿਸਤਾਰ 'ਚ ਦੇਖਣਾ ਚਾਹੁੰਦੇ ਹੋ ਤਾਂ ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਦੀ ਵੈਬਸਾਈਟ ਯੁਵਾ ਸਾਥੀ ਨੋਟ ਕਰ ਲੈਣ। ਵੈਬਸਾਈਟ ਹੈ ਜੀ www.rssb.rajasthan.gov.in। ਅਤੇ ਯੁਵਾ ਸਾਥੀਆਂ ਨੂੰ ਇਹ ਵੀ ਦੱਸਦੀ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜਮੈਂਟ ਨੰਬਰ ਹੈ ਉਹ ਹੈ ਜੀ 10/2026। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਵੱਲੋਂ PGI ਚੰਡੀਗੜ੍ਹ ਵੱਲੋਂ ਇਹਨਾਂ ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਸਾਮੀਆਂ ਦਾ ਵੇਰਵਾ ਯੁਵਾ ਸਾਥੀ ਇਸ ਤਰ੍ਹਾਂ ਜੀ, ਮੈਡੀਕਲ ਆਫਿਸਰ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 4, ਉਸ ਤੋਂ ਬਾਅਦ ਹੈ ਜੀ ਕੰਪਿਊਟਰ ਪ੍ਰੋਗਰਾਮ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 4, ਫਾਰਮਾਸਿਸਟ ਗ੍ਰੇਡ 2 ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 8, ਮੈਡੀਕਲ ਸੋਸ਼ਲ ਵਰਕਰ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 3, ਯੂਨੀਅਰ ਮੈਡੀਕਲ ਲੈਬੋਰਟਰੀ ਟੈਕਨੋਲੋਜਿਸਟ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 5, ਲਾਇਬ੍ਰੇਰੀ ਅਟੈਂਡੈਂਟ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 3, ਐਨੀਮਲ ਅਟੈਂਡੈਂਟ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 5, ਅਤੇ ਉਸ ਤੋਂ ਬਾਅਦ ਜੀ ਮਲਟੀ ਟਾਸਕਿੰਗ ਸਟਾਫ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 26, ਅਤੇ ਬਾਰਬਰ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 2। ਇਸ ਤਰ੍ਹਾਂ ਕੁੱਲ 60 ਅਸਾਮੀਆਂ ਨੂੰ ਪੁਰ ਕਰਨ ਲਈ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਵੱਲੋਂ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ PGI ਚੰਡੀਗੜ੍ਹ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 19/10/2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਯੁਵਾ ਸਾਥੀ ਵਿਸਤਾਰ 'ਚ ਵੇਖਣਾ ਚਾਹੁੰਦੇ ਨੇ ਤਾਂ ਉਹ PGI ਚੰਡੀਗੜ੍ਹ ਦੀ ਆਫਿਸ਼ੀਅਲੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.pgimer.edu.in। ਇਸ ਵੈਬਸਾਈਟ 'ਤੇ ਜਾ ਕੇ ਯੁਵਾ ਸਾਥੀ ਇਹਨਾਂ ਅਸਾਮੀਆਂ ਸੰਬੰਧੀ ਸਾਰੀ ਜਾਣਕਾਰੀ ਵਿਸਤਾਰ 'ਚ ਲੈ ਸਕਦੇ ਨੇ। ਯੁਵਾ ਸਾਥੀ ਪ੍ਰੋਗਰਾਮ ਆਪਾਂ ਯੁਵਾਣੀ ਦੇ ਤਹਿਤ ਹੋਰ ਵੀ ਰੋਜ਼ਗਾਰ ਤੁਹਾਡੀ ਨਜ਼ਰ ਕਰਾਂਗੇ, ਪਰ ਹੁਣ ਸੁਣਾਂਗੇ ਜੀ ਆਪਾਂ ਗੀਤ, ਅਤੇ ਗੀਤ ਤੋਂ ਬਾਅਦ ਹੋਰ ਰੋਜ਼ਗਾਰ ਸਮਾਚਾਰ ਤੁਹਾਡੇ ਲਈ ਪੇਸ਼ ਕਰਾਂਗੇ।

0: ਤੋਂ ਲੈ ਕੇ ਅੱਜ ਦੀ AI ਤੱਕ। ਜਿੱਥੇ ਜਾਣਾਂਗੇ ਆਵਾਜ਼ ਨੂੰ ਰਿਕਾਰਡ ਕਰਨ, ਸੰਭਾਲਣ ਅਤੇ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਾਉਣ ਦੀ ਟੈਕਨੋਲੋਜੀ ਕਿਵੇਂ ਬਦਲਦੀ ਗਈ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 7 ਸਤੰਬਰ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸਜਰੀ ਸਵੇਰ ਦੇ ਤਹਿਤ, ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਵਿਸ਼ਾ ਆਵਾਜ਼ ਦਾ ਸਫ਼ਰ।
1: ਜੀ ਯੁਵਾ ਸਾਥੀਓ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਯੁਵਾਨੀ, ਜਿਸ ਦੇ ਤਹਿਤ ਸਿਲਸਿਲਾ ਰੋਜ਼ਗਾਰ ਸਮਾਚਾਰ ਤੁਹਾਡੇ ਲਈ ਅੱਜ ਅਸੀਂ ਪੇਸ਼ ਕਰ ਰਹੇ ਹਾਂ ਜੀ। ਅਤੇ 94 ਰੋਜ਼ਗਾਰ ਸਮਾਚਾਰ ਦੇ ਤਹਿਤ ਅਗਲਾ ਰੋਜ਼ਗਾਰ ਸਮਾਚਾਰ ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਵੱਲੋਂ ਫਰਾਸ਼ ਦੀਆਂ ਕੁੱਲ 31 ਅਸਾਮੀਆਂ ਯਾਨੀ ਕਿ 31 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 31 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀਓ, ਉਹ ਹੈ ਜੀ 18/9/2026 ਯਾਨੀ ਕਿ 18 ਸਤੰਬਰ 2026। ਅਤੇ ਇਹਨਾਂ 30 ਅਸਾਮੀਆਂ ਦੇ ਲਈ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.highcourtchd.gov.in। ਅਤੇ ਯੁਵਾ ਸਾਥੀਆਂ ਨੂੰ ਇਹ ਵੀ ਦੱਸਦੀ ਹੈ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਇੰਪਲਾਇਮੈਂਟ ਨੋਟਿਸ ਨੰਬਰ ਹੈ ਉਹ ਹੈ ਜੀ 05/FRASH/HC/2026। ਅਤੇ ਇਹ ਇਸ਼ਤਿਹਾਰ ਦੈਨਿਕ ਭਾਸਕਰ ਅਖਬਾਰ ਦੇ ਵਿੱਚ 29/8/2026 ਨੂੰ ਆਇਆ ਸੀ। ਯੁਵਾ ਸਾਥੀਓ, ਅਗਲਾ ਰੋਜ਼ਗਾਰ ਸਮਾਚਾਰ ਤੁਹਾਡੇ ਲਈ ਹੈ ਜੀ ਹਾਈਕੋਰਟ ਆਫ ਹਿਮਾਚਲ ਪ੍ਰਦੇਸ਼ ਸ਼ਿਮਲਾ ਹਿਮਾਚਲ ਪ੍ਰਦੇਸ਼ ਵੱਲੋਂ ਇਹਨਾਂ ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਸਾਮੀਆਂ ਦਾ ਵੇਰਵਾ ਇਸ ਤਰ੍ਹਾਂ ਹੈ ਜੀ, ਕੋਰਟ ਮੈਨੇਜਰ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 5, ਕਲਰਕ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 141, ਅਗਲੀ ਅਸਾਮੀ ਦਾ ਨਾਂ ਹੈ ਜੀ ਸਟੈਨੋਗ੍ਰਾਫਰ ਅਤੇ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 79। ਇਹ ਸਟੈਨੋਗ੍ਰਾਫਰ ਗ੍ਰੇਡ 3 ਦੇ ਅਧੀਨ ਇਹ 79 ਅਸਾਮੀਆਂ ਭਰੀਆਂ ਜਾਣੀਆਂ ਨੇ ਹਾਈਕੋਰਟ ਆਫ ਹਿਮਾਚਲ ਪ੍ਰਦੇਸ਼ ਸ਼ਿਮਲਾ ਵੱਲੋਂ। ਅਤੇ ਅਗਲੀ ਅਸਾਮੀ ਦਾ ਨਾਂ ਹੈ ਜੀ ਡਰਾਈਵਰ, ਕੁੱਲ ਅਸਾਮੀਆਂ ਦੀ ਗਿਣਤੀ ਹੈ 9, ਪ੍ਰੋਸੈਸ ਸਰਵਰ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 65, PN ਚੌਂਕੀਦਾਰ ਸਫਾਈ ਕਰਮਚਾਰੀ। ਇਹਨਾਂ ਅਸਾਮੀਆਂ ਦੇ ਲਈ ਕੁੱਲ ਗਿਣਤੀ ਰੱਖੀ ਗਈ ਹੈ ਜੀ ਹਾਈਕੋਰਟ ਆਫ ਹਿਮਾਚਲ ਪ੍ਰਦੇਸ਼ ਸ਼ਿਮਲਾ ਵੱਲੋਂ 89 ਯਾਨੀ ਕਿ 99। ਅਤੇ ਇਸ ਤਰ੍ਹਾਂ ਇਹਨਾਂ ਸਾਰੀਆਂ ਅਸਾਮੀਆਂ ਨੂੰ ਪੁਰ ਕਰਨ ਲਈ ਹਾਈਕੋਰਟ ਆਫ ਹਿਮਾਚਲ ਪ੍ਰਦੇਸ਼ ਸ਼ਿਮਲਾ ਵੱਲੋਂ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 10/9/2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਯੁਵਾ ਸਾਥੀ ਉਹ ਵੀ ਨੋਟ ਕਰ ਲੈਣ, DJ Advertisement/2026-1। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਹਾਈਕੋਰਟ ਆਫ ਹਿਮਾਚਲ ਪ੍ਰਦੇਸ਼ ਸ਼ਿਮਲਾ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.highcourt.hp.gov.in। ਯੁਵਾ ਸਾਥੀਓ, ਇਹ ਸੀ ਅੱਜ ਦੇ ਪ੍ਰੋਗਰਾਮ ਯੁਵਾਨੀ ਤਹਿਤ ਸਿਲਸਿਲਾ ਰੋਜ਼ਗਾਰ ਸਮਾਚਾਰ। ਅਤੇ ਹੁਣ ਆਪਣੇ ਰੇਡੀਓ ਦੋਸਤ ਦੀਪਕ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਦੇ ਰਹੇ ਸੀ ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦੀ ਤਕਨੀਕੀ ਟੀਮ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਮਨਦੀਪ ਰਾਜ।

ਹੁਣੇ ਤੁਸੀਂ ਸੁਣ ਰਹੇ ਸੀ ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੇ ਘੜੀ ਦੇ ਮੁਤਾਬਿਕ ਸ਼ਾਮ ਦੇ 7:21 ਹੋਏ ਨੇ। ਹੁਣ ਪੇਸ਼ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ।

ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੁਣਨ ਵਾਲੇ ਸਾਰੇ ਦੋਸਤਾਂ ਦਾ ਅਸੀਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਸ਼ਾਮ ਸੁਹਾਨੀ, ਜੀ ਹਾਂ ਦੋਸਤੋ, ਆਕਾਸ਼ਵਾਣੀ FM ਬਠਿੰਡਾ ਦੇ ਮਕਬੂਲ ਪ੍ਰੋਗਰਾਮ ਐਤਵਾਰ ਦੇ ਇਸ ਦਿਨ ਦੀ ਸ਼ੁਰੂਆਤ ਦੇ ਵਿੱਚ ਸ਼ੁਰੂ ਹੋ ਚੁੱਕਿਆ ਜੀ। ਸ਼ੁਰੂਆਤ ਇਸ ਲਈ ਕਿਉਂਕਿ ਜਿਹੜੇ ਦੋਸਤਾਂ ਨੇ ਰੇਡੀਓ ਸੈੱਟ ਹੁਣੇ ਔਨ ਕੀਤਾ ਹੈ, ਖਾਸ ਤੌਰ 'ਤੇ ਉਹਨਾਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਸੁਣਨ ਦੇ ਇੱਕ ਜਿਗਿਆਸਾ ਹੁੰਦੀ ਹੈ, ਫੋਨ ਮਿਲਾਉਣ ਦੀ ਇੱਕ ਚਾਹ ਹੁੰਦੀ ਹੈ, ਤਮੰਨਾ ਹੁੰਦੀ ਹੈ, ਮਨ ਦੇ ਵਿੱਚ ਇੱਕ ਗੱਲ ਉੱਭਰ ਰਹੀ ਹੁੰਦੀ ਹੈ ਵੀ ਕਿਉਂ ਨਾ ਅੱਜ ਅਸੀਂ ਵੀ ਸਾਡਾ ਫੋਨ ਮਿਲ ਜਾਏ ਜਾਂ ਅਸੀਂ ਫੋਨ ਮਿਲਾਈਏ ਉਹਨਾਂ ਦੇ ਲਈ ਜੀ। ਅਤੇ ਨੰਬਰ ਤੁਹਾਨੂੰ ਪਤਾ ਹੈ, ਅਸੀਂ ਫਿਰ ਵੀ ਦੱਸਾਂਗੇ ਜੀ, 0164-2240-331। ਜੀ ਹਾਂ, 0164-2240-331 ਆਕਾਸ਼ਵਾਣੀ FM ਬਠਿੰਡਾ ਦੇ ਸਟੂਡੀਓ ਦਾ ਇਹ ਨੰਬਰ ਹੈ। ਤੁਸੀਂ ਇਸ ਨੰਬਰ ਨੂੰ ਮਿਲਾਉਣਾ ਹੈ, ਸਾਡੇ ਨਾਲ ਜੁੜਨਾ ਹੈ ਔਰ ਸੁਣਨਾ ਹੈ ਆਪਣੀ ਪਸੰਦ ਦਾ ਕੋਈ ਵੀ ਗੀਤ। ਜਦ ਤੱਕ ਦੋ ਸੱਜਣ ਮਿੱਤਰ ਸਾਡੇ ਇਸ ਨੰਬਰ ਨੂੰ ਮਿਲਾ ਕੇ ਸਾਡੇ ਨਾਲ ਜੁੜੇਗਾ, ਤਦ ਤੱਕ ਸੁਣਾਂਗੇ ਜੀ ਆਪਾਂ ਸ਼ਹਿਰੀ ਮਾਨ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਗੀਤ ਨੂੰ।

0: ਲਓ ਜੀ ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ ਸਾਡੇ ਨਾਲ ਪਹਿਲੇ ਕਾਲਰ ਜੁੜ ਚੁੱਕੇ ਨੇ, ਨਾਮ ਪੁੱਛਾਂਗੇ ਔਰ ਉਹਨਾਂ ਦੀ ਫਰਮਾਇਸ਼ ਨੂੰ ਜਾਣਾਂਗੇ। ਹੈਲੋ,
1: ਹਾਂਜੀ ਨਮਸਤੇ।
0: ਹਾਂਜੀ ਹਾਂਜੀ, ਨਾਮ ਜੀ ਆਪਕਾ?
1: ਮੈਂ ਪ੍ਰੇਮ ਸਿੰਘ ਸਿਸੋਦੀਆ ਬੋਲ ਰਿਹਾ ਹਾਂ, ਗ੍ਰਾਮ ਬਛੋੜਾ, ਤਹਿਸੀਲ ਨਾਗਦਾ, ਜ਼ਿਲ੍ਹਾ ਉਜੈਨ ਸੇ।
0: ਅੱਛਾ ਜੀ, ਉਜੈਨ ਮੱਧ ਪ੍ਰਦੇਸ਼ ਸੇ ਜੀ?
1: ਹਾਂ ਜੀ ਬਿਲਕੁਲ।
0: ਕਿਆ ਬਾਤ ਹੈ, ਇਤਨੀ ਦੂਰ ਸੇ ਆਪ ਹਮੇ ਕਾਲ ਕਰ ਰਹੇ ਹੋ, ਪਹਿਲੇ ਤੋਂ ਸਬਸੇ ਪਹਿਲੇ ਆਪਕਾ ਬਹੁਤ ਬਹੁਤ ਸ਼ੁਕਰੀਆ।
1: ਜੀ ਧੰਨਵਾਦ, ਮੈਂ ਮੋਬਾਈਲ ਉੱਤੇ ਕਾਰਜਕ੍ਰਮ ਸੁਣਤਾ ਹੂੰ ਤੋ ਮੁਝੇ ਹਰ ਰਾਜ਼ੀ ਕੇ ਕਾਰਜਕ੍ਰਮ ਸੁਣਨੇ ਕੋ ਮਿਲ ਜਾਤੇ ਹੈ।
0: ਠੀਕ ਹੈ ਜੀ, ਆਪਨੇ ਪਹਿਲੇ ਯੇ ਬਤਾ ਦੀਜੀਏ, ਗਾਣਾ ਕੌਨ ਸਾ ਸੁਣਨਾ ਹੈ?
1: ਮੁਹੱਬਤ ਫਿਲਮ ਕਾ ਸੁਣਵਾ ਦੀਜੀਏਗਾ, ਚਲਤੇ ਚਲਤੇ ਯਹੀਂ ਰੁਕ ਜਾਤਾ ਹੂੰ ਮੈਂ।
0: ਬਿਲਕੁਲ ਠੀਕ ਹੈ ਜੀ, ਹਮ ਅਭੀ ਗਾਣਾ ਆਪਕੇ ਲੀਏ ਪਲੇ ਕਰੇਂਗੇ। ਤੋ ਇਹ ਜੋ ਮੌਸਮ ਹੈ ਉਜੈਨ ਮੱਧ ਪ੍ਰਦੇਸ਼ ਮੇ, ਵੋ ਕੈਸਾ ਹੈ?
1: ਜੀ ਅਭੀ ਕਾਫੀ ਅੱਛਾ ਮੌਸਮ ਹੈ, ਅਭੀ ਕੱਲ ਅੱਛੀ ਬਾਰਿਸ਼ ਹੋਈ ਥੀ ਯਹਾਂ ਪਰ
0: ਜੀ,
1: ਔਰ ਅਭੀ ਮਤਲਬ ਠੰਡੀ ਹਵਾ ਵੀ ਚਲੀ ਪੂਰੇ ਦਿਨ ਦਾ, ਔਰ ਸੁਹਾਵਣਾ ਮੌਸਮ ਹੈ ਅਭੀ।
0: ਸੁਹਾਵਣਾ। ਟੈਂਪਰੇਚਰ ਕੀ ਬਾਤ ਕਰੇਂ ਤੋ ਟੈਂਪਰੇਚਰ ਕਿਤਨਾ ਕਾ ਹੈ?
1: ਟੈਂਪਰੇਚਰ ਅਭੀ ਯਹਾਂ ਪਰ 25 ਕੇ ਲਗਭਗ ਮੈਂ ਹੈ।
0: 25 ਡਿਗਰੀ ਕੇ ਸੈਲਸ?
1: ਹਾਂ ਜੀ ਬਿਲਕੁਲ। ਔਰ ਜੈਸੇ ਕਿ ਆਪ ਬੋਲ ਰਹੇ ਹੋ, ਜੈਸੇ ਇਸ ਕਾਰਜਕ੍ਰਮ ਕਾ ਨਾਮ ਸ਼ਾਮ ਸੁਹਾਨੀ ਹੈ ਨਾ?
0: ਹਾਂ।

0: ਲਓ ਜੀ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ 0164-2240-331 ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਨੰਬਰ ਨੂੰ ਮਿਲਾ ਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਆ ਜੀ ਪਿੰਡ ਸੁਖਨਾਮ ਤੋਂ ਨਰ ਸਿੰਘ ਬੋਲ ਰਿਹਾ, ਜ਼ਿਲ੍ਹਾ ਮੁਕਤਸਰ ਸਾਹਿਬ ਜੀ।
0: ਨਰ ਸਿੰਘ,
1: ਹਾਂਜੀ
0: ਜੀ ਜੀ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ ਸ਼ਾਮ ਸਵਾਨੀ ਚ।
1: ਬਹੁਤ ਜੀ, ਤੁਹਾਡਾ ਵੀ ਧੰਨਵਾਦ।
0: ਚਲੋ ਜੀ, ਕੀ ਦੱਸੋ, ਕਿਹੜਾ ਸੁਣਨਾ
1: ਜੀ? ਜੀ ਰੋਡਵੇਜ਼ ਦੀ ਸਾਰੀ ਸੁਣਾ ਦਿਓ, ਮਹਾਂ ਸੁਣੀ ਸਰ ਜੀ ਕੋਲ।
0: ਠੀਕ ਹੈ, ਰੋਡਵੇਜ਼ ਦਾ ਨਹੀਂ ਕੰਮ ਕਰਦੇ ਸੀ ਪਹਿਲਾਂ ਕਿਤੇ ਮੁਕਤਸਰ?
1: ਨਹੀਂ ਨਹੀਂ ਨਹੀਂ ਜੀ, ਅੱਜ ਤਾਂ 22 ਵਾਰ ਜਾਤਾ ਤੇ 70-71 ਸਾਲ ਦੀ ਉਮਰ ਹੋ ਗਈ ਹੁਣ।
0: ਮੈਂ ਕਿਹਾ
1: ਰੇਡਵੇ ਦੇ ਰਿਟਾਇਰਮੈਂਟ ਹੀ ਆ ਜੀ।
0: ਅੱਛਾ, ਮੈਂ ਕਿਹਾ ਸ਼ਾਇਦ ਵੀ ਮੁਕਤਸਰ ਡਿਪੂ ਆ ਨਾ ਪੰਜਾਬ ਰੋਡਵੇਜ਼ ਦਾ।
1: ਹਾਂ ਜੀ, ਮੈਂ ਤਾਂ ਆਇਆ ਜੀ, ਉਹ ਫਿਰ 5-6 ਰੇਡਵੇ ਬਦਲ ਤੇ ਦੁਪਹਿਰ

0: ਟੁੱਟਣ ਤੇ ਪਲ ਪੁਲ ਨਹੀਂ।
1: ਚਲੋ ਕੋਈ ਨਾ, ਇਹ ਤਾਂ ਬਾਲਾ ਬਾਲਾ ਸਸਤਾ ਸਾਧਨ ਆ। ਹਵਾ ਤੇ ਜਿਵੇਂ ਆਪਾਂ ਕਹਿੰਦੇ ਨਾ ਸਾਈਕਲ ਚੱਲਣ ਵਾਲਾ ਚੀਜ਼ ਆ ਗਈ, ਹਵਾ ਦੀ ਤਰੰਗਾਂ ਨਾਲ ਹੀ ਚੱਲੀ ਜਾਂਦੀਆਂ ਚੀਜ਼ਾਂ ਹਨਾ।
0: ਹਾਂਜੀ ਹਾਂਜੀ।
1: ਚਲੋ ਕੋਈ ਗੱਲ ਨੀ, ਨਰਸਿੰਘ ਜੀ ਤੁਸੀਂ ਕਾਲ ਕੀਤੀ, ਤੁਹਾਡਾ ਸ਼ੁਕਰੀਆ ਜੀ, ਤੇ ਸੁਣਦੇ ਆਪਾਂ ਤੁਹਾਡੀ ਫਰਮਾਇਸ਼ ਤੇ। ਜੀ ਜੀ।

0: ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸ਼ਾਮ ਸੁਹਾਨੀ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਅਤੇ ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 7:16 ਅਤੇ 32 ਸਕਿੰਟ ਹੋਏ ਨੇ 0164-2240-331 ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਨੰਬਰ ਨੂੰ ਮਿਲਾ ਕੇ ਕਿਹੜੇ ਕਾਲਰ ਸਾਡੇ ਨਾਲ ਜੁੜੇ ਨੇ ਹਲੋ
1: ਹੈਲੋ ਬਾਈ ਜੀ ਸਤਿ ਸ਼੍ਰੀ ਅਕਾਲ
0: ਤੁਹਾਨੂੰ ਵੀ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ
1: ਹਾਂਜੀ ਕਰਮਜੀਤ ਸਿੰਘ ਬੋਲ ਰਹੇ ਤੁਹਾਡਾ ਛੋਟਾ ਵੀਰ ਪਿੰਡ ਫੱਤਾ ਮਾਲਾ ਕੋ ਜ਼ਿਲ੍ਹਾ ਮਾਨਸਾ ਤੋਂ ਜੀ
0: ਜ਼ਿਲ੍ਹਾ ਮਾਨਸਾ ਤੋਂ ਠੀਕ ਹੈ ਜੀ ਤੇ ਗੀਤ ਦੱਸ ਦਿਓ ਪਰਮਜੀਤ ਜੀ ਕਿਹੜਾ ਸੁਣਨਾ
1: ਜੀ ਸੁਣਾ ਦਿਓ ਜੀ ਤੁਸੀਂ ਹੰਸ ਰਾਜ ਹੰਸ ਦਾ ਸੁਣਾ ਦਿਓ ਜੀ
0: ਕਿਹੜਾ ਗੀਤ ਲਾ ਦਈਏ
1: ਜੀ ਸੁਣਾ ਦਿਓ ਸਿੱਲੀ ਸਿੱਲੀ ਆਉਂਦੀ ਹਵਾ ਜੀ
0: ਸਿੱਲੀ ਸਿੱਲੀ ਆਉਂਦੀ ਹਵਾ ਮੌਸਮ ਠੀਕ ਹੈ ਇੱਧਰ ਮਾਨਸਾ ਸਾਈਡ ਮੀਂਹ ਤਾਂ ਨਹੀਂ ਪੈ ਰਿਹਾ
1: ਨਹੀਂ ਅੱਜ ਤਾਂ ਥੋੜਾ ਬਹੁਤ ਹੀ ਪਿਆ ਜੀ ਬਸ ਕਣੀਆਂ ਜੀ ਪਈਆਂ ਸੀਗੀਆਂ ਜੀ
0: ਅੱਛਾ
1: ਉਸ ਤੋਂ ਬਾਅਦ ਇੱਕ ਵਾਰੀ ਸੌਂ ਭੰਨ ਗਿਆ ਜੀ
0: ਚਲੋ ਸੌਂ ਭੰਨ ਗਿਆ ਹੈ ਤੁਸੀਂ ਗੀਤ ਵੀ ਇਹੋ ਜਿਹਾ ਸੁਣ ਰਹੇ ਹੋ ਨਾ ਮੈਂ ਤਾਂ ਪੁੱਛ ਲਿਆ ਤੁਹਾਨੂੰ
1: ਕੀ ਪਤਾ ਜੀ ਮੌਸਮ ਦਾ ਰੱਬ ਦਿਆਲ ਹੋ ਜਾਏ ਜੀ
0: ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ
1: ਸ਼ੁਕਰੀਆ ਜੀ ਧੰਨਵਾਦ

0: ਲਓ ਜੀ, ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਕਿਹੜੇ ਸੱਜਣ ਜੁੜੇ ਨੇ, ਉਹਨਾਂ ਦਾ ਨਾਮ ਪੁੱਛਾਂਗੇ ਔਰ ਫਰਮਾਇਸ਼ ਨੂੰ ਜਾਣਾਂਗੇ। ਹੈਲੋ।
1: ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ।
0: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ।
1: ਹਾਂਜੀ, ਸ਼ੁਕਰੀਆ ਜੀ।
0: ਨਾਮ ਦੱਸ ਦਿਓ ਤੇ ਫਰਮਾਇਸ਼।

0: ਜੀ ਦੋਸਤੋ, ਪ੍ਰੋਗਰਾਮ ਸ਼ਾਮ ਸਵਾਨੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ, ਅਤੇ ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਹੋਇਆ ਜੀ 7:29 ਅਤੇ 38 ਸਕਿੰਟ ਦਾ। 7:30 'ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਤੋਂ ਬਾਅਦ ਯਾਨੀ ਕਿ 7:40 'ਤੇ ਫਰਮਾਇਸ਼ੀ ਗੀਤਾਂ ਦਾ ਲਾਈਵ ਆਨ ਇਨ ਪ੍ਰੋਗਰਾਮ ਦਾ ਤੁਸੀਂ ਇਸੇ ਤਰ੍ਹਾਂ ਆਨੰਦ ਮਾਣੋਗੇ। ਪਹਿਲਾਂ ਸੁਣਦੇ ਹਾਂ ਜੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ 2029 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਲਈ 3 ਸਾਲਾਂ ਦਾ ਰੋਡ ਮੈਪ ਪੇਸ਼ ਕੀਤਾ। ਨਵੀਂ ਦਿੱਲੀ ਦੇ ਸੱਤਰ ਨਿਕੇਤਨ ਇਲਾਕੇ ਵਿੱਚ ਇੱਕ ਬਹੁ ਮੰਜ਼ਿਲਾ ਇਮਾਰਤ ਢਹਿ ਜਾਣ ਦੀ ਘਟਨਾ 'ਚ ਇੱਕ ਵਿਅਕਤੀ ਦੀ ਮੌਤ, ਕਈਆਂ ਦੇ ਮਲਬੇ ਹੇਠਾਂ ਧੱਬੇ ਹੋਣ ਦਾ ਖਦਸ਼ਾ। ਕੋਲਾ ਮੰਤਰਾਲੇ ਨੇ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਘਟਣ ਕਰਕੇ ਕੇਂਦਰ ਤੋਂ ਕੋਲੇ ਦੀ ਸਪਲਾਈ ਘਟ ਜਾਣ ਸਬੰਧੀ ਮੀਡੀਆ ਖਬਰਾਂ ਦਾ ਖੰਡਨ ਕੀਤਾ ਹੈ। ਤੇ ਬੈਡਮਿੰਟਨ ਵਿੱਚ ਸਾਤਵਿਕ ਸਾਈਰਾਜ, ਰਣਕੀ ਰੇਤਰੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਅੱਜ ਸ਼ੈਨਸਿਨ ਵਿੱਚ ਚਾਈਨਾ ਮਾਸਟਰਸ ਵਿੱਚ ਮਰਦਾਂ ਦੇ ਡਬਲਸ ਦਾ ਖਿਤਾਬ ਜਿੱਤ ਲਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਵਿਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਕਰੀਅਰ ਲਈ ਤਿਆਰ ਕਰਨ ਤੋਂ ਅੱਗੇ ਜਾਣਾ ਚਾਹੀਦਾ ਹੈ ਅਤੇ ਲੋਕਤੰਤਰ ਅਤੇ ਸਮਾਜ ਲਈ ਜ਼ਿੰਮੇਵਾਰ ਨਾਗਰਿਕ ਬਣਾਉਣ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਅੱਜ ਗੁਹਾਟੀ

0: ਇਹ ਦੇ ਗੀਤਾਨਗਰ ਕਾਲਜ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਗੁਣਵੱਤਾ ਵਾਲੀ ਸਿੱਖਿਆ, ਖੋਜ ਅਤੇ ਚਰਿੱਤਰ ਨਿਰਮਾਣ ਜ਼ਰੂਰੀ ਨੇ। ਉਪ ਰਾਸ਼ਟਰਪਤੀ ਨੇ ਉੱਚ ਸਿੱਖਿਆ ਵਿੱਚ ਔਰਤਾਂ ਦੀਆਂ ਵਧਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ, ਇਸ ਨੂੰ ਇੱਕ ਸ਼ਲਾਘਾਯੋਗ ਤਬਦੀਲੀ ਅਤੇ ਨਾਰੀ ਸ਼ਕਤੀ ਦਾ ਝਲਕਾਰਾ ਦੱਸਿਆ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਹੀ ਸਿੱਖਿਆ ਅਤੇ ਮੌਕੇ ਪ੍ਰਦਾਨ ਕਰਨ ਨਾਲ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਦੀਆਂ ਨੇ, ਜੋ ਕਿ ਅਸਲ ਸ਼ਕਤੀਕਰਨ ਨੇ। ਆਸਾਮ ਦੇ ਵਿਕਾਸ ਦੇ ਰਾਹ ਦਾ ਹਵਾਲਾ ਦਿੰਦੇ ਹੋਏ ਸ੍ਰੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਆਸਾਮ ਦੀ ਆਰਥਿਕਤਾ ਵਿੱਚ 45% ਦਾ ਵਾਧਾ ਹੋਇਆ। ਪ੍ਰਤੀ ਵਿਅਕਤੀ ਆਮਦਨ 2021-22 ਤੋਂ 2024-25 ਤੱਕ 54% ਵਧੀ ਏ। 2047 ਤੱਕ ਵਿਕਸਿਤ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਹਰੇਕ ਰਾਜ ਅਤੇ ਖੇਤਰ, ਖਾਸ ਕਰਕੇ ਉੱਤਰ ਪੂਰਬ ਦਾ ਸਮਾਵੇਸ਼ੀ ਵਿਕਾਸ ਜ਼ਰੂਰੀ ਏ। ਉਪ ਰਾਸ਼ਟਰਪਤੀ ਅੱਜ ਤੋਂ ਆਸਾਮ ਦੇ 2 ਦਿਨਾਂ ਦੌਰੇ ਤੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ 2029 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਲਈ 3 ਸਾਲਾਂ ਦਾ ਰੋਡ ਮੈਪ ਪੇਸ਼ ਕੀਤਾ, ਜਿਸ ਵਿੱਚ ਨਸ਼ੀਲੇ ਪਦਾਰਥਾਂ ਵਿਰੁੱਧ ਇੱਕ ਤਾਲਮੇਲ ਵਾਲੀ ਰਾਸ਼ਟਰੀ ਮੁਹਿੰਮ ਦਾ ਸੱਦਾ ਦਿੱਤਾ ਗਿਆ। ਸ਼੍ਰੀ ਸ਼ਾਹ ਗੋਆ ਦੇ ਆਪਣੇ 3 ਦਿਨਾਂ ਦੌਰੇ ਦੌਰਾਨ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
1: 2029 ਤੱਕ ਭਾਰਤ ਕੋ ਨਸ਼ਾ ਮੁਕਤ ਬਣਾਉਣ ਲਈ ਇੱਕ ਰੋਡ ਮੈਪ ਬਣਾਇਆ ਹੈ। ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਔਰ ਸਭੀ ਰਾਜ ਸਰਕਾਰਾਂ ਇੱਕ ਸਾਥ ਕਾਮ ਮੇ ਲਗੀ ਹੈ। 26 ਸੇ 29 ਕੋ ਹਮਨੇ ਮਿਸ਼ਨ ਮੋਡ ਅਵਧੀ ਕੇ ਰੂਪ ਮੇ ਚਿੰਨ੍ਹਿਤ ਕੀਆ ਹੈ। ਸਮੇਂ ਸੀਮਾਏ ਤੈਅ ਕੀ ਹੈ। ਅਲਗ ਅਲਗ ਮੰਤਰਾਲਯੋ ਕੋ ਉੱਤਰਦਾਈ ਬਣਾਇਆ ਗਿਆ ਹੈ। 4 ਸਤੰਭੋ ਪਰ ਹਮਾਰਾ ਰੋਡ ਮੈਪ ਵਿਜ਼ਨ ਡਾਕੂਮੈਂਟ ਹੈ। ਇੱਕ ਇੰਟੈਲੀਜੈਂਸ ਔਰ ਆਪਰੇਸ਼ਨ ਆਧਾਰਿਤ ਫੋਰਸਮੈਂਟ, ਦੂਸਰਾ ਪ੍ਰੀਕਰਸਰ ਔਰ ਸਿੰਥੈਟਿਕ ਡਰੱਗ ਪਰ ਨਿਯੰਤਰਣ, ਤੀਸਰਾ ਡਿਮਾਂਡ ਔਰ ਹਾਰਮ ਰਿਡਕਸ਼ਨ ਔਰ ਚੌਥਾ ਕਸ਼ਮਤਾ ਨਿਰਮਾਣ ਔਰ ਸਮਨਵਯ।
0: ਉਨ੍ਹਾਂ ਕਿਹਾ ਕਿ ਸਰਕਾਰ ਨੇ 2019 ਤੋਂ ਬਾਅਦ ਲਾਗੂ ਕਰਨ, ਖੁਫੀਆ ਜਾਣਕਾਰੀ ਸਾਂਝੀ ਕਰਨ, ਮਾਲੀ ਜਾਂਚ ਅਤੇ ਮੁੜ ਵਸੇਬਾ ਉਪਾਵਾਂ ਨੂੰ ਮਜ਼ਬੂਤ ਕੀਤਾ ਹੈ। 2014 ਤੇ 2024 ਦੇ ਵਿਚਕਾਰ ਕਰੀਬ 1,99,000 ਕਰੋੜ ਰੁਪਏ ਦੀ ਕੀਮਤ ਦੇ 1.19 ਕਰੋੜ ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ, ਜਦੋਂ ਕਿ 48.66 ਲੱਖ ਕਿਲੋਗ੍ਰਾਮ ਤੋਂ ਵੱਧ ਨਸ਼ਟ ਕੀਤੇ ਗਏ ਸਨ। ਸਰਕਾਰ ਨੇ ਅਗਲੇ 3 ਸਾਲਾਂ ਵਿੱਚ 100 ਅੰਤਰਰਾਸ਼ਟਰੀ ਅਤੇ ਅੰਤਰਰਾਜੀ ਡਰੱਗ ਨੈਟਵਰਕਾਂ ਨੂੰ ਖਤਮ ਕਰਨ, 100 ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਪਕੌੜਿਆਂ ਨੂੰ ਭਾਰਤ ਲਿਆਉਣ ਅਤੇ 100 ਗੁਪਤ ਡਰੱਗ ਪ੍ਰਯੋਗਸ਼ਾਲਾਵਾਂ ਨੂੰ ਨਸ਼ਟ ਕਰਨ ਦਾ ਟੀਚਾ ਰੱਖਿਆ। ਇਹ ਮੁਹਿੰਮ 50 ਕਰੋੜ ਨਾਗਰਿਕਾਂ ਤੱਕ ਪਹੁੰਚੇਗੀ ਅਤੇ 1 ਲੱਖ ਨਸ਼ਾ ਮੁਕਤ ਮਿੱਤਰ ਬਣਾਏ ਜਾਣਗੇ। ਨਸ਼ਾ ਛੁਡਾਓ ਕੇਂਦਰਾਂ ਦੀ ਗਿਣਤੀ ਵਧਾ ਕੇ 1,751 ਕੀਤੀ ਜਾਏਗੀ। ਸ਼ੀਸ਼ਾ ਨੇ ਕਿਹਾ ਕਿ ਗੋਆ ਵਿੱਚ ਇੱਕ ਨਸ਼ੀਲੇ ਪਦਾਰਥ ਵਿਰੋਧੀ ਟਾਸਕ ਫੋਰਸ ਹੈ ਅਤੇ ਉਨ੍ਹਾਂ ਨੇ ਇਸ ਮੁਹਿੰਮ ਲਈ ਜਨਤਾ ਅਤੇ ਮੀਡੀਆ ਦੀ ਹਮਾਇਤ ਦੀ ਅਪੀਲ ਕੀਤੀ। ਨਵੀਂ ਦਿੱਲੀ ਦੇ ਸਤਿਆਨਿਕੇਤਨ ਇਲਾਕੇ ਵਿੱਚ ਅੱਜ ਦੁਪਹਿਰ ਬਾਅਦ ਇੱਕ ਬਹੁ ਮੰਜ਼ਿਲਾ ਇਮਾਰਤ ਢਹਿ ਗਈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਏਮਸ ਨਵੀਂ ਦਿੱਲੀ ਮੁਤਾਬਿਕ 4 ਵਿਅਕਤੀਆਂ ਨੂੰ ਇਲਾਜ ਲਈ ਟਰਾਮਾ ਸੈਂਟਰ ਲਿਆਂਦਾ ਗਿਆ। ਉਨ੍ਹਾਂ ਵਿੱਚੋਂ 1 ਵਿਅਕਤੀ ਨੂੰ ਮ੍ਰਿਤਕ ਲਿਆਂਦਾ ਗਿਆ, 2 ਵਿਅਕਤੀਆਂ ਦੀ ਹਾਲਤ ਨਾਜ਼ੁਕ ਹੈ ਅਤੇ 1 ਨੂੰ ਛੁੱਟੀ ਦੇ ਦਿੱਤੀ ਗਈ ਏ। ਇਸ ਦੌਰਾਨ ਦਿੱਲੀ ਪੁਲਿਸ ਨੇ ਕਿਹਾ ਕਿ ਹੁਣ ਤੱਕ 6 ਵਿਅਕਤੀਆਂ ਨੂੰ ਬਚਾ ਲਿਆ ਗਿਆ ਅਤੇ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਸਥਾਨਕ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਇਮਾਰਤ 40 ਤੋਂ 50 ਸਾਲ ਪੁਰਾਣੀ ਸੀ ਅਤੇ ਜਦੋਂ ਇਹ ਘਟਨਾ ਵਾਪਰੀ ਤਾਂ ਇਮਾਰਤ ਦੇ ਬੇਸਮੈਂਟ ਵਿੱਚ ਕੁਝ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਦਿੱਲੀ ਅੱਗ ਬੁਝਾਓ ਅਮਲੇ ਨੇ ਮੌਕੇ ਤੇ ਰਾਹਤ ਅਤੇ ਬਚਾਅ ਕਾਰਜ ਲਈ ਅੱਜ ਅੱਗ ਬੁਝਾਉਣ ਵਾਲੀਆਂ 18 ਗੱਡੀਆਂ ਤੈਨਾਤ ਕੀਤੀਆਂ ਨੇ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦਿੱਲੀ ਪੁਲਿਸ, ਦਿੱਲੀ ਅੱਗ ਬੁਝਾਓ ਅਮਲੇ ਅਤੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਸਮੇਤ ਸਾਰੀਆਂ ਸਬੰਧਿਤ ਏਜੰਸੀਆਂ ਨੂੰ ਜ਼ਮੀਨੀ ਪੱਧਰ ਤੇ ਤੇਜ਼ ਬਚਾਅ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਪੂਰੇ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਰੇਖਾ ਗੁਪਤਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਅਹਤਿਆਤ ਦੇ ਤੌਰ ਤੇ ਨਾਲ ਲੱਗਦੀ ਇਮਾਰਤ ਨੂੰ ਵੀ ਖਾਲੀ ਕਰਵਾ ਲਿਆ ਗਿਆ ਅਤੇ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਦੇ ਸਤਿਆਨਿਕੇਤਨ ਵਿਖੇ ਇਮਾਰਤ ਢਹਿਣ ਦੀ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਪੁਲਿਸ ਕਮਿਸ਼ਨਰ ਅਤੇ NDRF ਦੇ ਡਾਇਰੈਕਟਰ ਜਨਰਲ ਨਾਲ ਗੱਲ ਕੀਤੀ ਏ ਅਤੇ ਸਥਿਤੀ ਦਾ ਜਾਇਜ਼ਾ ਲਿਆ ਹੈ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਸਥਾਨਕ ਪ੍ਰਸ਼ਾਸਨ ਅਤੇ NDRF ਨੇੜਲੇ ਤਾਲਮੇਲ ਨਾਲ ਤੀਬਰ ਬਚਾਅ ਕਾਰਜ ਚਲਾ ਰਹੇ ਨੇ ਅਤੇ ਜ਼ਖਮੀਆਂ ਨੂੰ ਹਰ ਲੋੜੀਂਦੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਏ। ਉਨ੍ਹਾਂ ਨੇ ਸਾਰਿਆਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪਹਿਲਾਂ ਸ਼੍ਰੀ ਸ਼ਾਹ ਇਸ ਹਾਦਸੇ ਦੇ ਮੱਦੇਨਜ਼ਰ ਆਪਣੇ ਨਿਰਧਾਰਿਤ ਦੌਰੇ ਤੋਂ 1 ਦਿਨ ਪਹਿਲਾਂ ਗੋਆ ਤੋਂ ਦਿੱਲੀ ਲਈ ਰਵਾਨਾ ਹੋ ਗਏ। ਸ਼੍ਰੀ ਸ਼ਾਹ ਕੱਲ੍ਹ ਗੋਆ ਪਹੁੰਚੇ ਸਨ। ਅੱਜ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਦੀ ਇੱਕ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਨਸ਼ੀਲੇ ਪਦਾਰਥਾਂ ਦੇ ਮੁੱਦੇ ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਦਿੱਲੀ ਘਟਨਾ ਦੇ ਮੱਦੇਨਜ਼ਰ ਗੋਆ ਭਾਜਪਾ ਸਦਰ ਮੁਕਾਮ ਦਾ ਉਨ੍ਹਾਂ ਦਾ ਨਿਰਧਾਰਿਤ ਦੌਰਾ ਰੱਦ ਕਰ ਦਿੱਤਾ ਗਿਆ। ਸ਼੍ਰੀ ਸ਼ਾਹ ਨੇ ਕੱਲ੍ਹ 28ਵੀਂ ਪੱਛਮੀ ਜ਼ੋਨਲ ਕੌਂਸਲ ਦੀ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ ਅਤੇ ਗੋਆ ਪੁਲਿਸ ਨੂੰ ਰਾਸ਼ਟਰਪਤੀ ਪੁਲਿਸ ਕਲਰਸ ਪੇਸ਼ ਕਰਨੇ ਸਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ

0: ਸਾਡਾ ਐਕਸ ਹੈਂਡਲ ਹੈ @AIR ਆਰ ਐਨ ਜਲੰਧਰ। ਕੋਲਾ ਮੰਤਰਾਲੇ ਨੇ ਉਹਨਾਂ ਮੀਡੀਆ ਖ਼ਬਰਾਂ ਨੂੰ ਰੱਦ ਕੀਤਾ ਹੈ ਜਿਸ ਵਿਚ ਕਿਹਾ ਗਿਆ ਕਿ ਪੰਜਾਬ ਦੇ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਘਟਿਆ ਹੈ ਜਿਸ ਕਾਰਨ ਕੇਂਦਰ ਤੋਂ ਕੋਲੇ ਦੀ ਸਪਲਾਈ ਘਟ ਗਈ ਏ। ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਦੇ ਬਿਜਲੀ ਪਲਾਂਟਾਂ ਨੂੰ ਲੋੜੀਂਦਾ ਕੋਲਾ ਉਪਲਬਧ ਕਰਵਾਇਆ ਗਿਆ ਹੈ। ਇਸ ਵਿਚ ਕਿਹਾ ਗਿਆ ਕਿ ਕੋਲ ਇੰਡੀਆ ਲਿਮਿਟਿਡ ਪੰਜਾਬ ਸਮੇਤ ਦੇਸ਼ ਭਰ ਵਿਚ ਬਿਜਲੀ ਉਤਪਾਦਨ ਲਈ ਨਿਰਵਿਘਨ ਕੋਲਾ ਸਪਲਾਈ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੇਂਦਰ ਸਰਕਾਰ ਨੇ ਪੰਜਾਬ ਵਿਚ ਸੁਤੰਤਰ ਬਿਜਲੀ ਪਲਾਂਟਾਂ IPPS ਵਾਸਤੇ ਕੋਲੇ ਦੀ ਆਵਾਜਾਈ 'ਚ ਸਰਗਰਮ ਹਮਾਇਤ ਦਿੱਤੀ ਏ। ਮੰਤਰਾਲੇ ਨੇ ਦੁਹਰਾਇਆ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਪੰਜਾਬ ਦੇ IPPs ਲਈ ਕੋਲੇ ਦੀ ਆਵਾਜਾਈ ਨੂੰ ਸਮਰੱਥ ਬਣਾਉਣ ਵਾਸਤੇ ਠੋਸ ਕਦਮ ਚੁੱਕੇ ਨੇ ਜਿਸ ਵਿਚ PSPCL ਦੀਆਂ ਕੈਪਟਿਵ ਖਾਣਾਂ ਤੋਂ ਸਪਲਾਈ ਦੀ ਆਗਿਆ ਦੇਣ ਲਈ ਕਾਨੂੰਨੀ ਅੰਤਿਮ ਵਰਤੋਂ ਦੀਆਂ ਪਾਬੰਦੀਆਂ ਵਿਚ ਢਿੱਲ ਸ਼ਾਮਿਲ ਏ। ਕੇਂਦਰੀ ਚੁਗਿਰਦਾ ਮੰਤਰੀ ਭੁਪਿੰਦਰ ਯਾਦਵ ਨੇ ਸਥਾਨਕ ਜੈਵ ਭਿੰਨਤਾ ਤੇ ਰਵਾਇਤੀ ਗਿਆਨ ਦੇ ਦਸਤਾਵੇਜ਼ੀਕਰਨ ਲਈ ਸਥਾਨਕ ਪੱਧਰ ਦੀ ਯੋਜਨਾਬੰਦੀ ਨੂੰ ਜ਼ਰੂਰੀ ਬਣਾਉਣ ਦਾ ਸੱਦਾ ਦਿੱਤਾ ਹੈ। ਚੰਡੀਗੜ੍ਹ ਵਿਖੇ ਰਾਜ ਜੈਵ ਭਿੰਨਤਾ ਬੋਰਡਾਂ SBBs ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੈਵ ਭਿੰਨਤਾ ਪ੍ਰੀਸ਼ਦਾਂ UTBCs ਦੀ 16ਵੀਂ ਰਾਸ਼ਟਰੀ ਮੀਟਿੰਗ ਵਿਚ ਬੋਲਦਿਆਂ ਮੰਤਰੀ ਨੇ ਕਿਹਾ ਕਿ ਲੋਕ ਜੈਵ ਭਿੰਨਤਾ ਰਜਿਸਟਰਾਂ ਨੂੰ ਸਥਾਨਕ ਸੰਸਥਾਵਾਂ ਲਈ ਗਤੀਸ਼ੀਲ ਯੋਜਨਾਬੰਦੀ ਯੰਤਰਾਂ ਵਿਚ ਵਿਕਸਿਤ ਹੋਣਾ ਚਾਹੀਦਾ ਹੈ ਜਿਸ ਨਾਲ ਸਥਾਨਕ ਜੈਵ ਭਿੰਨਤਾ ਅਤੇ ਸੰਬੰਧਿਤ ਰਵਾਇਤੀ ਗਿਆਨ ਬਾਰੇ ਜਾਣਕਾਰੀ ਸਥਾਨਕ ਯੋਜਨਾਬੰਦੀਆਂ ਅਤੇ ਨਿਰੰਤਰ ਰਹਿਣਯੋਗ ਵਿਕਾਸ ਵਿਚ ਯੋਗਦਾਨ ਪਾਉਣ ਦੇ ਯੋਗ ਬਣ ਸਕਦੀ ਏ। ਸ੍ਰੀ ਯਾਦਵ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੈਵ ਭਿੰਨਤਾ ਸੋਧ ਕਾਨੂੰਨ 2023 ਅਤੇ ਜੈਵ ਭਿੰਨਤਾ ਨਿਯਮਾਂ 2024 ਦੇ ਸੋਧੇ ਹੋਏ ਢਾਂਚੇ ਨਾਲ ਆਪਣੇ ਨਿਯਮਾਂ, ਸੰਸਥਾਗਤ ਵਿਧੀਆਂ ਅਤੇ ਲਾਗੂਕਰਨ ਪ੍ਰਕਿਰਿਆਵਾਂ ਨੂੰ ਇਕਸਾਰ ਕਰਨ ਦੀ ਅਪੀਲ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਭਾਰਤ ਦੇ ਲੰਮੇ ਸਮੇਂ ਤੋਂ ਚੱਲ ਰਹੇ ਚੁਗਿਰਦਾ ਸਿਧਾਂਤਾਂ ਨੂੰ ਉਜਾਗਰ ਕੀਤਾ ਅਤੇ ਮਿਸ਼ਨ ਲਾਈਫ, ਏਕ ਪੇੜ ਮਾਂ ਕੇ ਨਾਮ, ਅੰਮ੍ਰਿਤ ਸਰੋਵਰ ਅਤੇ ਗ੍ਰੀਨ ਕ੍ਰੈਡਿਟ ਪ੍ਰੋਗਰਾਮ ਵਰਗੀਆਂ ਪਹਿਲਕਦਮੀਆਂ ਦਾ ਹਵਾਲਾ ਦਿੱਤਾ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਵੀ ਇਸ ਮੌਕੇ ਇਕੱਠ ਨੂੰ ਸੰਬੋਧਨ ਕੀਤਾ। ਸ੍ਰੀ ਕਟਾਰੀਆ ਨੇ ਆਪਣੇ ਸੰਬੋਧਨ ਵਿਚ ਭਾਰਤ ਦੇ ਅਮੀਰ ਜੈਵਿਕ ਵਿਰਸੇ ਅਤੇ ਰਵਾਇਤੀ ਚੁਗਿਰਦਾ ਕਦਰਾਂ ਕੀਮਤਾਂ ਤੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦਿੱਤਾ ਕਿ ਚੁਗਿਰਦਾ ਸੁਰੱਖਿਆ, ਭੋਜਨ ਅਤੇ ਪਾਣੀ ਸੁਰੱਖਿਆ, ਉਪਜੀਵਿਕਾ ਅਤੇ ਠੋਸ ਵਿਕਾਸ ਨਾਲ ਨੇੜਿਓਂ ਜੁੜੀ ਹੋਈ ਏ। ਰਾਜਪਾਲ ਨੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਜਲਗਾਹਾਂ, ਦਰਿਆ ਪ੍ਰਣਾਲੀਆਂ ਅਤੇ ਖੇਤੀਬਾੜੀ ਜੈਵ ਭਿੰਨਤਾ ਦੇ ਚੁਗਿਰਦੇ ਪੱਖੀ ਮਹੱਤਵ ਵੱਲ ਵੀ ਧਿਆਨ ਦਵਾਇਆ। ਖੇਡਾਂ ਵਿਚ ਬੈਡਮਿੰਟਨ ਵਿਚ ਸਾਤਵਿਕ ਸਾਈਰਾਜ ਰਣਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਅੱਜ ਸ਼ੈਨਜ਼ਨ ਵਿਚ ਚਾਈਨਾ ਮਾਸਟਰਸ ਵਿਚ ਮਰਦਾਂ ਦੇ ਡਬਲਸ ਦਾ ਖਿਤਾਬ ਜਿੱਤਿਆ। ਭਾਰਤੀ ਜੋੜੀ ਨੇ ਫਾਈਨਲ ਮੁਕਾਬਲੇ ਵਿਚ ਚੀਨ ਦੀ ਜੋੜੀ ਨੂੰ ਹਰਾਇਆ। ਇਹ ਜਿੱਤ ਇਸ ਜੋੜੀ ਦਾ ਸੀਜ਼ਨ ਦਾ ਦੂਜਾ ਖਿਤਾਬ ਏ। ਆਖਿਰ ਚ ਖਾਸ ਖਬਰਾਂ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਇਕ ਜ਼ਿੰਮੇਵਾਰ ਨਾਗਰਿਕ ਬਣਾਉਣ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2029 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਲਈ 3 ਸਾਲਾਂ ਦਾ ਰੋਡ ਮੈਪ ਪੇਸ਼ ਕੀਤਾ। ਨਵੀਂ ਦਿੱਲੀ ਦੇ ਸੱਤਰ ਨਿਕੇਤਨ ਇਲਾਕੇ ਵਿਚ ਇਕ ਬਹੁਮੰਜ਼ਿਲਾ ਇਮਾਰਤ ਢਹਿ ਜਾਣ ਦੀ ਘਟਨਾ ਚ ਇਕ ਵਿਅਕਤੀ ਦੀ ਮੌਤ, ਕਈਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ। ਕੋਲਾ ਮੰਤਰਾਲੇ ਨੇ ਪੰਜਾਬ ਦੇ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਘਟਣ ਕਰਕੇ ਕੇਂਦਰ ਤੋਂ ਕੋਲੇ ਦੀ ਸਪਲਾਈ ਘਟ ਜਾਣ ਸਬੰਧੀ ਮੀਡੀਆ ਖ਼ਬਰਾਂ ਦਾ ਖੰਡਨ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਜਾਰੀ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। 0164-22-40-331 ਨੰਬਰ ਮਿਲਾ ਕੇ ਕਾਲਰ ਨਾਲ ਜੁੜੇ ਲਓ। ਕਾਲਰ ਜੁੜੇ ਵੀ ਸੀ ਜੀ, ਉਹਨਾਂ ਨੇ ਖਬਰਾਂ ਦੇ ਦੌਰਾਨ ਸਾਨੂੰ ਕਾਲ ਮਿਲਾ ਕੇ ਰਾਬਤਾ ਵੀ ਕਾਇਮ ਕੀਤਾ, ਪਰ ਉਹਨਾਂ ਦੀ ਕਾਲ ਡਿਸਕਨੈਕਟ ਹੋ ਗਈ ਜੀ। ਕੋਈ ਗੱਲ ਨਹੀਂ ਜੀ, ਉਹਨਾਂ ਨੇ ਲਾਭ ਹੀਰੇ ਦੇ ਵਾਸਤੇ ਗੀਤ ਦੀ ਫਰਮਾਇਸ਼ ਕੀਤੀ ਸੀ ਜੀ। ਜਿਹੜੇ ਦੋਸਤ ਜੁੜੇ ਸੀ ਉਹਨਾਂ ਦਾ ਵੀ ਨਾਮ ਦੱਸਾਂਗੇ ਜੀ। ਇਹ ਸੀ ਜੀ ਬੰਤ ਸਿੰਘ, ਪਿੰਡ ਕੱਲੋ ਨੇੜੇ ਮੌੜ ਮੰਡੀ, ਜ਼ਿਲ੍ਹਾ ਮਾਨਸਾ ਤੋਂ ਇਹਨਾਂ ਨੇ ਫਰਮਾਇਸ਼ ਕੀਤੀ ਸੀ ਜੀ ਲਾਭ ਹੀਰੇ ਦੀ ਆਵਾਜ਼ ਦੇ ਵਿੱਚ ਇਸ ਗੀਤ ਦੀ।

0: ਪ੍ਰੋਗਰਾਮ ਸ਼ਾਮ ਸਵਾਨੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ 0164-22-43-331 ਨੰਬਰ ਮਿਲਾ ਕੇ ਕਿਹੜੇ ਮਿੱਤਰ ਸਾਡੇ ਨਾਲ ਜੁੜੇ ਨੇ ਵੇਖਦੇ ਹਾਂ। ਹੈਲੋ
1: ਹੈਲੋ
0: ਹਾਂਜੀ ਨਾਮ ਦੱਸ ਦੋ ਜੀ।
1: ਮੰਦਰ ਸਿੰਘ ਪਿੰਡ ਲਾਲ ਲੈਣਾ ਜੀ ਨੇੜੇ ਤਲਵੰਡੀ ਸਾਬੋ ਕਾਲੀ।
0: ਠੀਕ ਹੈ ਮੰਦਰ ਸਿੰਘ ਜੀ, ਤੇ ਤਲਵੰਡੀ ਸਾਬੋ ਵਾਲਿਆਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜੀ। ਲਾਲ ਲਿਆ ਦਾ ਪਿੰਡ ਨਾਲ ਹੀ ਆ ਹਨਾ?
1: ਹਾਂਜੀ ਹਾਂਜੀ ਨਾਲ ਹੀ ਹੈ ਜੀ, ਤਲਵੰਡੀ ਸਾਬੋ ਦੇ ਸ਼ਿਪਰੇ ਵਾਲੇ ਪਾਸੇ।
0: ਠੀਕ ਹੈ ਜੀ, ਸਜਦਾ ਕਰਦੇ ਹਾਂ ਤਖ਼ਤ ਦਮਦਮਾ ਸਾਹਿਬ ਨੂੰ, ਸਾਡੇ ਵੱਲੋਂ ਕਹਿ ਦਿਓ ਜੀ।
1: ਹਾਂ ਬਹੁਤ ਵਧੀਆ, ਚੰਗਾ ਪਵਿੱਤਰ ਧਰਤੀ ਹੈ ਜੀ।
0: ਬਿਲਕੁਲ ਬਿਲਕੁਲ ਜੀ, ਗੁਰੂ ਕੀ ਕਾਂਸ਼ੀ ਐਮੀਨੀ ਨੂੰ ਕਹਿੰਦੇ। ਤੇ ਗੀਤ ਕਿਹੜਾ ਸੁਣੋਗੇ?
1: ਗੀਤ ਜੀ ਖੁੰਡਾ ਦਾ ਦੇ ਸੁੰਦਰਵਾੜ ਦਾ ਜੀ,
0: ਬਾਪੂ ਦਾ ਖੁੰਡਾ।
1: ਬਾਪੂ ਦਾ ਖੁੰਡਾ,
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਮੰਦਰ ਸਿੰਘ ਜੀ।
1: ਸਾਡੇ ਨਾਲ ਪੋਤੀ ਹੈ, ਮੇਰੀ ਪੋਤੀ ਹੈ ਜੀ ਨਿੱਕੀ ਜੀ, ਇਹਨੇ ਫਰਮਾਇਸ਼ ਕਰੀ ਹੈ।
0: ਠੀਕ ਹੈ ਜੀ, ਫਿਰ ਪੋਤੀ ਨੂੰ ਵੀ ਸੁਣਾਓ ਤੇ ਆਪ ਵੀ ਸੁਣੋ ਜੀ। ਸ਼ੁਕਰੀਆ ਜੀ ਕਾਲ ਕਰਨ ਲਈ।
1: ਠੀਕ ਹੈ ਜੀ, ਠੀਕ ਹੈ ਜੀ।

ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਾਲਵੇ ਦੇ ਦੇਸੀ ਰੁੱਖ।

0: ਜੀ ਦੋਸਤੋ, ਅੱਜ ਦੇ ਪ੍ਰੋਗਰਾਮ ਸ਼ਾਮ ਸੰਬੰਧਿਤ ਹੁਣ ਆਪਾਂ ਆਖਰੀ ਕਾਲ ਲੈਣ ਜਾ ਰਹੇ ਹਾਂ ਜੀ। ਕਿਹੜੇ ਸੱਜਣ ਸਾਡੇ ਨਾਲ ਸਾਡਾ ਨੰਬਰ ਡਾਇਲ ਕਰਕੇ ਜੁੜੇ ਨੇ, ਵੇਖਦੇ ਹਾਂ। ਹੈਲੋ।
1: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ। ਨਾਮ ਦੱਸ ਦਿਓ ਤੇ ਉਸ ਤੋਂ ਬਾਅਦ ਆਪਣਾ ਫਰਮਾਇਸ਼ੀ ਗੀਤ ਕਿਰਪਾ ਕਰਕੇ ਦੱਸ ਦਿਓ ਜੀ।
1: ਚਤਰ ਸਿੰਘ ਜੀ, ਡਿਸਟ੍ਰਿਕਟ ਮੁਲਤਾਨਾ, ਜ਼ਿਲ੍ਹਾ ਸਰਸਾ,
0: ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ।
1: ਹਾਂਜੀ
0: ਜੀ ਜੀ ਨਛੱਤਰ ਜੀ, ਦੱਸੋ ਗੀਤ ਕਿਹੜਾ ਸੁਣੋਗੇ?
1: ਮੁਹੰਮਦ ਸਦੀਕ ਦੀ ਰਣਜੀਤ ਕੌਰ ਰਾਜ ਚੁੱਲ੍ਹੇ ਵਿੱਚ ਅੱਗ ਨਾ ਘਰੇ ਦੇ ਵਿੱਚ ਬੰਨ।
0: ਚੁੱਲ੍ਹੇ ਵਿੱਚ, ਠੀਕ ਹੈ ਜੀ। ਕੋਈ ਖਾਸ ਵਜ੍ਹਾ ਇਸ ਗੀਤ ਨੂੰ ਸੁਣਨ ਦੀ ਕਿ ਵੈਸੇ ਮਨ ਕਰਿਆ ਆ?
1: ਮੈਂ ਕਰਿਆ ਜੀ, ਪਹਿਲਾਂ ਸੁਣਦੇ ਬਹੁਤ ਸੀ,
0: ਪਹਿਲਾਂ ਬਹੁਤ ਸੁਣਦੇ ਸੀਗੇ। ਠੀਕ ਹੈ ਜੀ, ਸਾਡੇ ਪ੍ਰੋਗਰਾਮ ਫਿਰ ਐਪ ਰਾਹੀਂ ਸੁਣ ਰਹੇ ਹੋ?
1: ਹਾਂਜੀ, ਲਗਾਤਾਰ ਜੀ।
0: ਚਲੋ, ਚੰਗੀ ਗੱਲ ਹੈ ਜੀ। ਇਸੇ ਤਰ੍ਹਾਂ ਆਪਣਾ ਪਿਆਰ ਮੁਹੱਬਤ ਆਕਾਸ਼ਵਾਣੀ FM ਬਠਿੰਡਾ ਨਾਲ ਬਣਾਈ ਰੱਖਿਓ ਤੇ ਪ੍ਰੋਗਰਾਮ ਸਾਡੇ ਲਗਾਤਾਰ ਸੁਣਦੇ ਰਹੀਓ, ਤੇ ਫੋਨ ਕਰਨ ਦੇ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਜੀ।
1: ਸਤਿ ਸ਼੍ਰੀ ਅਕਾਲ,
0: ਸ਼ੁਕਰੀਆ ਜੀ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 10 ਕਾਲ ਨੂੰ ਮਚਿਓਰ ਕੀਤਾ। ਜਿਨ੍ਹਾਂ ਨੇ ਸਾਨੂੰ ਫੋਨ ਮਿਲਾਇਆ ਉਹਨਾਂ ਦਾ ਸ਼ੁਕਰੀਆ, ਜਿਨ੍ਹਾਂ ਨੇ ਫੋਨ ਮਿਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਅਤੇ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਸੁਣਿਆ ਉਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਸ਼ੁਕਰੀਆ। ਇਸ ਉਮੀਦ ਦੇ ਨਾਲ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਆਪਣੇ ਰੇਡੀਓ ਦੋਸਤ ਦੀਪਕ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਤਕਨੀਕੀ ਸਹਿਯੋਗ ਦੇ ਰਹੀ ਸੀ ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦੀ ਤਕਨੀਕੀ ਟੀਮ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:02 ਹੋਏ ਨੇ। ਹੁਣ ਪੇਸ਼ ਹੈ ਜੀ ਗਜ਼ਲਾਂ 'ਤੇ ਆਧਾਰਿਤ ਪ੍ਰੋਗਰਾਮ ਰੰਗੇ ਗਜ਼ਲ, ਅਤੇ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੁਲਾਮ ਅਲੀ ਦੀ ਆਵਾਜ਼ ਦੇ ਵਿੱਚ ਇਸ ਗਜ਼ਲ ਦੇ ਨਾਲ।

ਜੀ ਦੋਸਤੋ, ਪ੍ਰੋਗਰਾਮ ਰੰਗੀ ਗਜ਼ਲ ਤਹਿਤ ਅਗਲੀ ਗਜ਼ਲ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ ਅਸੀਂ ਹੁਣ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ।

प्रोग्राम ਤੁਸੀਂ ਸੁਣ ਰਹੇ ਹੋ ਰੰਗੇ ਗਜ਼ਲ ਆਕਾਸ਼ਵਾਣੀ FM ਬਠਿੰਡਾ ਤੋਂ ਤੇ ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:21 ਤੇ 48 ਸਕਿੰਟ ਹੋਏ ਨੇ ਤੇ ਹੁਣ ਸੁਣਦੇ ਹਾਂ ਜੀ ਆਪਾਂ ਅਹਿਮਦ ਹੁਸੈਨ ਤੇ ਮੁਹੰਮਦ ਹੁਸੈਨ ਦੀਆਂ ਆਵਾਜ਼ਾਂ ਦੇ ਵਿੱਚ ਇਸ ਗਜ਼ਲ ਨੂੰ।

ਅੱਜ ਦੇ ਪ੍ਰੋਗਰਾਮ ਰੰਗੇ ਗਜ਼ਲ ਦੀ ਆਖਰੀ ਗਜ਼ਲ ਸਾਰੇ ਦੋਸਤਾਂ ਦੀ ਨਜ਼ਰ ਕਰ ਰਹੇ ਹਾਂ ਜੀ ਅਸੀਂ ਹੁਣ ਆਸ਼ਾ ਭੋਂਸਲੇ ਅਤੇ ਹਰੀ ਹਰਨ ਦੀਆਂ ਆਵਾਜ਼ਾਂ ਦੇ ਵਿੱਚ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਗਜ਼ਲਾਂ 'ਤੇ ਆਧਾਰਿਤ ਪ੍ਰੋਗਰਾਮ ਰੰਗੇ ਗਜ਼ਲ। ਪ੍ਰੋਗਰਾਮ ਦੇ ਵਿੱਚ ਸਾਨੂੰ ਤਕਨੀਕੀ ਸਹਿਯੋਗ ਦੇ ਰਹੇ ਸੀ ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦੀ ਤਕਨੀਕੀ ਟੀਮ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਹੁਣੇ ਤੁਸੀਂ ਸੁਣ ਰਹੇ ਸੀ ਗਜ਼ਲਾਂ 'ਤੇ ਆਧਾਰਿਤ ਪ੍ਰੋਗਰਾਮ ਰੰਗੇ ਗਜ਼ਲ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ 'ਤੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:44 ਅਤੇ 48 ਸਕਿੰਟ ਹੋਏ ਨੇ। 8:45 'ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਰਾਤੀ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ 'ਤੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ ਸੁਣ ਰਹੇ ਸੀ। ਇਹ ਪ੍ਰਸਾਰਣ ਅਸੀਂ ਰਿਲੇਅ ਕਰ ਰਹੇ ਸੀ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 11:01 ਹੋਇਆ ਹੈ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੇ ਪ੍ਰਸਾਰਣ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।